0: ਸੋ ਇਹ ਨਿਕ ਹਾਜ਼ਰੀ ਆਪ ਸੰਗਤ ਦਸਰਿਆਂ ਪਾਸੋਂ ਪ੍ਰਵਾਨ ਕਰਿਓ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ। ਬੁਲਾਓ ਜੀ ਫਤਿਹ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸੁਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਜਾਮਨੀ ਸਾਹਿਬ ਪਾਤਸ਼ਾਹੀ ਦਸਵੀਂ ਫਿਰੋਜ਼ਪੁਰ ਵਾਲੇ ਸਮੁੱਚੇ ਹੀ ਜਥੇ ਦਾ ਤਹਿ ਦਿਲ ਤੋਂ ਧੰਨਵਾਦ ਹੈ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੂੰ ਗੁਰਬਾਣੀ ਕੀਰਤਨ ਰਾਹੀਂ ਆਪ ਸੰਗਤਾਂ ਨੂੰ ਨਿਹਾਲ ਕਰਨਗੇ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਸਮੇਂ ਦੀ ਨਜ਼ਾਕਤ ਨੂੰ ਮੁੱਖ ਰੱਖਦਿਆਂ ਹੋਇਆਂ ਮੌਜੂਦਾ ਹਾਲਾਤਾਂ ਤੋਂ ਆਪ ਜੀ ਭਲੀ ਭਾਂਤ ਜਾਣੂ ਹੋ। ਗੁਰੂ ਘਰ ਵੱਲੋਂ ਸਿਕਿਉਰਿਟੀ ਦੇ ਦਿਨ ਅਤੇ ਰਾਤ ਦੋਨੋਂ ਵੇਲੇ ਯੋਗ ਪ੍ਰਬੰਧ ਕੀਤੇ ਗਏ ਹਨ। ਸੋ ਕਿਸੇ ਵੀ ਤਰ੍ਹਾਂ ਦੇ ਡਰ ਭੈ ਤੋਂ ਆਪ ਜੀਆਂ ਨੇ ਸੁਚੇਤ ਰਹਿਣਾ ਹੈ। ਜੇਕਰ ਕਿਤੇ ਵੀ ਕੋਈ ਕਿਸੇ ਪ੍ਰਕਾਰ ਦੀ ਵਾਰਦਾਤ ਵਾਪਰਦੀ ਹੈ ਤਾਂ ਆਪ ਜੀਆਂ ਨੇ ਆਪਣੇ ਸਕੇ ਸੰਬੰਧੀਆਂ ਨੂੰ ਅਤੇ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਜ਼ਰੂਰ ਉਹਦੇ ਬਾਰੇ ਇਤਲਾਹ ਦੇਣੀ ਹੈ ਤਾਂ ਕਿ ਹੋਰ ਵੀ ਸੰਗਤਾਂ ਅਜਿਹੀਆਂ ਮਾੜੀਆਂ ਭੈੜੀਆਂ ਘਟਨਾਵਾਂ ਤੋਂ ਸੁਚੇਤ ਹੋ ਸਕੇ। ਸੋ ਗੁਰੂ ਘਰ ਵਿਖੇ ਸਾਰੇ ਸੁਰੱਖਿਅਤ ਪ੍ਰਬੰਧ ਹਨ। ਜਿਸ ਤਰ੍ਹਾਂ ਆਪ ਜੀ ਰੋਜ਼ਾਨਾ ਮਹਾਰਾਜ ਜੀ ਦੇ ਦਰਸ਼ਨ ਕਰਨ ਆਉਂਦੇ ਹੋ ਇਸੇ ਹੀ ਤਰ੍ਹਾਂ ਆਪ ਜੀਆਂ ਨੇ ਕਿਸੇ ਵੀ ਡਰ ਭੈ ਤੋਂ ਰਹਿਤ ਹੋ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਉਣਾ ਹੈ। ਸ਼ਾਮ 9 ਵਜੇ ਤੋਂ ਪਹਿਲਾਂ ਆਪ ਜੀਆਂ ਨੇ ਦਰਸ਼ਨ ਕਰਨ ਆਉਣਾ ਹੈ ਕਿਉਂਕਿ 9 ਵਜੇ ਹੁਣ ਦੋਨੋਂ ਹੀ ਮੇਨ ਜਿਹੜੇ ਐਂਟਰੈਂਸ ਗੇਟ ਨੇ ਉਹ ਬੰਦ ਕਰ ਦਿੱਤੇ ਜਾਂਦੇ ਨੇ। ਸਵਾਬ ਸੰਗਤਾਂ ਦੇ ਚਰਨਾਂ ਵਿੱਚ ਇਹ ਜ਼ਰੂਰੀ ਬੇਨਤੀ ਹੈ ਕਿ ਇਸੇ ਤਰ੍ਹਾਂ ਗੁਰੂ ਘਰ ਦੀ ਮਾਣ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਨਿਰੰਤਰ ਆਪ ਜੀਆਂ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਨੀਆਂ ਨੇ। ਪੰਥ ਦੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਇਕੱਤਰਤਾਈਆਂ ਵਾਸਤੇ ਸਦਾ ਮਹਾਰੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਰਹਿਣਾ। ਸੱਚੇ ਪਾਤਸ਼ਾਹ ਜੀ ਦਾ ਪੰਥ ਹੈ ਆਪਣੇ ਪੰਥ ਦੇ ਬਿਰਧ ਬਾਣੇ ਦੀ ਲਾਜ ਪੈਜ ਪਥ ਧੰਨ ਗੁਰੂ ਕਲਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪ ਰੱਖਣੀ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦਿਨੋ ਦਿਨ ਇਸੇ ਹੀ ਤਰ੍ਹਾਂ ਇਹਨਾਂ ਗੁਰੂ ਅਸਥਾਨਾਂ ਦੀ ਚੜ੍ਹਦੀ ਕਲਾ ਹੋਵੇ। ਸੱਚੇ ਪਾਤਸ਼ਾਹ ਕਿਰਪਾ ਕਰਨ ਉਹਨਾਂ ਮਾੜੀਆਂ ਭੈੜੀਆਂ ਨੀਤੀਆਂ ਵਾਲਿਆਂ ਨੂੰ ਵੀ ਸਮਤ ਬਖਸ਼ਿਸ਼ ਕਰਨ ਸਦ ਬੁੱਧੀ ਬਖਸ਼ਿਸ਼ ਕਰਨ ਜਿਹਦੇ ਨਾਲ ਆਪਸੀ ਪ੍ਰੇਮ ਪਿਆਰ ਭਾਈਚਾਰਕ ਸਾਂਝ ਵਧੇ। ਸੋ ਇਸੇ ਤਰ੍ਹਾਂ ਹੀ ਆਪ ਜੀਆਂ ਨੇ ਰੋਜ਼ਾਨਾ ਗੁਰੂ ਘਰ ਵਿਖੇ ਪਹੁੰਚ ਕਰਕੇ ਦਰਸ਼ਨ ਦੀਦਾਰੇ ਕਰਨੇ ਕਥਾ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਆਓ ਭਾਈ ਗੁਰਦਿਆਲ ਸਿੰਘ ਜੀ ਸ੍ਰੀ ਖਡੂਰ ਸਾਹਿਬ ਵਾਲੇ ਉਹਨਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਹਰੀ ਜਸ ਕੀਰਤਨ ਰਾਹੀਂ ਨਿਹਾਲ ਕਰ ਰਹੇ ਸਨ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ। ਸਮੁੱਚੇ ਹੀ ਜਥੇ ਦਾ ਤਹਿ ਦਿਲ ਤੋਂ ਧੰਨਵਾਦ ਹੈ। ਹੁਣ ਸਮਾਂ ਹੈ ਗੁਰਬਾਣੀ ਗੁਰਮਤਿ ਵਿਚਾਰਾਂ ਕਥਾ ਵਿਚਾਰ ਦਾ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਕੀਰਤਪੁਰੀ, ਮੁੱਖ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਬਠਿੰਡਾ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਤਖ਼ਤ ਤੋਂ ਬਖਸ਼ਿਸ਼ਾਂ ਲੈ ਕੇ ਰੋਜ਼ਾਨਾ ਹੀ ਸਾਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਂਦੇ ਹਨ। ਸੋ ਆਓ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਕੀਰਤਪੁਰੀ, ਉਹਨਾਂ ਪਾਸੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਕਰਦੇ ਪਿਆਰ ਦੇ ਬਚਨ, ਸਤਿਗੁਰਾਂ ਜੀ ਦੀ ਸਿੱਖਿਆ ਸਰਵਣ ਕਰਕੇ ਲਾਹੀ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਰ ਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਸਾਹਿਬ ਜੀ ਸਲੋਕ ਪੰਚ ਵਿਕਾਰ ਮਨ ਮਹਿ ਬਸੇ ਰਾਚੇ ਮਾਇਆ ਸੰਗ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਕਿਰਪਾ ਦਾ ਸਦਕਾ ਰੋਜ਼ ਵਾਂਗ ਸਤਸੰਗਤ ਕਰਨ ਦੀਆਂ ਸੁਭਾਗੀਆਂ ਵਡਭਾਗੀਆਂ ਘੜੀਆਂ ਨਸੀਬ ਹੋਈਆਂ ਨੇ। ਆਪ ਜੀ ਦੁਨਿਆਵੀ ਕੰਮਾਂ ਕਾਰਾਂ ਨੂੰ ਸੰਕੋਚ ਕੇ ਸਮੇਟ ਕੇ ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਦੂਰੋਂ ਨੇੜਿਓਂ ਚੱਲ ਕੇ ਸ਼ਰਧਾ ਭਾਵਨਾ ਚਾਓ ਨਾਲ ਪਾਵਨ ਅਸਥਾਨ ਗੁਰਦੁਆਰਾ ਦਸਮੇਸ ਕਲਚਰ ਸੈਂਟਰ ਜੀ ਦੇ ਪਾਵਨ ਅਸਥਾਨਾਂ 'ਤੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਪ੍ਰਤੱਖ ਅਤੇ ਸਮਰੱਥ ਸਤਿਗੁਰੂ ਕਿਰਪਾ ਨਿਧਾਨ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸ਼ਾਮਾਂ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸੋਧਾ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਿਤਨੇਮ ਉਪਰੰਤ ਸਨਮਾਨਯੋਗ ਗੁਰੂ ਸਵਾਰੀ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਦਾ ਆਨੰਦ ਮਾਣ ਰਹੇ ਸੀ ਭਾਈ ਗੁਰਦਿਆਲ ਸਿੰਘ, ਤਿੰਨਾਂ ਦੇ ਕੀਰਤਨੀ ਜਥੇ ਪਾਸੋਂ ਆਪ ਜੀ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਉਪਰੰਤ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਮੁਬਾਰਕ ਰਸਨਾ ਚੋਂ ਨਾਜ਼ਲ ਹੋਈ ਤਿੱਥਾਂ ਦੇ ਪ੍ਰਥਾਏ ਪਾਵਨ ਬਾਣੀ ਥਿੱਤੀ ਜੋ ਗੌੜੀ ਰਾਗ ਦੇ ਅੰਦਰ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ, ਉਹਦੀ ਪਿਛਲੇ ਕੁਝ ਕੁ ਦਿਨਾਂ ਤੋਂ ਗੁਰੂ ਕਿਰਪਾ ਸਦਕਾ ਆਪਾਂ ਨੇ ਵਿਚਾਰ ਪ੍ਰਾਰੰਭ ਕੀਤੀ ਸੀ। ਉਸੇ ਲੜੀ ਤਹਿਤ ਆਪ ਜੀ ਨੇ ਪੰਚਮ ਤਿੱਥ ਦੇ ਪ੍ਰਥਾਏ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ ਉਹਦਾ ਮੂਲ ਪਾਠ ਬੜੇ ਪਿਆਰ ਸਤਿਕਾਰ ਨਾਲ ਆਪ ਜੀ ਨੇ ਸਰਵਣ ਕਰਿਆ ਹੈ। ਗੁਰਮੁਖ ਪਿਆਰਿਓ, ਇਹ ਪਾਵਨ ਉਪਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 297 ਨੰਬਰ ਅੰਗ ਦੇ ਉੱਪਰ ਸੁਸ਼ੋਭਿਤ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਸਿਰਲੇਖਮਈ ਬਾਣੀਆਂ ਦੇ ਵਿੱਚੋਂ ਅਹਿਮ ਬਾਣੀਆਂ ਦੇ ਵਿੱਚੋਂ ਅਹਿਮ ਬਾਣੀ ਹੈ। ਵਿਸ਼ੇਸ਼ ਤੌਰ 'ਤੇ ਇਹ ਬਾਣੀ ਜਿਹਦੇ ਵਿੱਚ ਗੁਰੂ ਸਾਹਿਬ ਜੀ ਨੇ ਮਨੁੱਖਾਂ ਦੇ ਅੰਦਰ ਜੋ ਤਿੱਥਾਂ ਦੇ ਪ੍ਰਥਾਏ ਤਾਰੀਖਾਂ ਦੇ ਪ੍ਰਥਾਏ ਦਿਨਾਂ ਦੇ ਪ੍ਰਥਾਏ ਮਾੜੇ ਚੰਗੇ ਕਈ ਤਰ੍ਹਾਂ ਦੇ ਵਿਚਾਰ ਬਣੇ ਨੇ, ਭਰਮ ਬਣੇ ਨੇ, ਜਿਨ੍ਹਾਂ ਦੇ ਅਧੀਨ ਮਨੁੱਖ ਸਾਰੀ ਜ਼ਿੰਦਗੀ ਬਹੁਤ ਸਾਰੇ ਕਾਰ ਵਿਹਾਰ ਅੱਗੇ ਪਿੱਛੇ ਕਰਦਾ ਰਹਿੰਦਾ ਹੈ। ਔਰ ਉਹਨਾਂ ਤਿੱਥਾਂ ਦੇ ਬਾਰੇ ਗੁਰੂ ਸਾਹਿਬ ਜੀ ਨੇ ਬਹੁਤ ਕਮਾਲ ਦਾ ਬਹੁਤ ਵੱਡਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਪਿਛਲੇ ਕਈ ਦਿਨਾਂ ਤੋਂ ਬੇਨਤੀ ਕਰ ਰਹੇ ਹਾਂ ਵੀ ਗੁਰਮਤਿ ਅਨੁਸਾਰ ਸਾਰੇ ਦਿਨ ਹੀ ਚੰਗੇ ਨੇ, ਮੁਬਾਰਕ ਨੇ, ਪਰ ਗੁਰੂ ਸਾਹਿਬ ਜੀ ਨੇ ਮਨੁੱਖ ਦੇ ਅੰਦਰ ਜਿਹੜੇ ਭਰਮ ਸੀ ਉਹਨਾਂ ਦਾ ਖਾਤਮਾ ਕਰਦਿਆਂ ਹੋਇਆਂ ਐਸੇ ਉਪਦੇਸ਼ ਦਿੱਤੇ ਨੇ ਜਿਨ੍ਹਾਂ ਨੂੰ ਵਾਚਣਾ ਔਰ ਵਿਚਾਰਨਾ ਬੜਾ ਜ਼ਰੂਰੀ ਹੈ। ਬਾਣੀ ਆਪਾਂ ਪੜ੍ਹਦੇ ਹਾਂ, ਵੈਸੇ ਇਹ ਬਾਣੀ ਜਿਵੇਂ ਆਪਾਂ ਆਮ ਤੌਰ 'ਤੇ ਸੰਗਰਾਂਦ ਵਾਲੇ ਦਿਨ 12 ਮਾਹਾਂ ਦੀ ਬਾਣੀ ਦਾ ਪਾਠ ਕਰ ਲੈਂਦੇ ਹਾਂ, ਤਿੱਥਾਂ ਦੇ ਬਾਰੇ ਇਹ ਬਾਣੀ ਦਾ ਪਾਠ ਨਹੀਂ ਹੁੰਦਾ। ਚੰਗਾ ਹੋਵੇ ਜੇ ਕਿਤੇ ਤਿੱਥਾਂ ਦੇ ਪ੍ਰਥਾਏ ਵੀ ਕਦੇ ਕਦੇ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ ਵੀ ਸਾਰੀਆਂ ਤਿੱਥਾਂ ਏਕਮ ਦੂਜ ਤੀਜ ਚੌਥ ਪੰਚਮੀ ਅਤੇ ਆਦਿਕ ਬਾਰੇ ਗੁਰੂ ਸਾਹਿਬ ਜੀ ਕੀ ਉਪਦੇਸ਼ ਕਰਦੇ ਨੇ ਉਹ ਵੀ ਸਾਂਝਾ ਕੀਤਾ ਜਾਏ ਅਤੇ ਉਹਦੇ ਨਾਲ ਬਹੁਤ ਸਾਰੇ ਜਿਹੜੇ ਸਾਡੇ ਮਨਾਂ ਦੇ ਭਰਮ ਨੇ ਉਹ ਨਾਸ਼ ਹੋ ਸਕਦੇ ਨੇ। ਕਿਉਂਕਿ ਜਿਹੜੀ ਬਾਣੀ ਹੈ ਗੁਰੂ ਦੀ, ਗੁਰੂ ਸਾਹਿਬ ਜੀ ਦੀ ਬਾਣੀ ਭਰਮਾਂ ਦਾ ਨਾਸ਼ ਕਰਦੀ ਹੈ। ਇਸ ਕਰਕੇ ਇਸ ਬਾਣੀ ਦੇ ਅੰਦਰ ਵਿਸ਼ੇਸ਼ ਤੌਰ 'ਤੇ ਗੁਰੂ ਸਾਹਿਬ ਜੀ ਨੇ ਚੰਦਰਮਾ ਨਾਲ ਸੰਬੰਧਿਤ ਜੋ ਤਿੱਥਾਂ ਨੇ
15 ਤਿੱਥਾਂ ਨੇ ਉਹਨਾਂ ਤਿੱਥਾਂ ਦੇ ਪ੍ਰਥਾਈ ਉਪਦੇਸ਼ ਬਖਸ਼ਿਸ਼ ਕੀਤੇ ਨੇ। ਆਪਾਂ 4 ਤਿੱਥਾਂ ਦੀ ਵਿਚਾਰ ਕੱਲ੍ਹ ਤੱਕ ਸਰਵਣ ਕੀਤੀ ਸੀ, ਅੱਜ ਪੰਚਮੀ ਹੈ, ਪੰਜਵੀਂ ਤਿੱਥ ਹੈ, ਇਹਦੀ ਵਿਚਾਰ ਆਪਾਂ ਸਾਂਝੀ ਕਰਨੀ ਆ। ਆਓ ਉਸ ਤੋਂ ਪਹਿਲਾਂ ਇੱਕ ਵਾਰ ਸਰਬਤ ਸੰਗਤ ਪ੍ਰੇਮ ਦੇ ਨਾਲ ਉਚਾਰਨ ਕਰਿਓ, ਰਸਨਾ ਪਵਿੱਤਰ ਕਰਿਓ, ਸਾਰੇ ਆਖੋ।

ਸਿੰਘ ਸਤਿਗੁਰੂ ਮਹਾਰਾਜ ਬਚਨ ਕਰ ਰਹੇ ਨੇ, ਕਹਿੰਦੇ ਜਿਹੜੇ ਪੰਜ ਵਿਕਾਰ ਨੇ, ਬਾਣੀ ਚ ਬਹੁਤ ਵਾਰ ਇਹਦਾ ਜ਼ਿਕਰ ਆਇਆ, ਬਾਰ ਬਾਰ ਜ਼ਿਕਰ ਆਇਆ, ਕਿਉਂਕਿ ਮਨੁੱਖ ਪੰਜਾਂ ਵਿਕਾਰਾਂ ਦੇ ਪ੍ਰਭਾਵ ਹੇਠ ਜੀਂਦਾ। ਹਰ ਮਨੁੱਖ ਨੂੰ ਕੋਈ ਨਾ ਕੋਈ ਵਿਕਾਰ ਚੁੰਬੜੇ ਹੈ, ਕੋਈ ਨਾ ਕੋਈ ਵਿਕਾਰ ਕਿਸੇ ਦੇ ਉੱਪਰ ਭਾਰੂ ਹੈ। ਵੈਸੇ ਹੈ ਮਨੁੱਖ ਦੇ ਅੰਦਰ ਇਹ ਪੰਜੇ ਹੀ ਨੇ, ਹਾਂ ਭਾਰੂ ਕਿਹੜਾ ਹੋ ਗਿਆ ਉਹ ਗੱਲ ਵੱਖਰੀ ਹੈ। ਕਿਸੇ ਦੇ ਉੱਪਰ ਕਾਮ ਭਾਰੂ ਹੋ ਗਿਆ, ਕਿਸੇ ਦੇ ਉੱਪਰ ਕ੍ਰੋਧ ਭਾਰੂ ਹੋ ਗਿਆ, ਕਿਸੇ ਨੂੰ ਮੋਹ ਨੇ ਦਵਾ ਲਏ ਹੈ, ਕਿਸੇ ਨੂੰ ਕ੍ਰੋਧ ਨੇ ਆਪਣੇ ਦਬਾਅ ਹੇਠ ਲੈ ਲਿਆ ਹੈ ਇਤਿਆਦਕ। ਪਰ ਹੈ ਪੰਜੇ ਵਿਕਾਰ ਨੇ ਮਨੁੱਖ ਦੇ ਅੰਦਰ, ਔਰ ਪੰਜੇ ਹੀ ਮਹਾਂਬਲੀ ਵੀ ਆਖਿਆ ਇਹਨਾਂ ਨੂੰ ਬਾਣੀ ਦੇ ਅੰਦਰ, ਮਨੁੱਖ ਦੇ ਦੁਸ਼ਮਣ ਵੀ ਆਖਿਆ ਇਹਨਾਂ ਨੂੰ ਬਾਣੀ ਦੇ ਅੰਦਰ, ਇਹਨਾਂ ਨੂੰ ਪੰਜ ਦੂਤ ਵੀ ਆਖਿਆ ਬਾਣੀ ਦੇ ਅੰਦਰ। ਮਹਾਰਾਜ ਨੇ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਜਦੋਂ ਮਨੁੱਖ ਨੂੰ

ਪਾਂਜੇ ਦੇ ਦੁਸ਼ਮਣ ਉਹਨੂੰ ਘੇਰਾ ਪਾ ਲੈਂਦੇ ਨੇ, ਮਾਰ ਹੈ ਲੁੱਟ ਹੈ ਨੀਤ ਨੀਤ ਰੋਜ਼ ਰੋਜ਼ ਮਾਰਦੇ ਨੇ, ਆਤਮਕ ਖਜ਼ਾਨਾ ਲੁੱਟਦੇ ਨੇ, ਮਨੁੱਖ ਦਾ ਆਤਮਕ ਨੁਕਸਾਨ ਕਰਦੇ ਨੇ, ਆਤਮਕ ਤੌਰ 'ਤੇ ਬਹੁਤ ਇਹਨੂੰ ਨੁਕਸਾਨ ਪਹੁੰਚਾਉਂਦੇ ਨੇ। ਪਰ ਮਨੁੱਖ ਨੂੰ ਜਦੋਂ ਪਤਾ ਲੱਗਦਾ ਹੈ ਫਿਰ ਉਹ ਇਹਨਾਂ ਤੋਂ ਬਚਾਅ ਦੇ ਲਈ ਭੱਜ ਨੱਠ ਕਰਦਾ, ਫਿਰ ਕਿਹਦੇ ਅੱਗੇ ਪੁਕਾਰ ਕੀਤੀ ਜਾਏ, ਕਿਸੇ ਆਗਿਆ ਕਰੀ ਪੁਕਾਰ ਜਨ, ਕਿਉਂਕਿ ਜੇ ਕੋਈ ਇਹਨਾਂ ਤੋਂ ਮੁਕਤ ਹੋਵੇ ਉਹਦੇ ਅੱਗੇ ਜਾ ਕੇ ਪੁਕਾਰ ਕੀਤੀ ਜਾਏ, ਜਦੋਂ ਕਿ ਸਾਰਿਆਂ ਨੂੰ ਇਹ ਵਿਕਾਰ ਚੁੰਬੜੇ ਹੋਏ ਨੇ। ਜਿਹੜਾ ਕੋਈ ਇਹਦੇ ਤੋਂ ਰਹਿਤ ਹੋਵੇਗਾ ਉਹਦੇ ਅੱਗੇ ਜਾ ਕੇ ਫਰਿਆਦ ਕਰ ਸਕਦੇ ਹਾਂ ਵੀ ਜੀ ਸਾਨੂੰ ਆਹ ਵਿਕਾਰਾਂ ਨੇ ਘੇਰ ਛੱਡਿਆ, ਸਾਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਚਿੰਬੜੇ ਨੇ, ਇਹਨਾਂ ਤੋਂ ਖਹਿੜਾ ਛਡਵਾਓ। ਜਿਹਦੇ ਅੱਗੇ ਵੀ ਆਪਾਂ ਪੁਕਾਰ ਕਰਾਂਗੇ ਸਾਰਿਆਂ ਨੂੰ ਚਿੰਬੜੇ ਹੋਏ ਨੇ, ਸਿਰਫ ਗੁਰੂ ਹੀ ਹੈ, ਪਰਮਾਤਮਾ ਹੀ ਹੈ ਜਿਹੜਾ ਇਹਨਾਂ ਵਿਕਾਰਾਂ ਤੋਂ ਰਹਿਤ ਹੈ, ਔਰ ਉਹਦੇ ਅੱਗੇ ਹੀ ਅਰਦਾਸ ਕੀਤੀ ਜਾ ਸਕਦੀ ਹੈ। ਸ਼ਾਇਦ ਤਾਂ ਹੀ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਦੇ ਉਹ ਬਚਨ ਸੁਖਮਨੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਜਦੋਂ ਗੁਰੂਦੇਵ ਕਿਰਪਾ ਕਰਦੇ ਨੇ, ਪ੍ਰਸਾਦ ਮੀਨਜ ਕਿਰਪਾ, ਫਿਰ ਇਹਨਾਂ ਤੋਂ ਛੁਟਕਾਰਾ ਹੁੰਦਾ। ਨਹੀਂ, ਮਨੁੱਖ ਦੀ ਕਿਸੇ ਦੇ ਬਸ ਦੀ ਗੱਲ ਨਹੀਂ ਹੈ, ਕਿਉਂਕਿ ਜਿਹੜੇ ਵੀ ਮਨੁੱਖ ਨੂੰ, ਜਿਹੜੇ ਵੱਡੇ ਵੱਡੇ ਪਾਵਰਫੁੱਲ ਬੰਦੇ ਨੇ, ਭਾਵੇਂ ਉਹ ਪੋਲੀਟੀਕਲ ਤੌਰ 'ਤੇ ਨੇ, ਉਹਨਾਂ ਨੂੰ ਵੀ ਇਹ ਵਿਕਾਰ ਚੁੰਬੜੇ ਨੇ। ਭਾਵੇਂ ਉਹ ਆਰਥਿਕ ਤੌਰ 'ਤੇ ਬੜੇ ਸਮਰੱਥ ਨੇ, ਬੜੇ ਪਾਵਰਫੁੱਲ ਨੇ, ਉਹਨਾਂ 'ਚੋਂ ਪਤਾ ਨਹੀਂ ਉਹਨਾਂ ਨੂੰ ਕਿਹੜਾ ਲੋਭ ਦਾ, ਕਿਸੇ ਨੂੰ ਲਾਲਚ ਦਾ, ਕਿਸੇ ਨੂੰ ਹੰਕਾਰ ਦਾ ਵਿਕਾਰ ਚੁੰਬੜਿਆ ਹੋਵੇਗਾ। ਭਾਵੇਂ ਕੋਈ ਕਿਸੇ ਵੀ ਖੇਤਰ ਦਾ ਉਹਨੂੰ ਕੋਈ ਨਾ ਕੋਈ ਵਿਕਾਰ ਜ਼ਰੂਰ ਚੁੰਬੜਿਆ ਹੋਇਆ। ਇਸ ਕਰਕੇ ਫਿਰ ਕਿਹਦੇ ਅੱਗੇ ਪੁਕਾਰ ਕੀਤੀ ਜਾਏ? ਮਾਰਦੇ ਨੇ, ਲੁੱਟਦੇ ਨੇ, ਨੁਕਸਾਨ ਕਰਦੇ ਨੇ, ਬਹੁਤ ਮਨੁੱਖ ਦਾ ਆਤਮਕ ਖਜ਼ਾਨਾ ਬਰਬਾਦ ਕਰੀ ਜਾ ਰਹੇ ਨੇ, ਪਰ ਕਿਸ ਆਗਿਆ ਕਰੀ ਪੁਕਾਰ ਜਨਾ, ਆਗਿਆ ਜਮਦਲ ਬਿਖਮ ਕਣਾ। ਅੱਗੇ ਜਿਹੜਾ ਸੀ ਬਹੁਤ ਔਖਾ ਰਾਹ ਹੈ, ਜਮਾਂ ਦੀਆਂ ਮਾਰਾਂ ਨੇ ਜਿਹੜਾ ਮਨੁੱਖ ਇਹਨਾਂ ਦੇ ਪ੍ਰਭਾਵ ਹੇਠ ਆ ਕੇ, ਇਹਨਾਂ ਦੀ ਸੰਗਤ ਕਰਕੇ, ਇਹਨਾਂ ਦੇ ਅਨੁਸਾਰ ਹੋ ਕੇ ਕਰਮ ਕਰਦਾ, ਅੱਗੇ ਫਿਰ ਉਹਨਾਂ ਨੂੰ ਜਮਾਂ ਦੀਆਂ ਮਾਰਾਂ ਸਹਿਣੀਆਂ ਪੈਂਦੀਆਂ ਨੇ। ਜਦੋਂ ਕੋਈ ਲੋਭ ਦੇ ਵਿੱਚ ਆ ਕੇ ਕਰਮ ਕਰੇਗਾ, ਜਦੋਂ ਕੋਈ ਅਹੰਕਾਰ ਦੇ ਵਿੱਚ ਆ ਕੇ ਕਰਮ ਕਰੇਗਾ, ਇਤਿਹਾਦਕ। ਇਸ ਕਰਕੇ ਇੱਥੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਫੁਰਮਾਨ ਕਰ ਰਹੇ ਨੇ, ਕਹਿੰਦੇ ਪੰਚ ਵਿਕਾਰ ਮਨ ਮਹਿ ਵਸੇ, ਮਨ ਦੇ ਵਿੱਚ ਇਹ ਵਸਦੇ ਨੇ, ਮਨ ਦੇ ਵਿੱਚ ਇਹਨਾਂ ਦਾ ਵਸ ਆ। ਵਾਸੇ ਦਾ ਭਾਵ ਕੀ ਹੈ? ਮਨ ਵਿੱਚ ਇਹਨਾਂ ਦਾ ਪ੍ਰਭਾਵ ਹੈ। ਪ੍ਰਭਾਵ ਤਾਂ ਸਾਰੇ ਸਰੀਰ ਨੂੰ ਕਰਦੇ ਨੇ, ਯਾਦ ਰੱਖਿਓ। ਜੇ ਕਾਮ ਹੈ ਇਹ ਇਕੱਲੇ ਮਨ ਨੂੰ ਖਰਾਬ ਨਹੀਂ ਕਰਦਾ, ਮਨ ਤੋਂ ਤਾਂ ਗੱਲ ਸ਼ੁਰੂ ਹੁੰਦੀ ਹੈ, ਸਤਿਆ ਨਾ ਸਾਰੇ ਸਰੀਰ ਦਾ ਹੁੰਦਾ, ਉਹਦੇ ਵਿੱਚ ਇਨਵੋਲਵ ਸਾਰਾ ਸਰੀਰ ਹੁੰਦਾ, ਬਾਡੀ ਸਾਰੀ ਹੁੰਦੀ ਹੈ। ਕ੍ਰੋਧ ਮਨ ਦੇ ਵਿੱਚੋਂ ਪੈਦਾ ਹੋਏਗਾ, ਪਰ ਜਦੋਂ ਕ੍ਰੋਧ ਚੜ੍ਹ ਗਿਆ, ਕ੍ਰੋਧ ਵਿੱਚ ਆ ਕੇ ਅਸੀਂ ਆਊਟ ਆਫ ਕੰਟਰੋਲ ਹੋ ਗਏ, ਕਿਸੇ ਦੇ ਨਾਲ ਕੋਈ ਝਗੜਾ ਕੀਤਾ, ਕਿਸੇ ਦਾ ਮਰਡਰ ਕਰਤਾ, ਉਹਦੇ ਵਿੱਚ ਸਾਡੇ ਸਰੀਰ ਦੇ ਤਮਾਮ ਅੰਗਾਂ ਦਾ ਵੀ ਜਿਹੜਾ ਰੋਲ ਹੋਵੇਗਾ, ਪਰ ਗੱਲ ਸ਼ੁਰੂ ਮਨ ਤੋਂ ਹੋਵੇਗੀ। ਇਸ ਕਰਕੇ ਇਹ ਜਿਹੜਾ ਮਨ ਵਿੱਚ ਵਸਦੇ ਨੇ, ਅਸਰ ਇਹਨਾਂ ਦਾ ਪੂਰੀ ਬਾਡੀ 'ਤੇ ਹੈ, ਪੂਰੀ ਸਰੀਰ 'ਤੇ ਹੈ, ਸਰੀਰ ਦੇ ਹਰ ਇੰਦਰੇ ਦੇ ਉੱਪਰ ਇਹਦਾ ਪ੍ਰਭਾਵ ਪੈਂਦਾ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਅਹੰਕਾਰ ਦਾ। ਮਹਾਰਾਜ ਕਹਿੰਦੇ ਭਾਈ ਇਹ ਮਨ ਵਿੱਚ ਵਸਦੇ ਨੇ, ਰਾਚੇ ਮਾਇਆ ਸੰਗ, ਤੇ ਮਾਇਆ ਦੇ ਵਿੱਚ ਮਨੁੱਖ ਪੂਰੀ ਤਰ੍ਹਾਂ ਰਚ ਮਿਚ ਗਿਆ, ਮਾਇਆ ਦਾ ਪ੍ਰਭਾਵ ਕਬੂਲੀ ਫਿਰਦਾ, ਇੰਨਾ ਮਾਇਆ ਦੇ ਪ੍ਰਭਾਵ ਹੇਠ ਆ ਗਿਆ। ਹੁਣ ਇਹ ਵਿਕਾਰਾਂ ਕਰਕੇ, ਮਾਇਆ ਦੇ ਪ੍ਰਭਾਵ ਹੇਠ ਕਰਕੇ ਇੰਨਾ ਅੰਦਰੋਂ ਇਹਦੇ ਮੈਲ ਪੈਦਾ ਹੋ ਗਈ, ਕਿਉਂਕਿ ਜਿੰਨੇ ਵਿਕਾਰ ਹੋਣ, ਵਿਕਾਰ ਆਪਣੇ ਆਪ ਦੇ ਵਿੱਚ ਵੀ ਮੈਲ ਨੇ, ਵੈਸੇ ਇੱਕ ਵੀ ਵਿਕਾਰ ਆ ਜਾਏ ਤੇ ਬਹੁਤ ਤਰ੍ਹਾਂ ਦੀ ਮੈਲ ਜਮ੍ਹਾਂ ਹੋ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਭਾਈ ਫਿਰ ਇਹਦੇ ਨਾਲ ਕੀ ਹੋਵੇਗਾ? ਹੁਣ ਉਹ ਜਿਹੜੀ ਮੈਲ ਹੈ ਉਹ ਕਿਵੇਂ ਉਤਰੇਗੀ? ਕਾਮ ਦੀ, ਕ੍ਰੋਧ ਦੀ, ਲੋਭ ਦੀ, ਹੰਕਾਰ ਦੀ, ਇਤਿਆਦਿ। ਇਕੱਲੀ ਕਾਮ ਦੀ ਮੈਲ ਨਹੀਂ ਹੁੰਦੀ, ਇਕੱਲੀ ਕ੍ਰੋਧ ਦੀ ਮੈਲ ਨਹੀਂ ਹੁੰਦੀ, ਹੰਕਾਰ ਦੀ ਮੈਲ ਵੀ ਹੁੰਦੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਨਹੀਂ ਸੀ ਸਮਝਾਇਆ ਆਪਾਂ ਨੂੰ ਵੀ ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਉੱਥੇ ਮਹਾਰਾਜ ਕਹਿੰਦੇ ਇੱਕ ਪਾ ਲੱਥੀ ਨਹਾਤਿਆਂ ਦੋਏ ਪਾ ਚੜੀ ਅਸ ਹੋਰ। ਜਿਹੜੀ ਦੋਏ ਪਾ ਚੜੀ ਅਸ ਹੋਰ ਦਾ ਇਸ਼ਾਰਾ, ਉਹ ਹੰਕਾਰ ਦੀ ਮੈਲ ਹੈ ਵੀ ਨਹਾਉਣ ਤਾਂ ਤੀਰਥਾਂ 'ਤੇ ਗਿਆ, ਵੀ ਮੈਂ ਪਵਿੱਤਰ ਹੋਵਾਂਗਾ, ਪਾਵਨ ਹੋਵਾਂਗਾ, ਧਾਰਮਿਕ ਅਸਥਾਨਾਂ 'ਤੇ ਮੈਂ ਇਸ਼ਨਾਨ ਕਰਨੇ ਨੇ, ਕਰ ਵੀ ਲਿਆ। ਇਸ਼ਨਾਨ ਕਰਕੇ ਜਿਹੜਾ ਮਨ 'ਚ ਈਗੋ ਆ ਗਈ, ਮਾਣ ਆ ਗਿਆ, ਅਹੰਗ ਆ ਗਿਆ, ਹੰਕਾਰ ਆ ਗਿਆ, ਉਹ ਮੈਲ ਹੈ, ਉਹ ਮੈਲ ਅੰਦਰਲੀ ਦੁੱਗਣੀ ਤਿੱਗਣੀ ਹੋ ਗਈ। ਸਰੀਰਕ ਮੈਲ ਲੱਥ ਗਈ, ਗੱਲ ਵੱਖਰੀ ਹੈ, ਪਾਣੀ ਨਾਲ ਲੱਥ ਜਾਂਦੀ ਹੈ,

ਮੈਲ ਜਿਹੜੀ ਹੈ ਉਹ ਉਹਦੀ ਪਤ ਡਬਲ ਹੋ ਗਈ। ਇਸ ਕਰਕੇ ਉਹ ਕਿੱਥੇ ਉਤਰੇਗੀ, ਸਵਾਲ ਇਹ ਹੈ। ਵਿਕਾਰਾਂ ਦੀ ਮੈਲ ਕਿੱਥੇ ਉਤਰੇਗੀ, ਸਵਾਲ ਇਹ ਹੈ। ਮਹਾਰਾਜ ਅੱਗੇ ਕਹਿਣ ਲੱਗੇ, ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ। ਸਾਧ ਸੰਗ ਹੋਏ, ਸਾਧੂ ਦੀ ਸੰਗਤ, ਗੁਰੂ ਰੂਪੀ ਸਾਧੂ ਦੀ ਸੰਗਤ, ਸਤ ਸੰਗਤ ਵਿੱਚ ਬੈਠੇ ਹਾਂ, ਇਹ ਮਨ ਨੇ ਨਿਰਮਲ ਹੋਣਾ। ਸੱਚਮੁੱਚ ਇੱਕ ਦਿਨ ਦੇ ਵਿੱਚ ਤਾਂ ਭਾਵੇਂ ਖੇਡ ਨਾ ਵਾਪਰੇ, ਪਰ ਸਹਿਜੇ ਸਹਿਜੇ ਜਿਵੇਂ ਆਪਾਂ ਰੋਜ਼ ਸਤਸੰਗਤ ਕਰਾਂਗੇ, ਰੋਜ਼ ਰੋਜ਼ ਸਤਸੰਗਤ ਵਿੱਚ ਬੈਠਾਂਗੇ, ਰੋਜ਼ ਰੋਜ਼ ਸਤਸੰਗਤ ਦਾ ਪ੍ਰਭਾਵ ਕਬੂਲਾਂਗੇ, ਹੌਲੀ ਹੌਲੀ ਮਨ ਨੂੰ ਲੱਗੀ ਹੋਈ ਵਿਕਾਰਾਂ ਦੀ ਮੈਲ ਲੱਥ ਜਾਏਗੀ, ਹੰਕਾਰ ਦੀ ਮੈਲ ਵੀ ਲੱਥ ਜਾਂਦੀ ਹੈ। ਇੱਥੇ ਜੇ ਕੋਈ ਆਖੇ ਨਾ ਵੀ ਮੈਂ ਇੰਨੇ ਵਜੇ ਉੱਠ ਕੇ ਇੰਨੀ ਸੇਵਾ ਕਰਦਾ, ਤੇ ਇੱਥੇ ਆ ਕੇ ਇਸ ਤੋਂ ਪਹਿਲਾਂ ਵੀ ਸਿੱਖ ਬੈਠੇ ਹੁੰਦੇ ਨੇ, ਇੱਥੇ ਤੇ ਆ ਕੇ ਭਰਮ ਦੂਰ ਹੋ ਜਾਂਦਾ ਵੀ ਮੈਂ ਇਕੱਲੇ ਹੀ ਨਹੀਂ, ਇੱਥੇ ਤਾਂ ਵੱਡੀ ਗਿਣਤੀ ਦੇ ਵਿੱਚ ਲੈਣਾ ਲੱਗੀਆਂ ਰਹਿੰਦੀਆਂ ਨੇ ਸੰਗਤ ਦੀਆਂ। ਮੈਂ ਇਕੱਲੇ ਹੀ ਥੋੜੋ ਭਾਂਡੇ ਮਾਜਦਾ, ਮੇਰੇ ਤੋਂ ਪਹਿਲਾਂ ਕਿੰਨਿਆਂ ਨੇ ਸੇਵਾ ਕੀਤੀ ਹੈ, ਕਿੰਨੇ ਬਾਅਦ ਚ ਕਰੀ ਜਾਣਗੇ। ਇਸ ਕਰਕੇ ਇੱਥੇ ਬੈਠਣ ਦੇ ਨਾਲ ਉਹ ਜਿਹੜੀ ਮੈਲ ਹੈ ਸਾਧ ਸੰਗਤ ਦੇ ਵਿੱਚ ਬੈਠਣ ਦੇ ਨਾਲ ਜਿਹੜੀ ਮੈਲ ਹੈ ਉਤਰਦੀ ਹੈ, ਮਨ ਨਿਰਮਲ ਹੁੰਦਾ। ਕਿਉਂਕਿ ਸਾਧ ਸੰਗਤ ਦੇ ਵਿੱਚ ਜਿਹੜਾ ਗੁਰੂ ਦਾ ਸ਼ਬਦ ਵਾਚਿਆ ਜਾਂਦਾ ਹੈ, ਸ਼ਬਦ ਦੀ ਵਿਚਾਰ ਹੁੰਦੀ ਹੈ, ਉਹਦਾ ਅਸਰ ਮਨ ਤੇ ਹੋਣਾ, ਔਰ ਮਨ ਤੇ ਹੀ ਅਸਰ ਜ਼ਰੂਰੀ ਹੈ, ਕਿਉਂਕਿ ਵਿਕਾਰ ਮਨ 'ਚ ਬੈਠੇ ਨੇ। ਅਤੇ ਜਦੋਂ ਬਾਣੀ ਦਾ ਹੌਲੀ ਹੌਲੀ ਅਸਰ, ਸਹਿਜੇ ਸਹਿਜੇ ਅਸਰ ਮਨ ਤੱਕ ਜਾਣ ਲੱਗ ਪਿਆ, ਇੱਕਦਮ ਨਹੀਂ ਹੁੰਦਾ, ਪਹਿਲਾਂ ਸਾਨੂੰ ਰਸਨਾ ਤੋਂ ਪੜ੍ਹਨਾ ਪਏਗਾ, ਪਹਿਲਾਂ ਜ਼ਬਾਨ ਦੇ ਨਾਲ ਪੜ੍ਹਨਾ ਪਏਗਾ, ਹੌਲੀ ਹੌਲੀ ਹੌਲੀ ਹੌਲੀ ਜਦੋਂ ਅਸੀਂ ਇਹਨੂੰ ਸਹਿਜ ਦੇ ਨਾਲ, ਟਿਕਾ ਦੇ ਨਾਲ, ਇੰਟਰਸਟ ਦੇ ਨਾਲ, ਰੁਚੀ ਦੇ ਨਾਲ, ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ, ਪ੍ਰੇਮ ਨਾਲ ਪੜ੍ਹਾਂਗੇ, ਫਿਰ ਇਹਦਾ ਅਸਰ ਮਨ ਤੱਕ ਜਾਏਗਾ। ਜਦੋਂ ਮਨ ਤੱਕ ਚਲਾ ਗਿਆ ਬਾਣੀ ਦੇ ਅਸਰ ਦੇ ਨਾਲ, ਫਿਰ ਵਿਕਾਰਾਂ ਦਾ ਅਸਰ ਮੱਠਾ ਪੈ ਜਾਏਗਾ। ਬਾਣੀ ਦੇ ਵਿੱਚ ਬਹੁਤ ਪਾਵਰ ਹੈ, ਬਾਣੀ ਦੇ ਵਿੱਚ ਬੜੀ ਸ਼ਕਤੀ ਹੈ, ਬਾਣੀ ਦੇ ਵਿੱਚ ਬੜੀ ਸਮਰੱਥ ਹੈ। ਤਾਂ ਹੀ ਤਾਂ ਮਹਾਰਾਜ ਨੇ ਬਚਨ ਕੀਤੇ ਸੀ ਵੀ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਇਸ ਬਾਣੀ ਨੂੰ ਸੁਣਨ ਦੇ ਨਾਲ ਜਲਨ ਬੁਝੀ, ਜਿਹੜੀ ਅੰਦਰ ਮਨ 'ਚ ਜਲਨ ਸੀ, ਈਰਖਾ ਸੀ, ਜੈਲਸੀ ਸੀ, ਸਾੜਾ ਸੀ, ਉਹ ਬੁਝ ਗਿਆ। ਸੀਤਲ ਹੋਏ ਮਨੂਆ, ਜਿਹੜਾ ਮਨ ਪਹਿਲਾਂ ਤਪਿਆ ਪਿਆ ਸੀ, ਤਪਸ਼ ਦੇ ਵਿੱਚ ਸੀਗਾ, ਉਹ ਸੀਤਲ ਹੋ ਗਿਆ, ਠੰਡਾ ਠਾਰ ਹੋ ਗਿਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਇਸ ਕਰਕੇ ਮਹਾਰਾਜ ਕਹਿੰਦੇ, ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ। ਇੱਥੇ ਰੰਗ ਤੋਂ ਭਾਵ ਕਲਰ ਨਹੀਂ ਹੈ, ਇੱਥੇ ਰੰਗ ਤੋਂ ਭਾਵ ਪ੍ਰੇਮ ਹੈ। ਰੰਗ ਦੇ 14-15 ਅਰਥ ਕੀਤੇ ਨੇ ਵਿਦਵਾਨ ਸੱਜਣਾ ਨੇ, ਟੀਕਾਕਾਰਾਂ ਨੇ। ਇਹ ਰੰਗ ਤੋਂ ਭਾਵ ਪਰਮਾਤਮਾ ਦਾ ਪ੍ਰੇਮ ਹੈ। ਕਹਿੰਦੇ ਪ੍ਰਭੂ ਦੇ ਪ੍ਰੇਮ ਦੇ ਵਿੱਚ ਆ ਕੇ, ਪ੍ਰਭੂ ਨੂੰ ਪ੍ਰੇਮ ਕੀਤੇ ਆ, ਪਰਮਾਤਮਾ ਨਾਲ ਪ੍ਰੇਮ ਕੀਤੇ ਆ, ਪਰਮਾਤਮਾ ਨਾਲ ਪਿਆਰ ਕੀਤੇ ਆ, ਔਰ ਮਨ ਨਿਰਮਲ ਹੋ ਜਾਂਦਾ, ਸਾਧ ਸੰਗਤ ਵਿੱਚ ਬੈਠੇ ਆ, ਤੇ ਕਿਤੇ ਨਾ ਕਿਤੇ ਜਿਹੜੇ 5 ਵਿਕਾਰ ਨੇ ਇਹਨਾਂ ਤੋਂ ਵੀ ਮਨੁੱਖ ਦਾ ਹੌਲੀ ਹੌਲੀ ਹੌਲੀ ਹੌਲੀ ਛੁਟਕਾਰਾ ਹੋ ਜਾਂਦਾ। ਵੈਸੇ ਗੁਰੂ ਕਿਰਪਾ ਨਾਲ ਹੀ ਵਿਕਾਰ ਖਤਮ ਹੁੰਦੇ ਨੇ, ਨਹੀਂ ਕਿਸੇ ਡਾਕਟਰ ਕੋਲ ਜਾ ਕੇ ਨਾ। ਬਹੁਤ ਸਾਰੀਆਂ ਬਿਮਾਰੀਆਂ ਨੇ, ਕਿੰਨੀਆਂ ਬਿਮਾਰੀਆਂ ਨੇ, ਉਹਨਾਂ ਬਿਮਾਰੀਆਂ ਦੇ ਹੱਲ ਵੀ ਨਿਕਲੇ ਆਉਂਦੇ ਨੇ। ਮਾਰੂ ਤੋਂ ਮਾਰੂ ਬਿਮਾਰੀਆਂ ਨੇ, ਉਹਨਾਂ ਮਾਰੂ ਤੋਂ ਮਾਰੂ ਬਿਮਾਰੀਆਂ ਦੇ ਵੱਡੇ ਤੋਂ ਵੱਡੇ ਹੱਲ ਵੀ ਨਿਕਲੇ ਆਏ, ਜਿਹੜੀਆਂ ਕਦੇ ਪਲੇਗ ਵਰਗੀਆਂ, ਚੇਚਕ ਵਰਗੀਆਂ ਲਾ ਇਲਾਜ ਬਿਮਾਰੀਆਂ ਸੀ, ਜਿਨ੍ਹਾਂ ਨਾਲ ਹਜ਼ਾਰਾਂ ਲੋਕ ਮਰੇ, ਮੌਤ ਦੇ ਮੂੰਹ ਵਿੱਚ ਜਾ ਪਏ, ਸਮੇਂ ਦੇ ਨਾਲ ਉਹਨਾਂ ਤੇ ਕਾਬੂ ਪਾ ਲਿਆ ਗਿਆ। ਅੱਜ ਚੇਚਕ ਖਤਮ ਹੈ, ਪਲੇਗ ਖਤਮ ਹੈ, ਔਰ ਇਸ ਤਰ੍ਹਾਂ ਦੇ ਜਿਹੜੇ ਟੀਕੇ ਲੱਗਦੇ ਨੇ, ਸ਼ੁਰੂ ਤੋਂ ਹੀ ਬਚਪਨ ਤੋਂ ਹੀ ਬੱਚਿਆਂ ਦੇ ਟੀਕਾਕਰਨ ਹੋ ਜਾਂਦਾ ਵੀ ਇਨ ਫਿਊਚਰ ਇਹਨੂੰ ਇਸ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਵੇ। ਇਹ ਨਹੀਂ ਹੈ ਵੀ ਉਹਨੂੰ ਕੋਈ ਬਿਮਾਰੀ ਲੱਗੀ ਹੈ, ਆਹ ਟੀਕੇ ਬਚਪਨ 'ਚ ਆਪਣੇ ਲੱਗਦੇ ਰਹੇ ਨੇ, ਸਕੂਲਾਂ 'ਚ ਲੱਗਦੇ ਰਹੇ ਨੇ, ਹੁਣ ਵੀ ਹੈ, ਉਹ ਇਹ ਥੋੜ੍ਹਾ ਹੁੰਦਾ ਵੀ ਇਹਨੂੰ ਕੋਈ ਬਿਮਾਰੀ ਬਿਮਾਰੀ ਲੱਗ ਨਾ ਜਾਏ, ਪਹਿਲਾਂ ਹੀ ਉਹਦਾ ਪ੍ਰਬੰਧ ਕਰ ਲਿਆ ਗਿਆ, ਮਾਰੂ ਬਿਮਾਰੀਆਂ ਦੇ ਉੱਪਰ ਕੰਟਰੋਲ ਪਾ ਲਿਆ ਗਿਆ, ਪੋਲੀਓ ਵਰਗੀਆਂ ਬਿਮਾਰੀਆਂ ਖਤਮ ਹੋ ਗਈਆਂ। ਆਹ ਕਰੋਨਾ ਆਇਆ ਸੀਗਾ, ਮੈਂ ਕਈ ਵਾਰੀ ਗੱਲ ਕਰਦਾ ਕਿਉਂਕਿ ਆਪਾਂ ਹੁਣੇ ਹੀ ਹੰਢਾ ਕੇ ਹਟੇ ਹਾਂ, ਇਸ ਦੌਰ 'ਚੋਂ ਲੰਘੇ ਹਾਂ। ਪੂਰੀ ਦੁਨੀਆ ਦੇ ਵਿੱਚ ਜਿਹੜਾ ਸੀ ਕਰੋਨਾ ਨੇ ਆਪਣਾ ਇੱਕ ਡਰ ਬਿਠਾਇਆ, ਪਰ ਉਹਦੇ 'ਚੋਂ ਵੀ ਅਸੀਂ ਲੰਘ ਗਏ ਹਾਂ, ਉਹਦਾ ਵੀ ਇਲਾਜ ਲੱਭ ਲਿਆ, ਉਹਦੇ ਵੀ ਟੀਕੇ ਲਵਾ ਲਏ, ਮੈਡੀਸਨ ਸੀ, ਕਈ ਕੁਛ ਸੀਗਾ, ਚਲੋ ਉਹ ਦੌਰ ਵੀ ਲੰਘ ਗਿਆ। ਕੈਂਸਰ ਵਰਗੀਆਂ ਬਿਮਾਰੀਆਂ 'ਤੇ ਵੀ ਕੰਟਰੋਲ ਪਾਉਣ ਦੇ ਦਾਅਵੇ ਕੀਤੇ ਜਾ ਸਕਦੇ ਨੇ, ਕਾਫੀ ਹੱਦ ਤੱਕ ਮੈਡੀਸਨ ਆ ਗਈਆਂ ਨੇ,
ਆਉਣ ਵਾਲੇ ਸਮੇਂ ਚ ਇਹ ਸਾਰੀਆਂ ਬਿਮਾਰੀਆਂ ਦੇ ਜਿਹੜੇ ਨੇ ਇਲਾਜ ਲੱਭ ਲੈ ਜਾਣਗੇ। ਇਹ ਨਹੀਂ ਵੀ ਕੋਈ ਬਿਮਾਰੀਆਂ ਖਤਮ ਹੋ ਜਾਣਗੀਆਂ, ਖਿਮਾ ਕਰਨਾ, ਬਿਮਾਰੀਆਂ ਨਵੀਆਂ ਆ ਜਾਂਦੀਆਂ ਨੇ। ਪਹਿਲਾਂ ਬਿਮਾਰੀਆਂ ਹੋਰ ਸੀ, ਉਹਨਾਂ ਦੇ ਇਲਾਜ ਆ ਗਏ, ਹੋਰ ਬਿਮਾਰੀਆਂ ਆ ਗਈਆਂ, ਨਵੀਂ ਤੋਂ ਨਵੀਂ ਬਿਮਾਰੀ ਆ ਰਹੀ ਹੈ, ਨਵੇਂ ਤੋਂ ਨਵੇਂ ਇਲਾਜ ਉਹਦੇ ਲੱਭੇ ਜਾ ਰਹੇ ਨੇ। ਮੈਡੀਕਲ ਦੁਨੀਆ ਦੇ ਵਿੱਚ ਬਹੁਤ ਇਸ ਤਰ੍ਹਾਂ ਦੇ ਯਤਨ, ਪਰ ਮੈਂ ਬੇਨਤੀ ਕਰ ਰਿਹਾ ਸੀ ਵੀ ਅੱਜ ਤੱਕ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦਾ ਪਰਮਾਨੈਂਟ ਕੋਈ ਇਲਾਜ ਨਹੀਂ ਨਿਕਲਿਆ। ਕੋਈ ਵੈਕਸੀਨ ਬਣੀ ਹੈ, ਕੋਈ ਇੰਜੈਕਸ਼ਨ ਬਣਿਆ, ਕੋਈ ਹੈ ਟ੍ਰੀਟਮੈਂਟ ਵੀ 2 ਮਹੀਨੇ ਟ੍ਰੀਟਮੈਂਟ ਲੈਣ ਦੇ ਨਾਲ ਤੁਹਾਡਾ ਕ੍ਰੋਧ ਖਤਮ ਹੋ ਜੂਗਾ ਜੀ, ਵੀ ਆਹ 3 ਵਾਰੀ ਟੀਕੇ ਲਗਾਉਣ ਦੇ ਨਾਲ ਤੁਹਾਡਾ ਜਿਹੜਾ ਅਹੰਕਾਰ ਹੈ ਉਹ ਆਪਣੇ ਆਪ ਖਤਮ ਹੋ ਜੂਗਾ, ਜਾਂ ਇਹਨਾਂ ਦਵਾਈ ਲੈਣ ਦੇ ਨਾਲ ਤੁਹਾਡੇ ਅੰਦਰੋਂ ਮੋਹ ਮੁੱਕ ਸਕਦਾ। ਜਦੋਂ ਤੋਂ ਸ੍ਰਿਸ਼ਟੀ ਬਣੀ ਹੈ, ਜਦੋਂ ਤੋਂ ਜੀਵ ਸੰਸਾਰ ਵਿੱਚ ਆਇਆ, ਕਾਮ ਕ੍ਰੋਧ ਕਾ ਚੋਲੜਾ ਜਿਵੇਂ ਮਹਾਰਾਜ ਕਹਿੰਦੇ ਨੇ ਵੀ ਹਰ ਮਨੁੱਖ ਪਹਿਨ ਕੇ ਆਇਆ, ਤੇ ਉਦੋਂ ਤਾਂ ਹੀ ਇਹ ਸਾਰਾ ਕੁਝ ਹੈ, ਪਸਾਰਾ ਉਦੋਂ ਤਾਂ ਹੀ ਹੈ। ਇਹ ਚੀਜ਼ ਦਾ ਹੱਲ ਨਹੀਂ ਲੱਭਿਆ ਦੁਨੀਆਂ ਨੂੰ, ਇਹ ਚੀਜ਼ ਦਾ ਇਲਾਜ ਨਹੀਂ ਲੱਭਿਆ ਦੁਨੀਆਂ ਦੇ ਕਿਸੇ ਕੋਨੇ ਦੇ ਵਿੱਚ, ਇਹਨਾਂ ਵਿਕਾਰਾਂ ਦਾ ਕੋਈ ਹੱਲ ਨਹੀਂ ਹੈ। ਸਗੋਂ ਸਾਰੀ ਦੁਨੀਆਂ ਇਹਨਾਂ ਨਾਲ ਪੀੜਿਤ ਹੈ, ਸਾਰੀ ਦੁਨੀਆਂ ਇਹਨਾਂ ਨਾਲ ਜੂਝ ਰਹੀ ਹੈ, ਹਰ ਮਨੁੱਖ ਕਿਸੇ ਨਾ ਕਿਸੇ ਵਿਕਾਰ ਦੇ ਪ੍ਰਭਾਵ ਨੂੰ ਕਬੂਲੀ ਬੈਠਾ ਹੈ। ਸਾਡਾ ਸਮਾਜ ਇਹਨਾਂ ਕਰਕੇ ਖੇਰੂ ਖੇਰੂ ਹੈ, ਪਰਿਵਾਰ ਖੇਰੂ ਖੇਰੂ ਹੋ ਰਹੇ ਨੇ, ਪਰ ਹਾਲੇ ਤੱਕ ਕੋਈ ਪਰਮਾਨੈਂਟ, ਨਾ ਕੋਈ ਇੰਜੈਕਸ਼ਨ, ਨਾ ਕੋਈ ਮੈਡੀਸਨ, ਨਾ ਕੋਈ ਹੋਰ ਇਹਦਾ ਹੱਲ ਨਿਕਲਿਆ। ਇਹਦਾ ਹੱਲ ਸਿਰਫ ਤੇ ਸਿਰਫ ਗੁਰੂ, ਗੁਰੂ ਕੀ ਬਾਣੀ, ਪਰਮਾਤਮਾ ਦਾ ਨਾਮ, ਜਿਵੇਂ ਆਪਾਂ ਪੜ੍ਹਦੇ ਨਾ, ਮੇਰਾ ਵੈਦ ਗੁਰੂ ਗੋ ਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ ਕੱਟ ਹੈ ਜਮ ਕੀ ਫੰਦਾ। ਗੁਰੂ ਹੰਕਾਰ ਦੂਰ ਕਰਦਾ, ਗੁਰੂ ਮਨੁੱਖ ਦੀ ਹਉਮੈ ਦੂਰ ਕਰਦਾ, ਗੁਰੂ ਮਨੁੱਖ ਦਾ ਮੋਹ ਦੂਰ ਕਰ ਦਿੰਦਾ। ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼ ਬੰਦੇ ਦੇ ਅੰਦਰਲਾ ਲਾਲਚ ਖਤਮ ਕਰ ਦਿੰਦਾ, ਲੋਭ ਖਤਮ ਕਰ ਦਿੰਦਾ, ਮੋਹ ਖਤਮ ਕਰ ਦਿੰਦਾ। ਇੱਥੇ ਇੱਕ ਨਹੀਂ, ਤਮਾਮ ਪ੍ਰਸੰਗ ਨੇ, ਸਾਖੀਆਂ ਨੇ, ਜਦੋਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਸੇ 'ਤੇ ਕਿਰਪਾ ਕੀਤੀ, ਬੜੇ ਬੜੇ ਕਾਮੀਆਂ ਦਾ ਕਾਮ, ਬੜੇ ਬੜੇ ਕ੍ਰੋਧੀਆਂ ਦਾ ਕ੍ਰੋਧ, ਬੜੇ ਬੜੇ ਲੋਭੀਆਂ ਦਾ ਲੋਭ, ਔਰ ਮਹਾਰਾਜ ਨੇ ਜਿਹੜਾ ਸੀ ਉਹ ਖਤਮ ਕੀਤਾ। ਇਸ ਕਰਕੇ ਇੱਥੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਚਨ ਕਰ ਰਹੇ ਨੇ, ਸਾਧ ਸੰਗ ਹੋਏ ਨਿਰਮਲਾ, ਨਾਨਕ ਪ੍ਰਭ ਕਹਿ ਰੰਗ। ਪਾਗਾਂ ਵਾਲੇ ਇਹ ਸਲੋਕ ਹੈ, ਮੈਂ ਰੋਜ਼ ਬੇਨਤੀਆਂ ਕਰਦਾ ਬਈ ਹਰ ਤਿੱਥ ਤੋਂ ਪਹਿਲਾਂ ਸਲੋਕ ਦਿੱਤਾ ਮਹਾਰਾਜ ਜੀ ਨੇ। ਹੁਣ ਤਿੱਥ ਹੈ, 5ਵੀਂ ਤਿੱਥ ਚੰਦਰਮਾ ਨਾਲ ਸੰਬੰਧਿਤ, ਉਹ ਦੋਨੇ ਪੱਖ ਨੇ, ਭਾਵੇਂ ਉਹ ਚਾਨਣਾ ਪੱਖ ਹੈ, ਭਾਵੇਂ ਹਨੇਰਾ ਪੱਖ ਹੈ, ਭਾਵੇਂ ਜਿਹੜਾ ਸੀ ਕ੍ਰਿਸ਼ਨ ਪੱਖ ਹੈ, ਭਾਵੇਂ ਸ਼ੁਕਲ ਪੱਖ ਹੈ, ਔਰ ਤਿੱਥਾਂ 15 ਹੀ ਨੇ, ਤੇ ਏਕਮ ਦੂਜ ਤੀਜ ਉਦਾਂ ਹੀ ਵਰਤਿਆ ਜਾਏਗਾ। ਹਾਂ, ਇਹ ਹਨੇਰੇ ਪੱਖ ਦੀ ਹੈ, ਇਹ ਚਾਨਣੇ ਪੱਖ ਦੀ ਹੈ, ਇਹ ਵੱਖਰਾ ਹਿਸਾਬ ਹੈ। ਇੱਥੇ ਕਹਿਣ ਲੱਗੇ ਪੌੜੀ, ਪੌੜੀ ਦੇ ਵਿੱਚ ਪੰਚਮ ਪੰਚ ਪ੍ਰਧਾਨ ਤੇ ਜਿਹੇ ਜਾਣਿਓ ਪਰਪੰਚ। ਉੱਪਰ ਜ਼ਿਕਰ ਆਇਆ ਸੀ ਪੰਚ ਵਿਕਾਰ ਮਨ ਮਹਿ ਵਸੇ, ਪੰਚਮ ਦੇ ਬਾਰੇ, ਭਾਈ ਤੁਸੀਂ 5ਵੀਂ ਤਿੱਥ ਦੇ ਬਾਰੇ ਭਰਮ ਪਾਲੀ ਬੈਠੇ ਹੋ ਮਨਾਂ ਦੇ ਵਿੱਚ, ਅੱਜ 5ਵੀਂ ਤਿੱਥ, ਅੱਜ 5ਵੀਂ ਹੈ, ਅੱਜ ਦਿਨ ਚੰਗਾ ਜਾਂ ਮਾੜਾ। ਭਾਰਤੀ ਸਮਾਜ ਦੇ ਵਿੱਚ, ਖਾਸ ਕਰਕੇ ਹਿੰਦੂ ਧਰਮ ਦੇ ਵਿੱਚ, ਪੰਚਮੀ ਦੀ ਕਾਫੀ ਅਹਿਮੀਅਤ ਮੰਨੀ ਜਾਂਦੀ ਹੈ। ਇੱਕ ਜਿਹੜਾ ਸਾਉਣ ਦੇ ਮਹੀਨੇ ਦੇ ਵਿੱਚ ਪੰਚਮੀ ਨਾਲ ਸੰਬੰਧਿਤ ਤਿਉਹਾਰ ਮਨਾਇਆ ਜਾਂਦਾ, ਨਾਗ ਪੰਚਮੀ ਜਿਹਨੂੰ ਕਹਿੰਦੇ ਨੇ, ਨਾਗਾਂ ਦੀ ਪੂਜਾ, ਸੱਪਾਂ ਦੀ ਪੂਜਾ ਹੁੰਦੀ ਹੈ ਨਾ, ਉਹ ਹਾਲੇ ਵੀ ਸਾਰਾ ਕੁਝ ਚਲੀ ਜਾਂਦਾ ਹੈ। ਭਾਵੇਂ ਮਨੁੱਖ ਜਿੰਨਾ ਮਰਜ਼ੀ ਪੜ੍ਹ ਲਿਖ ਗਿਆ, ਐਡਵਾਂਸ ਹੋ ਗਿਆ, ਤਰੱਕੀ ਕੀਤੀ ਹੈ, ਪਰ ਬਹੁਤਾਤ ਅਸੀਂ ਅਗਿਆਨਤਾ ਕਰਕੇ ਉੱਥੇ ਹੀ ਖੜੇ ਹਾਂ। ਹਾਲੇ ਵੀ ਸੱਪਾਂ ਨੂੰ ਦੁੱਧ ਪਿਆਏ ਜਾਂਦੇ ਨੇ, ਮੱਥੇ ਟੇਕੇ ਜਾਂਦੇ ਨੇ, ਚਲੋ ਉਹ ਇੱਕ ਵੱਖਰਾ। ਪਰ ਮੈਂ ਬੇਨਤੀ ਇਹ ਕਰ ਰਿਹਾ ਸੀ ਵੀ ਪੰਚਮੀ ਦੇ ਬਾਰੇ ਮਹਾਰਾਜ ਕਹਿੰਦੇ, ਭਾਈ ਇਸ ਚੀਜ਼ ਨੂੰ ਛੱਡੋ, ਜੈਸੀ ਏਕਮ ਸੀ, ਜੈਸੀ ਦੂਜ ਸੀ, ਜੈਸੀ ਤੀਜ ਸੀ, ਔਰ ਉਸੇ ਤਰ੍ਹਾਂ ਚੌਥ ਤੇ ਪੰਚਮੀ ਵੀ ਉਸੇ ਤਰ੍ਹਾਂ ਹੀ, ਉਸੇ ਮਾਲਕ ਦੇ ਹੁਕਮ ਦੇ ਵਿੱਚ, ਉਸੇ ਪਰਮੇਸ਼ਰ ਦੇ ਹੁਕਮ ਦੇ ਵਿੱਚ, ਜਿਵੇਂ ਪਹਿਲੀਆਂ ਤਿੱਥਾਂ ਨੇ। ਹੁਣ ਇੱਥੇ ਪੰਚਮ ਕਹਿਣਗੇ, ਪੰਚਮ ਪੰਚ ਪ੍ਰਧਾਨ ਤੇ ਮਹਾਰਾਜ ਕਹਿੰਦੇ, ਭਾਈ ਪੰਚਮੀ ਤਿੱਥੇ ਕਹਿੰਦੀ ਹੈ ਵੀ ਇੱਥੇ ਉਹ ਪੰਚ ਜਨ ਪ੍ਰਧਾਨ ਨੇ, ਪ੍ਰਧਾਨ ਦਾ ਅਰਥ ਮੁਖੀਏ ਨੇ, ਆਗੂ ਨੇ, ਤੇ ਜਿਹੇ ਜਾਣੇ ਹੋ ਪ੍ਰਪੰਚ, ਤੇ ਪ੍ਰੋਨਾਊਨ ਹੈ, ਜਿਨ੍ਹਾਂ ਨੇ ਇਸ ਪ੍ਰਪੰਚ ਨੂੰ ਜਾਣ ਲਿਆ। ਪ੍ਰਪੰਚ ਕੀ ਹੈ?
ਪ੍ਰਪੰਚ ਸ਼ਬਦ ਬਾਣੀ ਚ ਕਈ ਰੂਪਾਂ ਚ ਆਇਆ, ਇੱਕ ਥਾਂ ਤੇ ਛਲ ਰੂਪ ਦੇ ਵਿੱਚ ਵੀ ਆਇਆ, ਕਪਟ ਰੂਪ ਦੇ ਵਿੱਚ ਵੀ ਆਇਆ, ਧੋਖੇ ਰੂਪ ਦੇ ਵਿੱਚ ਵੀ ਬਹੁਤ ਵਾਰ ਆਇਆ। ਜਿੱਥੇ ਆਪ ਜੀ ਪੜ੍ਹਦੇ ਹੋ ਬਹੁ ਪ੍ਰਪੰਚ ਕਰ ਪਰ ਧਨ ਲਿਆ ਪੈ ਸੁੱਤ ਦਾਰਾ ਪੈ ਆਨ ਲੁਟਾਵੈ, ਉੱਥੇ ਪ੍ਰਪੰਚ ਦਾ ਮਤਲਬ ਹੈ ਆਹਰ ਪਾਹਰ ਭਜਨਾ, ਠੇਰਾ ਫੇਰੀ, ਚੋਰ ਬਜ਼ਾਰੀ ਇਤਿਆਦਿ ਗਲਤ ਤਰੀਕੇ ਦੇ ਨਾਲ। ਪਰ ਇੱਥੇ ਪ੍ਰਪੰਚ ਦਾ ਅਰਥ ਹੈ ਆ ਪਸਾਰਾ, ਆ ਖਲਾਰਾ, ਇਹ ਜੋ ਵੀ ਸੰਸਾਰ ਦਾ ਪਸਾਰਾ ਪਸਰਿਆ, ਜੋ ਵੀ ਖਿਲਾਰਾ ਖਿਲਾਰਿਆ ਪਰਮਾਤਮਾ ਨੇ, ਜੋ ਵੀ ਸ੍ਰਿਸ਼ਟੀ ਸਾਜੀ ਹੈ, ਔਰ ਜਿਨ੍ਹਾਂ ਨੇ ਇਹਨੂੰ ਜਾਣ ਲਿਆ ਉਹ ਮਹਾਰਾਜ ਕਹਿੰਦੇ ਭਾਈ ਪੰਚ ਜੰਦ ਨੇ, ਉਹ ਪ੍ਰਧਾਨ ਜੰਦ ਨੇ। ਜਪਜੀ ਸਾਹਿਬ ਦੇ ਵਿੱਚ ਇੱਕ ਜ਼ਿਕਰ ਆਉਂਦਾ ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵ ਹੈ ਦਰਗ ਹੈ ਮਾਨ, ਉਹ ਪੰਚ। ਉੱਥੇ ਵੀ ਇਸੇ ਪ੍ਰਕਾਰ ਚ ਗੱਲ ਹੈ, ਪੰਚਮ ਪੰਚ ਪ੍ਰਧਾਨ ਤੇ ਜਿਹੇ ਜਾਣਿਓ ਪ੍ਰਪੰਚ, ਜਿਨ੍ਹਾਂ ਨੇ ਇਸ ਪ੍ਰਪੰਚ ਨੂੰ ਜਾਣ ਲਿਆ। ਪ੍ਰਪੰਚ ਨੂੰ ਜਾਣਨ ਦਾ ਭਾਵ ਕੀ ਹੈ, ਇਸ ਖਿਲਾਰੇ ਨੂੰ, ਇਸ ਪਸਾਰੇ ਨੂੰ ਜਾਣਨ ਦਾ ਭਾਵ ਕੀ ਹੈ, ਇਹਦੀ ਅਸਲੀਅਤ ਕੀ ਹੈ, ਹਕੀਕਤ ਕੀ ਹੈ। ਆ ਸੂਰਜ ਚੰਦਰਮਾ ਧਰਤੀ ਆਕਾਸ਼ ਪੌਣ ਪਾਣੀ ਹਵਾ ਸੰਸਾਰ ਦੁਨੀਆਂ, ਕਿੰਨਾ ਵੱਡਾ ਖਿਲਾਰਾ ਪਸਾਰਾ ਸਿਰਜਿਆ ਪਰਮਾਤਮਾ ਨੇ, ਇਹਦੀ ਅਸਲੀਅਤ ਕੀ ਹੈ, ਹਕੀਕਤ ਕੀ ਹੈ, ਇਹਨੂੰ ਸਾਰੇ ਨਹੀਂ ਜਾਣਦੇ। ਅਸੀਂ ਤਾਂ ਇਹਨੂੰ ਹੋਰ ਤਰੀਕੇ ਨਾਲ ਜਾਣੀ ਬੈਠੇ, ਅਸੀਂ ਤਾਂ ਜਾਣਦੇ ਹਾਂ ਵੀ ਪਤਾ ਨਹੀਂ ਇਹ ਪਰਮਾਨੈਂਟ ਤੌਰ ਤੇ ਹੈ, ਪਤਾ ਨਹੀਂ ਇਹ ਪੱਕਾ। ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਇਹ ਤਾਂ ਜੋ ਉਪਜਿਓ ਸੋ ਬਿਨਸ ਹੈ, ਇਹ ਤਾਂ ਇਹ ਜੱਗ ਧੂਏ ਕਾ ਪਹਾੜ ਹੈ, ਇਹ ਸਾਰਾ ਕੁਝ ਨਾਸ਼ਵੰਤ ਹੈ, ਇਹ ਜਿਹੜਾ ਪ੍ਰਪੰਚ ਹੈ, ਖਿਲਾਰਾ ਹੈ, ਦਿਖਾਵਾ ਹੈ, ਜੋ ਵੀ ਹੈ, ਇਹ ਸਾਰਾ ਕੁਝ ਨਾਸ਼ਵੰਤ ਹੈ, ਝੂਠ ਹੈ, ਸਦੀਵੀ ਨਹੀਂ ਹੈ। ਇਸ ਗੱਲ ਨੂੰ ਸਮਝਣਾ ਸਾਰਿਆਂ ਦੇ ਬਸ ਦੀ ਗੱਲ ਨਹੀਂ ਹੈ, ਕਿਉਂਕਿ ਦੁਨੀਆਂ ਦਾ ਵੱਡਾ ਹਿੱਸਾ ਇਸ ਸੰਸਾਰ ਨੂੰ ਸੱਚ ਮੰਨੀ ਬੈਠਾ। ਉਹ ਕਹਿੰਦਾ ਇਹ ਜੱਗ ਮਿੱਠਾ, ਅਗਲਾ ਕਹਿੰਦਾ ਡਿੱਠਾ। ਪਰ ਜਿਨ੍ਹਾਂ ਤੇ ਕਿਰਪਾ ਹੋ ਗਈ, ਜਿਹੜੇ ਪੰਚ ਜਨ ਨੇ, ਪ੍ਰਧਾਨ ਜਨ ਨੇ, ਉਹਨਾਂ ਨੂੰ ਇਹ ਕਿਹਾ ਮਹਾਰਾਜ ਨੇ ਪੰਚ ਪ੍ਰਧਾਨ ਪੰਚ ਪ੍ਰਵਾਨ, ਜਿਨ੍ਹਾਂ ਨੇ ਸਮਝ ਲਿਆ ਵੀ ਇਹ ਸਭ ਕੁਝ ਨਾਸ਼ਵੰਤ ਹੈ। ਜਿਵੇਂ ਤੁਸੀਂ ਰੋਜ਼ ਜਪਜੀ ਮਾਫ ਕਰਨਾ ਆਸਾ ਦੀ ਵਾਰ ਵਿੱਚ ਪੜ੍ਹਦੇ ਹੋ, ਗੁਰੂ ਸਾਹਿਬ ਨੇ ਸਮਝਾਇਆ ਤੇ ਹੈ, ਆਸਾ ਦੀ ਵਾਰ ਬਹੁਤ ਅਹਿਮ ਬਾਣੀ ਹੈ, ਬਹੁਤ ਪਵਿੱਤਰ ਬਾਣੀ ਹੈ, ਤੇ ਬਹੁਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਸ ਬਾਣੀ ਦਿੱਤੀ, ਜਿਹੜੀ ਵਿਧਾਨ ਬਣਾਤਾ ਵੀ ਰੋਜ਼ ਅੰਮ੍ਰਿਤ ਵੇਲੇ ਇਹਦਾ ਗਾਇਨ ਹੋਵੇ। ਗੁਰਦੁਆਰਾ ਸਾਹਿਬਾਨਾਂ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਲੈ ਕੇ ਪੰਜੇ ਤਖ਼ਤ ਸਾਹਿਬਾਨਾਂ ਤੋਂ ਲੈ ਕੇ ਦੇਸ਼ ਵਿਦੇਸ਼ ਦੇ ਤਮਾਮ ਗੁਰਦੁਆਰਿਆਂ ਦੇ ਵਿੱਚ ਆਸਾ ਦੀ ਵਾਰ ਦਾ ਗਾਇਨ ਕੀਤਾ ਜਾਂਦਾ। ਇਹਦੇ ਵਿੱਚ ਬਹੁਤ ਸਾਰੇ ਵਿਸ਼ੇ ਛੂਹੇ ਨੇ ਮਹਾਰਾਜ ਨੇ। ਉੱਥੇ ਮਹਾਰਾਜ ਇਹ ਵੀ ਕਹਿ ਰਹੇ ਨੇ, ਕੂੜ ਰਾਜਾ ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ, ਕੂੜ ਬੈਸਣਹਾਰ, ਕੂੜ ਸੋਇਨ, ਕੂੜ ਰੂਪਾ, ਕੂੜ ਪਹਿਨਣਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ। ਸਾਹਿਬ ਕਹਿੰਦੇ ਕੂੜ ਕੂੜ ਹੈ ਨਿਹੋ ਲੱਗਾ ਵਿਸਰਿਆ ਕਰਤਾਰ। ਕੂੜੇ ਮਨੁੱਖ ਦਾ, ਨਾਸ਼ਵੰਤ ਮਨੁੱਖ ਦਾ ਨਾਸ਼ਵੰਤ ਚੀਜ਼ਾਂ ਦੇ ਨਾਲ ਪਿਆਰ ਬਣ ਗਿਆ, ਪਰਮਾਤਮਾ ਭੁੱਲ ਗਿਆ, ਪਰਮੇਸ਼ਰ ਭੁੱਲਿਆ ਪਿਆ। ਮਨੁੱਖ ਵੀ ਨਾਸ਼ਵੰਤ ਹੈ, ਜਿਹੜੀਆਂ ਚੀਜ਼ਾਂ ਦੇ ਨਾਲ ਇਹਦਾ ਨਿਹੋ ਲੱਗਿਆ ਉਹ ਵੀ ਨਾਸ਼ਵੰਤ ਨੇ। ਸਰੀਰ ਨਾਲ ਨਿਹੋ ਹੈ ਇਹ ਵੀ ਨਾਸ਼ਵੰਤ ਹੈ, ਘਰ ਨੇ, ਪਰਿਵਾਰ ਨੇ, ਧੀਆਂ ਪੁੱਤਰ ਨੇ, ਸਭ ਕੁਝ ਨਾਸ਼ਵੰਤ ਹੈ, ਸਦੀਵੀ ਕੀ ਹੈ, ਕੁਝ ਵੀ ਨਹੀਂ। ਇਸ ਕਰਕੇ ਕਹਿੰਦੇ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ ਵੀ ਇਹ ਸਭ ਕੁਝ ਕੂੜ ਹੈ, ਸਭ ਕੁਝ ਨਾਸ਼ਵੰਤ ਹੈ, ਬਿਨਸਨਹਾਰ ਹੈ ਤੇ ਸਭ ਕੁਝ ਚਲਾਏਮਾਨ ਹੈ, ਕਹਿੰਦੇ ਉਹ ਪੰਚ ਨੇ, ਉਹ ਪ੍ਰਵਾਨ ਨੇ, ਉਹ ਪ੍ਰਧਾਨ ਨੇ, ਉਹ ਮੁਖੀਏ ਨੇ। ਅਸੀਂ ਇਸ ਪਾਸੇ ਕਦੇ ਧਿਆਨ ਹੀ ਨਹੀਂ ਦਿੱਤਾ ਵੀ ਪੰਜਵੀਂ ਤਿੱਥ ਗੁਰੂ ਅਰਜਨ ਦੇਵ ਜੀ ਮਹਾਰਾਜ ਇਹਦੇ ਰਾਹੀਂ ਕੀ ਸਮਝਾ ਰਹੇ ਨੇ। ਅਸੀਂ ਸੱਪਾਂ ਦੀ ਪੂਜਾ ਕਰੀ ਗਏ, ਨਾਗ ਪੰਚਮੀ ਮਨਾਈ ਗਏ, ਮੱਥਾ ਗੁਰਦੁਆਰੇ ਟੇਕਿਆ, ਅੱਜ ਨਾਗ ਪੰਚਮੀ ਹੈ, ਅੱਜ ਫਲਾਣੀ ਪੰਚਮੀ ਹੈ, ਖਿਮਾ ਕਰਿਓ ਅਸੀਂ ਇੱਥੇ ਹੀ ਰੁਕੇ ਰਹੇ, ਗੁਰੂ ਸਾਹਿਬ ਜੀ ਨੇ ਸਾਨੂੰ ਉਤਾਂਹ ਚੁੱਕਿਆ ਸੀਗਾ। ਜਿਵੇਂ ਬਸੰਤ ਪੰਚਮੀ ਹੈ, ਉਹਦਾ ਇੱਕ ਵੱਖਰਾ ਹਿਸਟੋਰੀਕਲ ਪੱਖ ਹੈ, ਬਸੰਤ ਪੰਚਮੀ ਹੈ, ਉਹਨੂੰ ਆਪਣੇ ਤਰੀਕੇ ਦੇ ਨਾਲ ਜਿਹੜਾ ਹਿੰਦੁਸਤਾਨ ਦੇ ਵਿੱਚ ਮਨਾਇਆ ਜਾਂਦਾ ਰੁੱਤਾਂ ਦੇ ਹਿਸਾਬ ਨਾਲ। ਪਰ ਇੱਥੇ ਮਹਾਰਾਜ ਕਹਿੰਦੇ ਨਹੀਂ ਭਾਈ, ਇਹੋ ਜਿਹੀਆਂ ਪਤਾ ਨਹੀਂ ਕਿੰਨੀਆਂ ਪੰਚਮੀਆਂ ਆਈਆਂ ਕਿੰਨੀਆਂ ਗਈਆਂ, ਪਰ ਜਿਨ੍ਹਾਂ ਨੇ ਇਸ ਪ੍ਰਪੰਚ ਨੂੰ ਸਮਝ ਲਿਆ, ਇਸ ਖਿਲਾਰੇ ਦੀ ਅਸਲੀਅਤ ਨੂੰ ਸਮਝ ਲਿਆ, ਇਸ ਪਸਾਰੇ ਦੀ ਅਸਲੀਅਤ ਨੂੰ ਸਮਝ ਲਿਆ, ਉਹੀ ਪ੍ਰਧਾਨ ਜਨ ਨੇ, ਉਹੀ ਪੰਚ ਨੇ। ਕਹਿਣ ਲੱਗੇ
कुसम बास बहुरंग कणो सब मिथ्या बलवंच। कुसम बास फुलां दी खुशबो बहुत तरह के रंग बहुत रंग कणो किन्ने तरह के रंग ने किन्ने तरह खुशबुआं ने किन्ने तरह का बनस्पति है किन्ने तरह का कुछ है यह सब मिथ्या। बलवंच का अर्थ हुंदा ठगी है छल है यह सारा कुछ सच्चाई नहीं है। ये खुशबुआ खत्म होनिया ने ये सुगंधिया खत्म हो जानिया ने ये बासनामा खत्म हो जानिया ने ये रंग सारे खत्म हो जाने ने सच्चाई ये समझा रहे ने महाराज। कहिंदे सदीवी नहीं फुलां दी खुशबू सदीवी रहिंदी है रंग सदीवी रहिंदे ने तरह तरह के रंग बिरंगी दुनिया ये इसे तरह का पसारा सब मिथ्या। मिथ्या का अर्थ है नाशवंत है ये सब कुछ चलाएवान है इनू सारे नहीं जानते। जिन्होंने जान लिया वो ये प्रभाव हेठ नहीं आए उन्होंने आख्या कच्चा रंग है कुसुंबे का रंग है ये दिल खिचवा भावे पर लमेरा नहीं है कच्चा रंग कुसुंब का है ना। उन्होंने इस तरह समझ के अपने आप नूं इह तों पासे करके परमात्मा के नाम के रंग में अपने आप नूं जोड़ लिया। पर जिन्होंने इस नूं समझ लिया कहिंदे उही पंचम पंच प्रधान ते उही ने पंचम

ਪਰ ਮਨੁੱਖ ਨਾ ਤਾਂ ਇਹਨੂੰ ਜਾਣਨਾ ਚਾਹੁੰਦਾ, ਨਾ ਜਾਣਦਾ, ਨਾ ਬੁੱਝਦਾ, ਨਾ ਇਹਦੀ ਗਹਿਰਾਈ 'ਚ ਜਾਂਦਾ, ਨਾ ਇਹਦੀ ਵਿਚਾਰ ਕਰਦਾ। ਸੱਚਮੁੱਚ ਵਿਚਾਰ ਕੀਤੀ ਕੋਈ ਨਹੀਂ, ਰਹਿੰਦੇ ਅਸੀਂ ਇਸ ਬਾਜ਼ਾਰ ਸੰਸਾਰ ਦੇ ਵਿੱਚ ਹੀ ਹਾਂ। ਸੰਸਾਰ ਦੇਖਣ ਨੂੰ ਬੜਾ ਚੰਗਾ ਲੱਗਦਾ, ਬੜਾ ਪਿਆਰਾ ਲੱਗਦਾ, ਬੜਾ ਸੁੰਦਰ ਲੱਗਦਾ, ਬੜਾ ਜੀ ਨਹੀਂ ਕਰਦਾ ਇੱਥੋਂ ਜਾਣ ਨੂੰ, ਹੈ ਨਾ। ਜਿਵੇਂ ਭਾਈ ਸਾਹਿਬ ਜੀ ਨੇ ਵੀ ਲਿਖਿਆ ਵੀ ਇਹ ਦੁਨੀਆਂ ਸਾਰੀ ਉਹ ਪਿਆਰੀ ਲੱਗਦੀ ਹੈ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸੇ, ਉਸਤ ਨਿੰਦਾ ਕੰਨ ਸੁਣ ਰੋਬਣ ਤੇ ਹਾਸੇ, ਸਾਦੀ ਜੀਵਨ ਰੱਜੀਆਂ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਬਾਸ ਲੈ ਦੁਰਗੰਧ ਸਵਾਸੇ। ਕਿੱਡਾ ਕਮਾਲ ਦਾ ਜ਼ਿਕਰ ਕੀਤਾ, ਇੱਥੇ ਕੋਈ ਤ੍ਰਿਪਤ ਹੋਏ, ਕੋਈ ਰੱਜਿਆ, ਅੱਖਾਂ ਕਿਤੇ ਰੱਜ ਗਈਆਂ, ਤਰ੍ਹਾਂ ਤਰ੍ਹਾਂ ਦੇ ਰੰਗ ਤਮਾਸ਼ੇ, ਮਾੜੀਆਂ ਚੰਗੀਆਂ ਚੀਜ਼ਾਂ ਵੇਖਦੀਆਂ ਨੇ। ਹੋਰ ਵੇਖ ਲਈਏ, ਹੋਰ ਵੇਖ ਲਈਏ, ਅੱਖਾਂ ਦੀ ਨਿਗਾਹ ਥੋੜ੍ਹੀ ਘੱਟ ਜਾਏ। ਜਦੀ ਆਪਾਂ ਐਨਕਾਂ ਦਾ ਪ੍ਰਬੰਧ ਕਰਦੇ ਹਾਂ, ਆਪਰੇਸ਼ਨ ਕਰਵਾਉਂਦੇ ਹਾਂ, ਕਿੰਨੀ ਭੱਜ ਨੱਠ ਕਰਦੇ ਹਾਂ, ਇੱਛਾ ਤਾਂ ਇਹੀ ਹੈ ਨਾ ਵੀ ਦੇਖਦੇ ਰਹੀਏ, ਹੋਰ ਦੇਖੀਏ ਜਗਤ ਤਮਾਸ਼ੇ ਨੂੰ। ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਇਹ ਕੰਨ ਕਦੇ ਉਸਤਤ ਹੀ ਸੁਣਦੇ ਨੇ ਆਪਣੀ, ਕਦੇ ਨਿੰਦਿਆ ਸੁਣਦੇ ਨੇ, ਕਦੇ ਖੁਸ਼ ਹੁੰਦੇ ਆ, ਕਦੇ ਦੁਖੀ ਹੁੰਦੇ ਆ, ਕਦੇ ਕਿਸੇ ਦੀਆਂ ਮਾੜੀਆਂ, ਕਿਸੇ ਦੀਆਂ ਚੰਗੀਆਂ ਸੁਣਦੇ ਰਹਿੰਦੇ ਆ। ਮਾੜਾ ਜਿਹਾ ਸੁਣਨਾ ਘੱਟ ਹੋ ਜਾਏ, ਜਦੀ ਮਸ਼ੀਨਾਂ ਲਵਾ ਲੈਂਦੇ ਆ, ਇਲਾਜ ਕਰਵਾਉਂਦੇ ਆ, ਪਰ ਕਿਸੇ ਨੇ ਕਿਹਾ ਵੀ ਬਹੁਤ ਸੁਣ ਲਿਆ। ਨੱਕ ਨਾ ਰੱਜਾ ਬਾਸ ਲੈ, ਨੱਕ ਕਿਤੇ ਰੱਜੇ, ਤਰ੍ਹਾਂ ਤਰ੍ਹਾਂ ਦੀਆਂ ਬਾਸ਼ਨਾਵਾਂ ਸੁਗੰਧੀਆਂ ਸੁੰਘੀਆਂ ਨੇ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਸਾਰਾ ਜ਼ਿਕਰ ਕੀਤਾ ਕਿ ਕਹਿੰਦੇ ਰੱਜ ਨਾ ਕੋਈ ਜੀਵੇ ਆ, ਕੂੜੇ ਪਰਵਾਸੇ, ਸਾਰਾ ਕੁਝ ਕੂੜ ਹੈ, ਰੱਜ ਕੇ ਕੋਈ ਜੀਵਿਆ ਨਹੀਂ ਹੈ, ਸੰਤੁਸ਼ਟ ਨਹੀਂ ਕੋਈ ਹੋਇਆ, ਇੱਥੇ ਆਈ ਲੋਕ ਚਲੇ ਗਏ। ਨਹਿ ਜਾਪੈ ਨਹਿ ਬੂਝੀ ਹੈ, ਨਹਿ ਕੱਛ ਵਰਤ ਕਰਤ ਵਿਚਾਰ, ਪਰ ਕਿਸੇ ਨੇ ਇਸ ਪਾਸੇ ਵਿਚਾਰ ਹੀ ਨਹੀਂ ਕੀਤੀ ਬਈ ਉਸ ਪਰਮਾਤਮਾ ਦਾ ਪਸਾਰਾ ਖਿਲਾਰਾ ਜਿਹੜਾ ਫੁੱਲਾਂ ਨਾਲ ਜੁੜ ਗਏ, ਉਹਦੀ ਕੁਦਰਤ, ਤਾਰੇ ਦੇਖੇ, ਚੰਦਰਮਾ ਦੇਖੇ, ਇਹ ਚੀਜ਼ਾਂ ਦੇਖ ਕੇ ਬੜੇ ਖੁਸ਼ ਹੁੰਦੇ ਰਹੇ, ਪਰ ਕੈਸੀ ਕਮਾਲ ਦੀ ਚੀਜ਼। ਪਰ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ ਵੀ ਇਹ ਸਾਰੀਆਂ ਚੀਜ਼ਾਂ ਦੇਖ ਕੇ ਜਿਹੜਾ ਕੁਦਰਤ ਦਾ ਕਰਤਾ ਹੈ, ਕੁਦਰਤ ਦਾ ਸਿਰਜਣਹਾਰ ਹੈ, ਔਰ ਉਹਦੇ ਨਾਲ ਜੁੜਨਾ ਸੀ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਪਰ ਇੱਥੇ ਅਸੀਂ ਹੋਰ ਬਹੁਤ ਕੁਝ ਦੇਖਦੇ ਰਹੇ, ਉਹਨਾਂ ਦਾ ਸੁੱਖ ਆਨੰਦ ਮਾਣਦੇ ਰਹੇ, ਇੰਜੋਏ ਕਰਦੇ ਰਹੇ,

2 5 10 20 50 ਮਨੁੱਖਾਂ ਦੀ ਗੱਲ ਨਹੀਂ ਹੈ, ਸਾਰੇ ਸੰਸਾਰ ਦਾ ਹੀ ਹਾਲ ਹੈ, ਸਾਰੀ ਦੁਨੀਆ ਦਾ ਹੀ ਹਾਲ ਹੈ। ਤੁਸੀਂ ਦੁਨੀਆ ਦੇ ਕਿਸੇ ਖਿੱਤੇ ਵਿੱਚ ਚਲੇ ਜਾਓ, ਤੁਹਾਨੂੰ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਵਾਹ ਵਾਸਤਾ ਪਏਗਾ, ਸਵਾਦਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ ਪੂਰੀ ਤਰ੍ਹਾਂ ਜਿਹੜੇ ਰਚ ਵਿੱਚ ਗਏ ਨੇ ਅਗਿਆਨਤਾ ਕਰਕੇ। ਆਹ ਵੀ ਸਵਾਦ ਵੇਖ ਲਈਏ, ਆਹ ਵੀ ਸਵਾਦ ਵੇਖ ਲਈਏ, ਆਹ ਵੀ ਟੇਸਟ ਕਰ ਲਈਏ, ਆਹ ਵੀ ਰਸ ਦੇਖ ਲਈਏ। ਮਹਾਰਾਜ ਕਹਿੰਦੇ ਇੰਦਰੀਆਂ ਕਮਜ਼ੋਰ ਪੈ ਜਾਂਦੀਆਂ ਨੇ ਪਰ ਸਵਾਦਾਂ ਦਾ ਚਸਕਾ ਨਹੀਂ ਮੁੱਕਦਾ। ਸਰੀਰ ਦੀਆਂ ਇੰਦਰੀਆਂ ਜਵਾਬ ਦੇ ਜਾਂਦੀਆਂ ਨੇ ਪਰ ਅੰਦਰੋਂ ਇਹਨਾਂ ਦੇ ਚਸਕੇ ਜਿਹੜੇ ਬਣ ਜਾਂਦੇ ਨੇ ਉਹ ਨਹੀਂ ਮੁੱਕਦੇ। ਸਵਾਦ ਮੋਹ ਰਸ ਵੇਦਿਓ, ਤਾਂ ਹੀ ਤਾਂ ਮਹਾਰਾਜ ਨੇ ਕਿਹਾ ਸੀ ਵੀ ਇਹ ਰਸ ਨਾ ਤੂੰ ਅੰਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਪਿਆਸ ਬੁਝਦੀ ਹੈ ਕਿਤੇ ਰਸਨਾਂ ਦੀ, ਜੀਭਾਂ ਦੀ। ਕਿੰਨਾ ਕੁਝ ਆਪਾਂ ਟੇਸਟ ਕੀਤਾ, ਕਿੰਨੇ ਸਵਾਦ ਚੱਖੇ, ਕਿੰਨੇ ਰਸ ਲਏ, ਪਰ ਜੀਭ ਹੋਰ ਹੋਰ ਹੋਰ ਹੋਰ, ਜਿਹਨੂੰ ਭਾਈ ਗੁਰਦਾਸ ਕਹਿੰਦੇ ਸਾਦੀ ਜੀਭ ਨਾ ਰੱਜੀਆਂ ਕਰ ਭੋਗ ਬਲਾਸੇ। ਸਵਾਦ ਮੋਹ ਰਸ ਵੇਦਿਓ, ਵੇਦਿਓ ਦਾ ਅਰਥ ਹੁੰਦਾ ਪੂਰੀ ਤਰ੍ਹਾਂ ਬਿੰਨਿਆ ਗਿਆ, ਉਹਦੇ ਵਿੱਚ ਪੂਰੀ ਤਰ੍ਹਾਂ ਉਹਦੇ ਨਾਲ ਇੱਕ ਤਰ੍ਹਾਂ ਦਾ ਨੂੜਿਆ ਗਿਆ। ਅਗਿਆਨ ਰਚਿਓ ਸੰਸਾਰ, ਕਹਿੰਦੇ ਸਾਰਾ ਸੰਸਾਰ ਅਗਿਆਨ ਦੇ ਵਿੱਚ ਹੈ। ਹੁਣ ਜਿਹੜਾ ਅਗਿਆਨ ਹੈ ਉਹ ਅਗਿਆਨੀ ਬੰਦਾ ਕੀ ਕਹਿੰਦਾ ਵੀ ਖਾ ਲਓ, ਪੀ ਲਓ, ਐਸ਼ ਕਰੋ, ਰਸ ਲੈ ਲਓ, ਆਨੰਦ ਲੈ ਲਓ, ਵਿਸ਼ੇ ਵਿਕਾਰ ਭੋਗ ਲਓ, ਜੋ ਲਿਆ ਜਾਂਦਾ। ਪਰ ਜਿਹੜਾ ਗਿਆਨੀ ਪੁਰਸ਼ ਹੈ ਉਹ ਕਹਿੰਦਾ ਨਹੀਂ, ਇਹ ਸਭ ਕੁਝ ਇੱਥੇ ਹੀ ਛੱਡ ਜਾਣਾ। ਉਹ ਤਾਂ ਕਹਿੰਦਾ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਗਦਾ ਚੰਗਾ ਆਪਣਾ ਆਪੇ ਹੀ ਕੀਤਾ ਭਾਵਨਾ। ਇੱਕ ਬੰਦਾ ਕਹਿੰਦਾ ਵੀ ਆਨੰਦ ਲੈਣਾ ਚਾਹੀਦਾ ਜਾਂ ਸਵਾਦ ਲੈਣਾ ਚਾਹੀਦਾ, ਰਸ ਲੈਣਾ ਚਾਹੀਦਾ, ਮਨ ਆਈਆਂ ਕਰਨੀਆਂ ਚਾਹੀਦੀਆਂ ਨੇ, ਜੋ ਜੀ ਕੀਤਾ ਪਹਿਨੀਏ, ਜੋ ਜੇ ਕੀਤਾ ਖਾਈਏ, ਜੋ ਜੇ ਕੀਤਾ ਕਰੀਏ। ਪਰ ਗੁਰੂ ਨੇ ਸ਼ਰਤਾਂ ਲਾਈਆਂ ਨੇ, ਨਾ ਨਾ ਬਾਬਾ, ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀ ਹੈ ਮਨ ਮੈਂ ਚੱਲੇ ਬੇਕਾਰ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪੈਦਾ ਤਨ ਪੀੜੀ ਹੈ ਮਨ ਮੈਂ ਚੱਲੇ ਬੇਕਾਰ। ਕਿੱਡੇ ਕਮਾਲ ਦੇ ਸ਼ਬਦ ਨੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਮਨੁੱਖ ਸਵਾਦਾਂ ਚ ਪਿਆ, ਰਸਾਂ ਕਸਾਂ ਚ ਪਿਆ, ਇਹਦੀ ਅਗਿਆਨਤਾ ਹੈ। ਪਰ ਜਦੋਂ ਅਗਿਆਨੀ ਮਨੁੱਖ ਗੁਰੂ ਸਾਹਿਬ ਜੀ ਦੇ ਕੋਲ ਆਉਂਦਾ, ਗੁਰੂ ਦੇ ਸੰਪਰਕ ਵਿੱਚ ਆਉਂਦਾ, ਸਾਧ ਸੰਗਤ ਜੀ, ਗੁਰੂ ਉਹਨੂੰ ਗਿਆਨ ਦਾ ਸੁਰਮਾ ਦਿੰਦਾ, ਉਹਦੇ ਅੱਖਾਂ ਚ ਗਿਆਨ ਦਾ ਸੁਰਮਾ ਪਾ ਕੇ, ਨੇਤਰਾਂ ਦੇ ਵਿੱਚ ਪਾ ਕੇ ਉਹਦੀ ਅਗਿਆਨਤਾ ਨਾਸ਼ ਕਰ ਦਿੰਦਾ। ਫਿਰ ਉਹਨੂੰ ਸਮਝ ਆ ਜਾਂਦੀ ਹੈ, ਫਿਰ ਉਹਨੂੰ ਪਤਾ ਲੱਗਦਾ ਵੀ ਇਹ ਪਰਪੰਚ ਕੀ ਹੈ, ਇਹ ਪਸਾਰਾ ਕੀ ਹੈ, ਇਹ ਰਸਕਸ ਕੀ ਨੇ। ਫਿਰ ਉਹ ਹੌਲੀ ਹੌਲੀ ਹੌਲੀ ਇਹਨਾਂ ਤੋਂ ਪਾਸੇ ਹੁੰਦਾ। ਉਹਦੇ ਲਈ ਸ਼ਬਦ ਵਰਤੇ ਨੇ ਪੰਚਮ ਪੰਚ ਪ੍ਰਧਾਨ ਤੇ ਜਿਹ ਜਾਣਿਓ ਪਰਪੰਚ। ਮੈਂ ਬਾਰ ਬਾਰ ਉਹ ਪੰਗਤੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਹੜੀ ਪੰਜਵੀਂ ਤਿੱਥ ਨਾਲ ਰਿਲੇਟਡ ਹੈ, ਜਿਹਦੇ ਵਿੱਚ ਗੁਰੂ ਸਾਹਿਬ ਨੇ ਪੰਜਵੀਂ ਤਿੱਥ ਦਾ ਜ਼ਿਕਰ ਕੀਤਾ, ਪੰਚਮੀ ਦਾ ਜ਼ਿਕਰ ਕੀਤਾ। ਫਿਰ ਕਹਿਣ ਲੱਗੇ ਜਨਮ ਮਰਨ ਬਹੁ ਜੋਨ ਭ੍ਰਮਣ, ਕਿੰਨੇ ਕਰਮ ਅਨੇਕ। ਕਹਿੰਦੇ ਨੇ ਬਹੁਤ ਸਾਰੇ ਕਰਮ ਕੀਤੇ, ਅਨੇਕਾਂ ਕਰਮ ਕੀਤੇ ਨੇ, ਤਰ੍ਹਾਂ ਤਰ੍ਹਾਂ ਦੇ ਕਰਮ ਕੀਤੇ, ਉਹਦੇ ਕਰਕੇ ਜਨਮ ਮਰਨ ਦੇ ਚੱਕਰਾਂ ਵਿੱਚ ਪਿਆ ਰਿਹਾ, ਜੂਨੀਆਂ ਦੇ ਚੱਕਰਾਂ ਵਿੱਚ ਪਿਆ ਰਿਹਾ, ਆਵਾਗਾਉਣ ਦੇ ਚੱਕਰ 'ਚ ਪਿਆ ਰਿਹਾ। ਕਿਉਂਕਿ ਜਿਹੋ ਜਿਹੇ ਕਰਮ ਕਰਦੇ ਹਾਂ ਵੈਸੀ ਜੂਨੀ ਹੈ, ਵੈਸਾ ਅਗਲਾ ਜਨਮ ਹੈ। ਜਿਹੋ ਜਿਹੇ ਕਰਮ ਕਰਾਂਗੇ ਉਹੋ ਜਿਹਾ ਸਾਨੂੰ ਪਸ਼ੂ ਪੰਛੀ ਕੁੱਤੇ ਬਿੱਲੇ ਦਾ ਜਨਮ ਮਿਲੇਗਾ। ਮਹਾਰਾਜ ਨੇ ਬਾਣੀ ਦੇ ਵਿੱਚ ਸਾਰੇ ਜ਼ਿਕਰ ਕੀਤੇ ਨੇ, ਕਿਉਂਕਿ ਪਹਿਲਾਂ ਵੀ ਅਸੀਂ ਆਈ ਆਏ ਹਾਂ, ਕਈ ਜਨਮ ਪੈ ਕੀਟਕ ਪਤੰਗਾਂ ਵਾਲੇ ਬਚਨ ਨੇ। ਜਨਮ ਮਰਨ ਬਹੁ ਜ਼ੋਨ ਭ੍ਰਮਣ, ਬਹੁਤ ਸਾਰੀਆਂ ਜੂਨਾਂ ਦੇ ਵਿੱਚ ਭਟਕੀ ਜਾਣਾ, ਆਈ ਜਾਣਾ, ਜਾਈ ਜਾਣਾ, ਜੰਮੀ ਜਾਣਾ, ਮਰੀ ਜਾਣਾ, ਭੋਗੀ ਜਾਣੀਆਂ ਨੇ, ਜੂਨਾਂ ਦੇ ਵਿੱਚ ਹੀ ਲੰਘੀ ਜਾਣਾ। ਕਿੰਨੇ ਕਰਮ ਅਨੇਕ, ਕਿੰਨੇ ਤਰ੍ਹਾਂ ਦੇ ਕਰਮ ਕੀਤੇ ਨੇ, ਇੱਕ ਤਰ੍ਹਾਂ ਦੇ। ਪਰ ਰਚਨ ਹਾਰ ਨਹ ਸਿਮਰੇ ਓ, ਮਨ ਨਾ ਵਿਚਾਰ ਵਿਵੇਕ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮਨੁੱਖ ਨੇ ਜਿਹੜਾ ਰਚਨਹਾਰ ਹੈ, ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਹੈ, ਜਿਹਨੇ ਸਾਰਾ ਖਸਾਰਾ ਅਖਲਾਰਾ ਪਸਾਰਾ ਪਸਾਰਿਆ, ਔਰ ਉਹਨੂੰ ਇਹ ਸਿਮਰਦਾ ਨਹੀਂ ਹੈ, ਮਨ ਦੇ ਵਿੱਚ ਉਹਦੀ ਵਿਚਾਰ ਨਹੀਂ ਕਰਦਾ, ਵਿਵੇਕ ਤੋਂ ਕੰਮ ਨਹੀਂ ਲਿਆ। ਵਿਵੇਕ ਚੰਗਿਆ ਤਾਂ ਮਾੜਾ, ਅਸਲੀ ਤੇ ਨਕਲੀ, ਨਾਸ਼ਵੰਤ ਤੇ ਸਦੀਵੀ ਕੀ ਹੈ, ਇਹ ਵਿਵੇਕ ਦੇ ਨਾਲ ਸਮਝ ਆਉਣਾ। ਕਹਿੰਦੇ ਰਚਨਹਾਰ ਨੂੰ ਸਿਮਰਦਾ ਨਹੀਂ ਹੈ,
परमात्मा नूं सिमरदा नहीं है, अकाल पुरख नूं आराधदा नहीं है, मन दे विच उहदी कोई विचार नहीं करदा, विवेक तो मासा भर भी कम नहीं लैंदा। इसे करके जे विवेक तो कम लिया हुंदा फिर तिथां दे विच थोड़ो पैणा सी भी आ तिथ चंगी आ माड़ी है, यह थोड़ो भरम करना सी। विवेकी मनुख इन्हां चक्करां च नहीं पैंदा। खिमा करना सी कला विवेक नूं खाण पीण तक सीमित कर लिया। मुबारक है जिन्हां दे विवेक रखिया होया, चलो चंगी गल है भी विवेकी ने जी, आपां आम कहने हैं उन्हां दा खाना पीना एक वखरा विधान है उन्हां दा, पर ज्ञान दे पक्ष तो सिख ने विवेकी होना, उन्हूं उहदे कोले विवेक चाहिए है, और उहदा विवेक दा जिहड़ा दीवा उह मलीन होया पिया उहनूं जगाउणा है, फिर जाके पता लगता है। महाराज सच्चे पातशाह कहिंदे जदों विवेक आ गया फिर रचनहार दी उह विचार करेगा भी आ सारा कुछ परमात्मा ने सरजिया है, यही उहदा सिरजनहार है, ते जिहदा अपना कोई रूप रंग नहीं है, रूप रंग रेख पेख जिहड़े ने उहदा कोई कह नहीं सकदा, पर सारा आकार सारा रूप रंग उसे दा सरजिया होया। गुरमुख प्यारिओ शब्द दीआं पौड़ी दीआं खीरलीआं दो पंक्तियां दे अंदर गुरु अर्जन देव जी महाराज बहुत सुंदर फरमान कर रहे ने, कहन लगे भाओ भगत भगवान संग माया लिपत नरंच। भाओ प्रेम प्रेमा भगती जिन्हां ने भगवान नाल कीती, माया दे प्रभाव हेठ नहीं आए, रंचक मात्र भी उन्हां नूं माया दा प्रभाव नहीं लग्या। अखीर निचोड़ की कढ़े है, तत् की कढ़े है, कहिंदे नानक बिरले पाई है जो ना रच है परपंच। शुरुआती पंक्ति सी पंचम पंच प्रधान ते जिह जानियो परपंच, ओ पंच जाने ओ प्रधान जाने मुखिए ने जिन्हां ने इस खिलारे पसारे की असलीयत नूं समझिया। ते सतगुरु समाप्ति ते बचन करदे ने कहिंदे नानक बिरले पाई है, नानक नाम की वरतों करदे आ पंचम पातशाह धन श्री गुरु अर्जन देव जी महाराज सुंदर फुरमान करदे ने, कहिंदे भाई बिरले ने वो लोग, बहुत थोड़े ने वो लोग, उन्हां दी गिणती बहुत थोड़ी है विरली है, जिहड़े परपंच दे विच नहीं पैंदे, पसारे दे विच नहीं पैंदे, और जो ना रचे दे विच रचदे मिचदे नहीं। इहदा भाव कि इस खिलारे इस पसारे दे विच उलझदे नहीं हैगे, इहदे विच अपने आप नूं उलझाउंदे नहीं, रहिंदे परपंच च ने पर अपने आप नूं बिल्कुल निर्लेप रखदे ने, उह अपने आप नूं इहदे बिल्कुल मुक्त रखदे ने, पासे रखदे ने। संसार दे अंदर जदों आपां वेखांगे दो तरह दे लोग आउणगे, एक उह ने जिन्हां ने संसार दे विच रहिंदे आ इहनूं नाशवंत मन्ने आ, चलायमन मन्ने आ, इन्हां चीज़ां तों पासे रहे, उन्हां ने अपना सेवा सिमरन भजन बंदगी दान पुन कीता और बिल्कुल इहदी पकड़ तों पासे रहे, संत जन गुरमुख जन भगत जन वह अपना लोक ते परलोक सफला कर गए। एक वो लोग होए ने जिन्हां ने पूरी तरह इस परपंच नूं समझण दी बजाए इहदे प्रभाव हेठ आ गए, इहदे प्रभाव नूं ऐसा कबूलिया, रचनहार नूं सिमरे ही नहीं, परमेश्वर नूं सिमरे ही नहीं, सगों इस परपंच दे विच पै के पंजां विकारां दा प्रभाव कबूल लिया, ते इन्हां पंजां विकारां दी मार हेठ आ गए। उन्हां दे लई लिखिया पंच विकार मन मह बसे राचे माया संग, वह पूरी तरह माया दे रंग विच रच मिच गए, और महाराज कहिंदे भाई जे उहदे तों छुटकारा पाउणा वह है साध संग ते निर्मला, नानक प्रभ कै रंग। सतगुरु श्री गुरु अर्जन देव जी महाराज सच्चे पातशाह तिन्हां दी मुबारक रसना चों नाजल हुई पावन बाणी गौड़ी राग दे अंदर जो थिति है उहदी विचार करदे आं, खास करके पंचम तिथ की विचार करदे आं, मन बाणी शरीर करके होईयां बहुत सारियां गलतियां सतगुरु जी खिमा करनगे। धन्नवाद आप सारयां दा, अरदास करिया करो महाराज बहुत समा हो गया है, बड़ा समा लंघ गया, इस कूट क्रियावां दे विच फसिया होयां नूं कूर क्रिया उरज्यो सब ही जग, अना सारा जग ही इस कूट क्रिया दे विच है, भगवान दा भेद परमेश्वर दा भेद उस वाहिगुरु सरजनहार दा भेद उहदी रचना दा भेद
ਉਹਦੇ ਵਰਤਾਰੇ ਦਾ, ਉਹਦੇ ਪਸਾਰੇ ਦਾ ਭੇਦ ਕਿਸੇ ਨੇ ਨਹੀਂ ਪਾਇਆ, ਅਤੇ ਅਸੀਂ ਉਸ ਪਾਸੇ ਨੂੰ ਜਦੋਂ ਥੋੜ੍ਹਾ ਜਿਹਾ ਤੁਰਾਂਗੇ, ਅਰਦਾਸ ਕਰਾਂਗੇ, ਗੁਰੂ ਕਿਰਪਾ ਕਰਨਗੇ, ਫਿਰ ਉਸ ਪਰਪੰਚ ਦੀ ਅਸਲੀਅਤ ਦਾ ਪਤਾ ਲੱਗੇਗਾ। ਫਿਰ ਸਾਨੂੰ ਇੱਕ ਗੁਰੂ ਸਾਹਿਬ ਜੀ ਦੀ ਬਾਣੀ ਦੇ ਮੁਤਾਬਕ ਜਦੋਂ ਆਪਾਂ ਜੀਵਨ ਜਿਉਵਾਂਗੇ, ਫਿਰ ਸਾਡਾ ਜੀਵਨ ਸਫਲਾ ਹੋਏਗਾ। ਬਹੁਤ ਬਹੁਤ ਧੰਨਵਾਦ ਤੁਹਾਡਾ ਸਭਨਾਂ ਦਾ। ਹਾਜ਼ਰੀਆਂ ਤੁਹਾਡੀਆਂ ਸਤਿਗੁਰੂ ਪ੍ਰਵਾਨ ਕਰਨ, ਚੱਲਿਆ ਚੱਲਿਆ ਕਦਮ ਲੇਖੇ ਵਿੱਚ ਲਾਉਣ, ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬਹੁਤ ਸਾਰੀਆਂ ਗਲਤੀਆਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਦੇ ਪਾਠ ਕਰਕੇ ਉਪਰੰਤ ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕਰੋ। ਰੋਜ਼ ਵਾਂਗ ਪੰਥ ਪ੍ਰਸਿੱਧ ਢਾਡੀ ਜਥੇ ਨੇ ਆਪ ਜੀ ਦੇ ਸਨਮੁੱਖ ਹੋਣਾ, ਵਾਰਾਂ ਆਪ ਜੀ ਨੇ ਸਰਵਣ ਕਰਨੀ, ਇਸੇ ਤਰ੍ਹਾਂ ਲਾਹੇ ਲੈਣੇ। ਆਓ ਅਖੀਰਲੀਆਂ ਪੰਕਤੀਆਂ ਦੇ ਪਾਠ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਪਾਓ ਭਗਤ ਭਗਵਾਨ ਸੰਗ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਰਾਹੀਂ ਨਿਹਾਲ ਕਰ ਰਹੇ ਸਨ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ, ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਬਠਿੰਡਾ। ਸਤਿਕਾਰਯੋਗ ਗਿਆਨੀ ਜੀ ਦਾ ਤਹਿ ਦਿਲ ਤੋਂ ਧੰਨਵਾਦ ਹੈ। ਨਿਰੰਤਰ 30 ਤਰੀਕ ਤੱਕ ਉਹਨਾਂ ਨੇ ਆਪ ਸੰਗਤਾਂ ਨੂੰ ਵੱਖ ਵੱਖ ਸਮੇਂ ਦੀਵਾਨਾਂ ਦੇ ਵਿੱਚ ਗੁਰਮਤ ਵਿਚਾਰਾਂ ਗੁਰ ਇਤਿਹਾਸ ਰਾਹੀਂ ਨਿਹਾਲ ਕਰਨਾ ਹੈ। ਸੋ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ, ਠੀਕ 8:20 ਤੱਕ ਬੀਬੀ ਬਲਵਿੰਦਰ ਕੌਰ ਜੀ ਖਹਿਰਾ ਅਤੇ ਬੀਬੀ ਵੀਰਪਾਲ ਕੌਰ ਜੀ ਸਮਾਲਸਰ ਵਾਲੇ, ਉਹਨਾਂ ਦੇ ਢਾਡੀ ਜਥੇ ਪਾਸੋਂ ਢਾਡੀ ਵਾਰਾਂ ਗੁਰ ਇਤਿਹਾਸ ਸਤਿਗੁਰੂ ਜੀ ਦੇ ਪਿਆਰ ਦੇ ਬਚਨ ਸਰਵਣ ਕਰਕੇ ਲਾਹੀ ਪ੍ਰਾਪਤ ਕਰੀਏ। 8:20 ਤੇ ਅੱਜ ਸਮਾਪਤੀ ਹੋਵੇਗੀ। ਆਉਣ ਵਾਲੇ ਕੁਝ ਦਿਨਾਂ ਤੱਕ ਇਹੀ ਸਮਾਂ ਸਮਾਪਤੀ ਦਾ ਰਹੇਗਾ। 8:20 ਤੇ ਠੀਕ ਆਨੰਦ ਸਾਹਿਬ ਜੀ ਦਾ ਪਾਠ ਹੋ ਕੇ ਫਿਰ ਅਰਦਾਸ ਹੁਕਮਨਾਮੇ ਤੇ ਮਹਾਰੇ ਸੱਚੇ ਪਾਤਸ਼ਾਹ ਜੀਆਂ ਦੇ ਸੁਖਾਸਨ ਸੇਵਾ ਹੋਇਆ ਕਰੇਗੀ। ਸੋ ਆਪ ਸੰਗਤਾਂ ਨੇ ਕੋਸ਼ਿਸ਼ ਕਰਨੀ ਕਿ 8:30 ਤੋਂ ਪਹਿਲਾਂ ਗੁਰੂ ਘਰ ਵਿਖੇ ਪਹੁੰਚ ਕੇ ਸੱਚੇ ਪਾਤਸ਼ਾਹ ਹਜ਼ੂਰ ਦੇ ਦਰਸ਼ਨ ਦੀਦਾਰ ਕਰਕੇ ਲਾਹੇ ਪ੍ਰਾਪਤ ਕਰਨੇ। ਆਓ ਪ੍ਰੇਮ ਨਾਲ ਅਦਬ ਨਾਲ ਬੇਨਤੀ ਕਰਾਂ ਸਤਿਕਾਰਯੋਗ ਬੀਬੀ ਬਲਵਿੰਦਰ ਕੌਰ ਜੀ ਖਹਿਰਾ ਤੇ ਬੀਬੀ ਵੀਰਪਾਲ ਕੌਰ ਜੀ ਸਮਾਲਸਰ ਵਾਲਿਆਂ ਦੇ ਢਾਡੀ ਜਥੇ ਨੂੰ, ਆਪ ਜੀ ਨੂੰ ਪਾਵਨ ਗੁਰ ਇਤਿਹਾਸ ਰਾਹੀਂ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਅਹਿਮ ਹਿੱਸਾ ਅਰਦਾਸ ਹੈ। ਪਾਪਾਂ ਦੀ ਖਿਮਾਲੀ ਦਿਲ ਹੁੰਦੀ ਆਸ ਹੈ, ਪਾਪਾਂ ਦੀ ਖਿਮਾਲੀ ਦਿਲ ਵਿੱਚ ਆਸ ਹੈ। ਮਨ ਵਿੱਚੋਂ ਇਹੋ ਵਿਸ਼ਵਾਸ ਕਰਦਾ, ਮਨ ਵਿੱਚੋਂ ਇਹੋ

तुम दाते ठाकर प्रतिपालक नायक खसम हमारे, निमक निमक तुम ही प्रतिपालो हम बारक तुमरे तारे। जिब्बा एक कवन गुण कही है, बेशुमार बेअंत स्वामी तेरो अंत न किन ही लही है। कोट पराध हमारे खंडो अनक विधि समझावो, हम अज्ञान अल्प मत थोरी तुम अपन बिरद रखावो। तुमरी शरण तुम्हारी आसा तुम ही सज्जन सुहेले, रखो रखन हार दयाला नानक करके गोले। सच्चियां सुच्चियां आत्मावां दे पावन पवित्र हिरदियां दी धड़कन, जगत फलवाड़ी दे माली मजलूमां दे दर्दी दुखियां दे दारू, सच्चाई अते गुणां दे खजाने बख्शां दे भंडार रहम ते सागर, गुरगद्दी ते बिराजमान सतगुरु धन श्री गुरु ग्रंथ साहिब जी महाराज दी मिठी प्यारी निक्की गोदा आनंद माण रही समुची सतसंग जीओ। आओ विचार सांझी करन तो पहलां बाजां वाले शहनशाह कलगीधर पातशाह साहिबे कमल सतगुरु धन श्री गुरु गोबिंद सिंह जी महाराज की बख्शिश फतेह की सांझ पा के सतगुर के चरणों के विच अपनियां हाजरियां लगवाउण दा जतन करिए, क्योंकि गुरु प्यारियो किसी भी धर्म के दो व्यक्ति आपस में मिलते ने तो पहला रब नूं याद करते ने। हिंदू धर्म के दो व्यक्ति आपस में मिलणगे तो वह कहिंदे ने राम राम, मोहरों जिहड़ा जवाब देने वाला वह भी कहिंदा है राम राम, उस तो उपरंत कोई दुख सुख की सांझ पाई जाती है। इस्लाम नूं मनण वाले दो व्यक्ति मिलणगे तो वह एक व्यक्ति कहिंदा इस्लामे लेकम, दूसरा कहिंदा वालेकम सलाम। पहला उस खुदा नूं याद करना तो फिर दुख सुख की सांझ पाउणी। सतगुरु बाजां वाले शहनशाह ने साडे ते कृपा की, सानूं फतेह दित्ती है। फतेह कोई नारा नहीं, कोई जकारा नहीं गुरु प्यारियो, फतेह सिमरन है। फतेह की सांझ पाउंदिआं दो वार वाहिगुरु शब्द का सिमरन हुंदा है। आओ फिर कोई भी रसना फतेह की सांझ तो वांझी ना रहे, दो वार वाहिगुरु शब्द उच्चारण करके सतगुरां दे चरणां विच हाजरियां लगवाईए। समुची संगत प्यार दे विच आके झुका के सतगुरु नूं सीस गज के कह दिओ जी, वाहिगुरु जी का खालसा वाहिगुरु जी की फतेह। गुरु प्यारियो वड भागे हो, सतगुरु की अपार बख्शिश रहमत हुई है। अज संगतां दा छुट्टी दा दिन सी, संडे जाने के एतवार, अमृत वेले तो ला के गुरु घर दे अंदर दीवान सजे ने। सजे हुए दीवाना दे विच जिवें जिवें भी किसी जीव नूं समा मिलिया, अपने समय नूं अपने सवासां नूं सफला करन दे लई सतगुरु की गोद विच पहुंचे हो। अमृत वेले तो ला के धन सतगुरु श्री गुरु ग्रंथ साहिब जी महाराज की बाणी दे जाप, सतगुरु की बाणी के कीर्तन, गुरमत विचारां, कथा विचारां, ढाडी वारां आप संगतां ने सरवण कीतियां ते सरवण कर रहे हो। दस तो पहलां पंथ के महान विद्वान कथावाचक आप संगत दे नाल गुरमत विचारां दी गुरबाणी दी सांझ पा रहे सी। उपरंत कुछ पल मिले ने, कुछ समा मिलिया तुहाडे नाल ढाडी कला दे राही इतिहास सांझा करन दा। तो गुरु प्यारियो असीस दे दिओ, तुहाडी सेवा दे विच निभण दे योग हो जाइए। सतगुरु कृपा करके रहमत करके जथे पासों इतिहास की सेवा लै लैन, संगत के सिर ते मेरा भरिया हथ रख के सतगुरु सरवण करन दा बल बख्श देन। क्योंकि गुरु प्यारियो गुरु की कृपा तो बिना ना कोई बुलारा बोल सकता है ते ना कोई स्रोता सुन सकता है। गुरु की रहमत होवेगी स्रोते जन बैठणगे, गुरु की रहमत होवेगी मन की बिरती एकाग्र होवेगी, गुरु की रहमत होवेगी ते सानू सुन की शक्ति मिलेगी, ते गुरु प्यारियो गुरु की रहमत होवेगी ते जिहड़ा वक्ता है वह आप संगत दे नाल विचार दी सांझ पावेगा। देहो असीस झुकाओ धन श्री गुरु ग्रंथ साहिब जी महाराज नूं असीस गज के कह दिओ जी, नानक नाम चढ़दी कला तेरे भाणे सरबत दा भला। गुरु प्यारियो आपां मेरी पीरी दे मालक देग ते तनी देग दे धनी जोधे ते परपकारी सतगुरु दे जीवन दे विच्चों तुहाडे नाल विचारां दी सांझ पा रहे हां। कल शाम दे समय जिथे आपां विचार नूं छड्डिया उत्थों आपां अग्गे लैके तुरना। सतगुरु नानक दे घर दीआं अनोखियां बातां विचार दी सांझ पा जावां। गुरु प्यारियो इस दुनिया दे अंदर जिहड़ा जोधा सी उह परोपकारी नहीं सी, जिहड़ा परोपकारी सी उह जोधा नहीं सी। क्योंकि जोधे दा काम शस्त्र चुकना, दुश्मन दा टाकरा करना, देश कौम नूं मनुखता तों दूसरे दे हमलिआं तों बचाउणा, ते परोपकारी जिहड़ा है वह परोपकार करता है लेकिन शस्त्र नहीं चकता, हथियार नहीं चकता, वह बंदगी भी करता है, किसी ते दया भी करता है, किसी की सेवा भी करता है। गुरु नानक दे घर ने एक वक्री ही बात दुनिया के सामने रखी कि जिहड़ा मनुख योधा है वह ही परोपकारी होगा।
ਜਿਹੜਾ ਸ਼ਸਤਰ ਹੱਥ ਵਿੱਚ ਫੜੇਗਾ, ਤਲਵਾਰ ਫੜ ਕੇ ਦੁਸ਼ਮਣ ਦਾ ਟਾਕਰਾ ਕਰੇਗਾ, ਕਿਸੇ ਦੀ ਸੁਰੱਖਿਆ ਦੇ ਲਈ ਆਪਾ ਵਾਰਨ ਲਈ ਤਿਆਰ ਹੋਵੇਗਾ, ਪਰਉਪਕਾਰੀ ਵੀ ਹੋਵੇਗਾ ਤੇ ਯੋਧਾ ਵੀ ਹੋਵੇਗਾ। ਸਤਿਗੁਰੂ ਛੇਵੇਂ ਪਾਤਸ਼ਾਹ ਮੀਰੀ ਤੇ ਪੀਰੀ ਦੇ ਮਾਲਕ ਨੇ ਯੋਧੇ ਤੇ ਪਰਉਪਕਾਰ ਦੀ ਜਿਹੜੀ ਸੀ ਗੁਰੂ ਪਿਆਰੇ ਉਹ ਗੱਲ ਦੁਨੀਆਂ ਦੇ ਸਾਹਮਣੇ ਰੱਖੀ, ਪਰਉਪਕਾਰ ਕਰਕੇ ਤੇ ਯੁੱਧ ਵੀਰਤਾ ਦਿਖਾ ਕੇ ਦੁਨੀਆਂ ਨੂੰ ਦੱਸਿਆ ਕਿ ਜ਼ਿੰਦਗੀ ਇੱਕ ਪੱਖ ਦੇ ਨਾਲ ਨਹੀਂ ਜੀਵੀ ਜਾਂਦੀ, ਜ਼ਿੰਦਗੀ ਦੋਵਾਂ ਪੱਖਾਂ ਦੇ ਨਾਲ ਜੀਵੀ ਜਾਂਦੀ ਹੈ। ਤੇ ਗੁਰੂ ਪਿਆਰਿਓ ਉਸ ਯੋਧੇ ਪਰਉਪਕਾਰੀ ਗੁਰੂ ਦੇ ਜੀਵਨ ਦੇ ਵਿੱਚੋਂ ਗੁਰੂ ਦੀ ਬਖਸ਼ਿਸ਼ ਮਤ ਦੇ ਮੁਤਾਬਕ, ਕਿਉਂਕਿ ਗੁਰੂ ਪਿਆਰਿਓ ਅਸੀਂ ਅਧੂਰੇ ਹਾਂ, ਅਧੂਰੇ ਕਦੇ ਪੂਰਿਆਂ ਦੀਆਂ ਪੂਰੀਆਂ ਗੱਲਾਂ ਨਹੀਂ ਕਰ ਸਕਦੇ, ਉਹ ਪੂਰੇ ਨੇ, ਆਪਾਂ ਅਧੂਰੇ ਹਾਂ। ਜਿੰਨੀ ਕੁ ਸਮਤ ਪਰਮਾਤਮਾ ਨੇ ਬਖਸ਼ੀ ਉਹ ਵਿਚਾਰਾ ਤੁਹਾਡੀ ਸੇਵਾ ਦੇ ਵਿੱਚ ਰੱਖਣ ਦਾ ਯਤਨ ਕਰਦੇ ਹਾਂ। ਆਓ ਗੁਰੂ ਪਿਆਰਿਓ ਆਪਣੀ ਵਿਚਾਰ ਕੱਲ੍ਹ ਸ਼ਾਮ ਦੇ ਦੀਵਾਨ ਵਿੱਚ ਆਪਾਂ ਇੱਥੇ ਕੁ ਆ ਕੇ ਰੋਕੀ ਸਮਾਪਤੀ ਦੇ ਸਮੇਂ, ਕਿ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਕੋਲੋਂ ਕਾਜੀ ਰੁਸਤਮ ਖਾਨ ਘੋੜੇ ਦਾ ਜੋ ਸੌਦਾ ਕਰਕੇ ਗਿਆ ਸੀ, ਵਾਅਦਾ ਕਰਕੇ ਗਿਆ ਸੀ ਕਿ ਪੈਸੇ ਅੰਮ੍ਰਿਤਸਰ ਸਾਹਿਬ ਜਾ ਕੇ ਲਵਾਂਗਾ, ਕਾਗਜ਼ ਦੇ ਉੱਤੇ ਲਿਖਿਆ ਗਿਆ ਸੀ, ਦੋਹਾਂ ਪਾਸਿਆਂ ਵੱਲੋਂ ਸਾਈਨ ਕੀਤੇ ਗਏ, ਦਸਤਖਤ ਕੀਤੇ ਗਏ, ਇੱਕ ਕਾਗਜ਼ ਸਤਿਗੁਰ ਨੇ ਰੱਖਿਆ ਸੀ, ਇੱਕ ਕਾਜੀ ਨੇ ਰੱਖਿਆ ਸੀ, ਤੇ ਬਚਨ ਸੀ ਵੀ ਪੈਸੇ ਅੰਮ੍ਰਿਤਸਰ ਜਾ ਕੇ ਜਿਹੜੀ ਮਾਇਆ ਦੇਣੀ ਹੈ। ਕਾਜੀ ਨੇ ਵਾਅਦਾ ਮੰਨ ਲਿਆ ਸੀ, ਪਰ ਮੈਂ ਤੁਹਾਡੇ ਨਾਲ ਵਿਚਾਰ ਸਾਂਝੀ ਕੀਤੀ ਸੀ ਕਿ ਘੋੜਾ ਠੀਕ ਹੋ ਗਿਆ ਸੀ, ਘੋੜਾ ਤੰਦਰੁਸਤ ਹੋ ਗਿਆ ਸੀ, ਸਤਿਗੁਰੂ ਘੋੜੇ ਤੇ ਚੜ ਕੇ ਸ਼ਹਿਰ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਦੀਦਾਰੇ ਦਿੰਦੇ ਸੀ। ਕਾਜੀ ਨੂੰ ਪਤਾ ਲੱਗ ਗਿਆ, ਕੁਝ ਵਿਰੋਧੀਆਂ ਨੇ ਕਿਹਾ ਕਾਜੀ ਤੂੰ ਲੁੱਟਿਆ ਗਿਆ, ਤੂੰ ਬਰਬਾਦ ਹੋ ਗਿਆ, ਗੁਰੂ ਨੇ ਤੇਰੇ ਨਾਲ ਧੋਖਾ ਕੀਤਾ, ਘੋੜਾ ਤੇ ਤੰਦਰੁਸਤ ਹੈ, ਤੈਨੂੰ ਫੁੱਟੀ ਕੌਡੀ ਵੀ ਨਹੀਂ ਮਿਲੀ। ਤੇ ਕਾਜੀ ਗੁੱਸੇ ਦੇ ਵਿੱਚ ਆਇਆ, ਚੱਕ ਦੇ ਵਿੱਚ ਆਇਆ, ਸਤਿਗੁਰ ਦੇ ਕੋਲ ਆ ਕੇ ਸਤਿਗੁਰ ਨੂੰ ਕਹਿੰਦਾ ਕਿ ਸਤਿਗੁਰੂ ਪੈਸੇ ਦੇ ਦਿਓ, ਕਿਉਂਕਿ ਘੋੜਾ ਬਿਲਕੁਲ ਤੰਦਰੁਸਤ ਹੈ ਤੇ ਦੂਸਰੀ ਗੱਲ ਮੈਨੂੰ ਮਾਇਆ ਦੀ ਜ਼ਰੂਰਤ ਬੜੀ ਹੈ। ਸਤਿਗੁਰੂ ਕਹਿੰਦੇ ਮਾਇਆ ਸਾਡੇ ਕੋਲ ਨਹੀਂ, ਅੰਮ੍ਰਿਤਸਰ ਸਾਹਿਬ ਜਾ ਕੇ ਦੇਵਾਂਗੇ। ਤੇ ਕਹਿੰਦਾ ਸਤਿਗੁਰੂ ਰੋਜ਼ ਚੜਾਵੇ ਚੜਦੇ ਨੇ, ਸੰਗਤਾਂ ਮੱਥਾ ਟੇਕਦੀਆਂ, ਉਹਦੇ ਵਿੱਚੋਂ ਦੇ ਦਿਓ। ਸਤਿਗੁਰੂ ਕਹਿੰਦੇ ਜਿਹੜੀ ਇਹ ਮਾਇਆ, ਇਹਦੇ ਵਿੱਚੋਂ ਇੱਕ ਕੌਡੀ ਵੀ ਨਹੀਂ ਦਿੱਤੀ ਜਾ ਸਕਦੀ, ਇਹ ਮਾਇਆ ਸੰਗਤ 'ਤੇ ਹੀ ਲੱਗੇਗੀ। ਤੇ ਫਿਰ ਉਹਨੇ ਕਬੂਲ ਵੀ ਬੋਲੇ, ਉਹਨੇ ਬਾਦਸ਼ਾਹ ਦੀ ਸ਼ਾਹੀ ਰੋਭ ਹੋਣ ਦੀਆਂ ਧਮਕੀਆਂ ਵੀ ਦਿੱਤੀਆਂ, ਮੈਂ ਸ਼ਾਹੀ ਕਾਜੀ ਹਾਂ। ਤੇ ਗੁਰੂ ਪਿਆਰਿਓ ਸ਼ਾਹੀ ਕਾਜੀ ਤੇ ਰੋਭ ਦੇ ਸਕਦਾ, ਇੱਥੇ ਤੇ ਆਮ ਦੁਨੀਆਂ ਵੀ ਬੜਾ ਰੋਭ ਦਿੰਦੀ ਹੈ, ਜੇ ਕਿਸੇ ਦੀ ਥੋੜ੍ਹੀ ਬਹੁਤੀ ਵੀ ਕਿਸੇ ਨਾਲ ਜਾਣ ਪਹਿਚਾਣ ਹੈ ਤੇ ਉਹ ਦੂਸਰੇ ਨੂੰ ਕਹਿੰਦਾ ਤੈਨੂੰ ਜੀਣ ਨਹੀਂ ਦੇਵਾਂਗਾ, ਮੈਂ ਆਪਣਾ ਰੋਭ ਤੈਨੂੰ ਦਿਖਾਵਾਂਗਾ ਤੇ ਤੈਨੂੰ ਰੋਭ ਦੇ ਥੱਲੇ ਰੱਖਾਂਗਾ। ਆਮ ਇਨਸਾਨ ਵੀ ਇੰਝ ਹੀ ਸੋਚਦਾ, ਪਤਾ ਨਹੀਂ ਕਿਉਂ, ਪਰ ਜ਼ਿੰਦਗੀ ਦੇਣੀ ਪਰਮਾਤਮਾ ਨੇ, ਰੋਟੀ ਦੇਣੀ ਕਿਸੇ ਨੂੰ ਪਰਮਾਤਮਾ ਨੇ, ਪਰ ਬੰਦੇ ਨੂੰ ਲੱਗਦਾ ਸ਼ਾਇਦ ਸਭ ਕੁਝ ਮੇਰੇ ਹੱਥ ਵਿੱਚ ਹੈ, ਇੰਝ ਹੁੰਦਾ ਨਹੀਂ। ਕੋਈ ਕਿਸੇ ਦੀ ਰੋਟੀ ਨਹੀਂ ਖੋ ਸਕਦਾ, ਕੋਈ ਕਿਸੇ ਨੂੰ ਦਬਾ ਕੇ ਨਹੀਂ ਰੱਖ ਸਕਦਾ, ਉਹ ਪਰਮਾਤਮਾ ਨਾ ਖੋਵੇ ਕਿਸੇ ਦੇ ਕੋਲੋਂ, ਤੇ ਕੋਈ ਕਿਸੇ ਦਾ ਕੁਝ ਵੀ ਵਿਗਾੜ ਨਹੀਂ ਸਕਦਾ। ਨਜ਼ਰ ਉਹਦੀ ਜਿਹੜੀ ਕਹਿੰਦੇ ਸਵੱਲੀ ਚਾਹੀਦੀ ਹੈ, ਜਦੋਂ ਉਹਦੀ ਨਦਰੇ ਰਹਿਮਤ ਹੋਵੇ ਉਦੋਂ ਕੋਈ ਕਿਸੇ ਦਾ ਵਾਲ ਵਿੰਗਾ ਨਹੀਂ ਕਰ ਸਕਦਾ। ਪਰ ਗੁਰੂ ਪਿਆਰਿਓ ਜੇ ਕਿਤੇ ਪਰਮਾਤਮਾ ਦੀ ਨਦਰ ਸਵੱਲੀ ਨਾ ਹੋਵੇ, ਉਹ ਰਹਿਮਤ ਨਾ ਕਰੇ, ਫਿਰ ਤਾਂ ਕੁਝ ਵੀ ਹੋ ਸਕਦਾ। ਉੱਥੇ ਤਾਂ ਕੋਈ ਦਾਅਵਾ ਕਰਕੇ ਕਹਿ ਹੀ ਨਹੀਂ ਸਕਦਾ ਵੀ ਮੈਂ ਆ ਕੁਝ ਕਰ ਸਕਦਾ। ਕਾਜੀ ਦੇ ਮਨ ਦੇ ਵਿੱਚ ਖਿਆਲ ਹੈ ਕਿ ਮੈਂ ਸ਼ਾਹੀ ਕਾਜੀ ਹਾਂ, ਬਾਦਸ਼ਾਹ ਮੇਰੀ ਮਦਦ 'ਤੇ ਆਵੇਗਾ, ਅਤੇ ਇਸ ਕਰਕੇ ਰੋਬ 'ਤੇ ਧਮਕੀਆਂ ਦਿੰਦਾ, ਕਹਿੰਦਾ ਜੇ ਨਹੀਂ ਮਾਇਆ ਦੇਣੀ ਤਾਂ ਮੈਂ ਦੂਸਰੇ ਤਰ੍ਹਾਂ ਵੀ ਲੈ ਸਕਦਾ, ਮੈਨੂੰ ਮਾਇਆ ਲੈਣੀ ਆਉਂਦੀ ਆ। ਸਤਿਗੁਰੂ ਚੇਤੇ ਰੱਖਿਓ, ਤੁਹਾਡੇ ਪਿਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਿਹੜਾ ਸ਼ਹਾਦਤ ਦਾ ਫਤਵਾ ਸੀ, ਜਿਹੜਾ ਤੱਤੀਆਂ ਤਵੀਆਂ 'ਤੇ ਬੈਠਣ ਦਾ ਫਤਵਾ ਸੀ, ਉਹ ਮੈਂ ਹੀ ਲਾਇਆ ਸੀ, ਅਤੇ ਇਹ ਨਾ ਹੋਵੇ ਕਿਤੇ ਉਹੀ ਦਿਨ ਫੇਰ ਆ ਜਾਣ। ਸਤਿਗੁਰੂ ਕਹਿੰਦੇ ਵੀ ਜਾ, ਤੂੰ ਜੋ ਕਰਨਾ ਉਹ ਕਰ ਲੈ, ਅਸੀਂ ਤੇਰੇ ਨਾਲ ਵਾਅਦਾ ਕੀਤਾ ਮਾਇਆ ਦੇਵਾਂਗੇ, ਲੇਕਿਨ ਦੇਵਾਂਗੇ ਸ਼੍ਰੀ ਅੰਮ੍ਰਿਤਸਰ ਸਾਹਿਬ ਜਾ ਕੇ। ਕਾਜੀ ਜਲੀਆਂ ਕਟੀਆਂ ਕਰਦਾ ਹੋਇਆ, ਸੜ ਬਲ ਕੇ ਕੋਲੇ ਹੋਇਆ, ਵਾਪਸ ਆਪਣੇ ਘਰ ਨੂੰ ਜਾਂਦਾ। ਦੂਸਰੇ ਪਾਸੇ ਗੁਰੂ ਪਿਆਰਿਓ ਜਦੋਂ ਸਤਿਗੁਰੂ ਸਾਈਂ ਮੀਆਂ ਮੀਰ ਦੇ ਘਰ ਗਏ ਸੀ ਉਹਨੂੰ ਮਿਲਣ ਵਾਸਤੇ, ਨਾ ਉੱਥੇ ਕੁਝ ਸੰਗਤਾਂ ਬੈਠੀਆਂ ਸੀ, ਸਾਈਂ ਮੀਆਂ ਮੀਰ ਦੇ ਜਿਹੜੇ ਚੇਲੇ ਨੇ ਉਹਦੇ ਸ਼ਰਧਾਲੂ ਉਹ ਬੈਠੇ ਸੀ। ਸਾਈਂ ਮੀਆਂ ਮੀਰ ਨੇ ਸਤਿਗੁਰ ਨੂੰ ਮਾਣ ਬਹੁਤ ਦਿੱਤਾ, ਸਤਿਕਾਰ ਬਹੁਤ ਦਿੱਤਾ, ਕਿਉਂਕਿ ਉਹ ਰੱਬੀ ਰੂਹਾਂ ਨੇ, ਉਹ ਰੱਬ ਦੇ ਪਿਆਰੇ ਨੇ, ਉਹਨਾਂ ਦੇ ਲਈ ਵਿਤਕਰਾ ਕੋਈ ਨਹੀਂ ਦੁਨੀਆਂ ਦੇ ਵਿੱਚ, ਹਿੰਦੂ ਸਿੱਖ ਮੁਸਲਮਾਨ ਉਹਨਾਂ ਦੇ ਮਨ ਵਿੱਚ ਕੋਈ ਵਿਤਕਰਾ ਨਹੀਂ ਸੀ, ਉਹ ਰੱਬ ਨੂੰ ਪਿਆਰ ਕਰਨ ਵਾਲੀਆਂ ਰੂਹਾਂ ਸੀ, ਉਹ ਇੱਕੋ ਹੀ ਸੀ। ਪਰ ਜਿਹੜੇ ਚੇਲੇ ਬੈਠੇ ਜੀ ਜਦੋਂ ਸਤਿਗੁਰੂ ਕੋਲੋਂ ਆਏ, ਉਹਨੇ ਤੋਰਿਆ ਵੀ ਇੰਝ ਜਿਵੇਂ ਮਹਿਮਾਨਾਂ ਨੂੰ ਵਿਦਿਆ ਕਰਨ ਲਈ ਆਪਾਂ ਆਪਣੇ ਗੇਟ ਤੱਕ ਜਾਂਦੇ ਹਾਂ ਨਾ, ਜਿਹਦਾ ਆਪਾਂ ਬਹੁਤਾ ਮਾਣ ਕਰਦੇ ਉਹਨੂੰ ਆਪਾਂ ਉਹਦੀ ਗੱਡੀ ਤੱਕ ਛੱਡਣ ਵਾਸਤੇ ਜਾਂਦੇ, ਤੇ ਕਈ ਵਾਰ ਜਿਹਦਾ ਬਹੁਤਾ ਨਾ ਕੋਈ ਚਾਅ ਕਰਦਾ ਹੋਵੇ ਨਾ ਉਹਨੂੰ ਘਰ ਦੇ
ਪਹਿਲੇ ਦਰਵਾਜ਼ੇ ਤੇ ਕਹਿੰਦੇ ਚੰਗਾ ਜੀ ਸਤਿ ਸ੍ਰੀ ਅਕਾਲ, ਪਰ ਜਿਹਦੇ ਨਾਲ ਬਹੁਤਾ ਮਾਣ ਤਾਣ ਕਰਨਾ ਹੋਵੇ ਉਹਨੂੰ ਬਾਹਰਲੇ ਗੇਟ ਤੱਕ ਉਹਦੀ ਗੱਡੀ ਤੱਕ ਛੱਡ ਕੇ ਆਉਣੀ। ਸਾਈ ਮੀਆਂ ਮੀਰ ਸਤਿਗੁਰ ਨੂੰ ਵਿਦਿਆ ਕਰਨ ਜਾਂਦਾ ਹੈ, ਸਤਿਗੁਰ ਦੇ ਘੋੜੇ ਦੀ ਲਗਾਮ ਫੜਦਾ ਹੈ, ਸਤਿਗੁਰ ਘੋੜੇ ਤੇ ਬੈਠਦੇ ਨੇ ਤੇ ਫਿਰ ਸਤਿਗੁਰ ਨੂੰ ਬਾਹਰ ਤੱਕ ਵਿਦਿਆ ਕਰਕੇ ਆਉਂਦਾ। ਇਹਦਾ ਇੱਕ ਚੇਲਾ, ਉਹਦਾ ਨਾਂ ਅਬਦੁੱਲਾ, ਉਹ ਵੀ ਪੁੱਛਦਾ, ਕਹਿੰਦਾ ਸਾਈ ਜੀ ਆਪਾਂ ਮੁਸਲਮਾਨ ਤੇ ਤੁਸੀਂ ਰੱਬ ਤੱਕ ਪਹੁੰਚ ਰੱਖਦੇ ਹੋ ਤੇ ਇਹ ਹੈ ਸਿੱਖਾਂ ਦਾ ਗੁਰੂ, ਤੁਸੀਂ ਉਹਨਾਂ ਦਾ ਆਇਆਂ ਦਾ ਇੰਨਾ ਮਾਣ ਕੀਤਾ, ਤੁਸੀਂ ਪੁਆਂਦ ਵੱਲ ਬੈਠੇ, ਉਹਨਾਂ ਨੂੰ ਸਰਾਣੇ ਵੱਲ ਬਿਠਾਇਆ, ਕਾਰਨ ਕੀ ਸੀ? ਸਾਈ ਮੀਆਂ ਮੀਰ ਕਹਿੰਦਾ ਅਬਦੁੱਲਿਆ, ਜਿਹੜਾ ਇਹ ਗੁਰੂ ਸਾਹਿਬ ਆਏ ਸੀ ਨਾ ਆਪਣੇ ਕੋਲ, ਇਹ ਗੁਰੂ ਨਾਨਕ ਦੀ ਛੇਵੀਂ ਜੋਤ ਨੇ, ਤੇ ਤੈਨੂੰ ਪਤਾ ਜਦੋਂ ਅਸੀਂ ਬੰਦਗੀ ਵਿੱਚ ਜੁੜ ਕੇ ਬੈਠਦੇ ਨਾ ਪਰਮਾਤਮਾ ਦੇ ਨਾਲ ਸਾਡੀ ਸਿੱਧੀ ਗੱਲ ਹੁੰਦੀ ਹੈ, ਤੇ ਪਹਿਲਾਂ ਗੱਲ ਇਹਨਾਂ ਨਾਲ ਹੀ ਹੁੰਦੀ ਹੈ, ਉਹਦੇ ਦਰ ਤੇ ਇਹ ਹੀ ਬੈਠੇ ਹੁੰਦੇ ਨੇ ਮੂਹਰੇ। ਇੱਕ ਵਾਰ ਗੱਜ ਕੇ ਕਹਿ ਦਿਓ ਜੀ ਸਤਨਾਮ ਸ਼੍ਰੀ ਵਾਹਿਗੁਰੂ। ਇਹਨਾਂ ਦੇ ਹੀ ਦਰਸ਼ਨ ਪਰਮਾਤਮਾ ਦੇ ਦਰਸ਼ਨ ਨੇ ਤੇ ਇਹਨਾਂ ਦੇ ਹੀ ਦਰਸ਼ਨ ਅਸੀਂ ਕਰਦੇ ਹਾਂ, ਪਰਮਾਤਮਾ ਵਿੱਚ ਤੇ ਇਹਨਾਂ ਵਿੱਚ ਕੋਈ ਫਰਕ ਨਹੀਂ। ਕੋਲ ਬੈਠੀ ਹੈ ਇੱਕ ਲੜਕੀ, ਉਹਦਾ ਨਾਂ ਇਤਿਹਾਸ ਦੇ ਵਿੱਚ ਬੀਬੀ ਕੌਲਾਂ ਆਇਆ। ਗੁਰੂ ਪਿਆਰਿਓ, ਕਈ ਵਾਰ ਕਈ ਮਾਤਾ ਕੌਲਾਂ ਕਹਿੰਦੇ ਨੇ, ਪਰ ਨਹੀਂ, ਮਾਤਾ ਕੌਲਾਂ ਨਹੀਂ, ਬੀਬੀ ਕੌਲਾਂ। ਬੀਬੀ ਕੌਲਾਂ ਜਿਹੜੀ ਹੈ ਉਹ ਵੀ ਸਾਈ ਮੀਆਂ ਮੀਰ ਦੇ ਕੋਲੋਂ ਬੰਦਗੀ ਕਰਨ ਦਾ ਤਰੀਕਾ ਜਾਚ ਸਿੱਖਦੀ ਹੈ ਕਿ ਰੱਬ ਤੱਕ ਪਹੁੰਚ ਕਿਵੇਂ ਕੀਤੀ ਜਾਵੇ। ਹਰ ਕੋਈ ਚਾਹੁੰਦਾ ਮੇਰਾ ਰੱਬ ਨਾਲ ਮਿਲਾਪ ਹੋ ਜਾਵੇ। ਇਹ ਬੀਬੀ ਜਿਹੜੀ ਬੈਠੀ, ਇਹਨੇ ਵੀ ਪ੍ਰਸ਼ਨ ਕੀਤਾ ਸਾਈ ਮੀਆਂ ਮੀਰ ਤੇ, ਕਹਿੰਦੀ ਸਾਈ ਜੀ ਤੁਸੀਂ ਕਹਿੰਦੇ ਹੋ ਕਿ ਜਦੋਂ ਅਸੀਂ ਰੱਬ ਦੀ ਦਰਗਾਹ ਵਿੱਚ ਜਾਂਦੇ ਹਾਂ, ਅਸੀਂ ਰੱਬ ਨਾਲ ਆਪਣੇ ਮਨ ਦੀ ਬਿਰਤੀ ਜੋੜਦੇ ਹਾਂ ਤੇ ਉੱਥੇ ਇਹਨਾਂ ਦੇ ਦੀਦਾਰ ਹੁੰਦੇ ਨੇ, ਰੱਬ ਵਿੱਚ ਤੇ ਇਹਨਾਂ ਵਿੱਚ ਕੋਈ ਫਰਕ ਨਹੀਂ, ਇਹਦਾ ਮਤਲਬ ਇਹੀ ਖੁਦਾ ਹੈ, ਤੇ ਫਿਰ ਕੋਈ ਇਹਨਾਂ ਦੀ ਵੱਖਰੀ ਨਿਸ਼ਾਨੀ ਪਤਾ ਕਿਵੇਂ ਲੱਗੇਗਾ ਮੈਨੂੰ ਵੀ ਇਹ ਸੱਚਮੁੱਚ ਰੱਬ ਦਾ ਰੂਪ ਨੇ? ਕੋਈ ਇਹਨਾਂ ਦਾ ਲਿਖਿਆ ਕਲਾਮ ਜਿਹਨੂੰ ਮੈਂ ਪੜ੍ਹ ਸਕਾਂ? ਤੇ ਸਾਈ ਮੀਆਂ ਮੀਰ ਜੀ ਕਹਿੰਦੇ ਕੌਲਾਂ, ਇਹਨਾਂ ਦੀ ਜੇ ਤੂੰ ਜਪ ਜੀ ਦੀ ਬਾਣੀ ਪੜ੍ਹੇ ਨਾ ਆਨੰਦ ਆਵੇਗਾ, ਤੈਨੂੰ ਪਤਾ ਲੱਗ ਜਾਣਾ ਕਿ ਰੱਬ ਕੀ ਹੈ, ਰੱਬ ਨੂੰ ਮਿਲਣਾ ਕਿਵੇਂ ਹੈ। ਸਾਰੀਆਂ ਜੁਗਤੀਆਂ ਦੱਸੀਆਂ ਇਹਨਾਂ ਦੀ, ਸੁਖਮਨੀ ਸਾਹਿਬ ਦੀ ਬਾਣੀ ਨੂੰ ਪੜ੍ਹੇਗੀ ਤੇ ਸੁੱਖ ਵੀ ਮਿਲਦਾ ਹੈ ਤੇ ਪਰਮਾਤਮਾ ਨਾਲ ਮਿਲਾਪ ਵੀ ਹੁੰਦਾ ਹੈ। ਇਹਨਾਂ ਦੀਆਂ ਬਾਣੀਆਂ ਹੀ ਇਹਨਾਂ ਦੀ ਨਿਸ਼ਾਨੀ ਨੇ ਕਿ ਇਹ ਕੌਣ ਨੇ। ਕੌਲਾਂ ਕਹਿੰਦੀ ਸਾਈ ਜੀ ਫਿਰ ਉਹ ਜਿਹੜੀ ਬਾਣੀ ਹੈ ਉਹ ਮੈਨੂੰ ਮਿਲ ਸਕਦੀ ਹੈ? ਸਾਈ ਜੀ ਕਹਿੰਦੇ ਬਾਣੀ ਤੈਨੂੰ ਮਿਲ ਸਕਦੀ ਹੈ, ਮੇਰੇ ਕੋਲ ਜਿਹੜੀ ਬਾਣੀ ਦੀ ਪੋਥੀ ਹੈ ਤੈਨੂੰ ਲਿਜਾ ਕੇ ਉਹਦੇ ਤੋਂ ਬਾਣੀ ਦਾ ਉਤਾਰਾ ਕਰਨਾ ਪੈਣਾ। ਗੁਰੂ ਪਿਆਰਿਓ, ਅੱਜ ਸਾਡੇ ਲਈ ਬੜਾ ਸੌਖਾ ਹੈ ਕਿ ਸਾਨੂੰ ਸਤਿਗੁਰ ਦੀ ਬਾਣੀ ਦੇ ਗੁੱਟ ਕੇ ਪੋਥੀਆਂ ਮਿਲ ਜਾਂਦੇ ਨੇ। ਥੋੜ੍ਹੀ ਜਿਹੀ ਮਾਇਆ ਲੈ ਕੇ ਜਾਓ ਤੇ ਮਾਰਕੀਟ ਦੇ ਵਿੱਚੋਂ ਸਾਨੂੰ ਇਹ ਛਾਪੇ ਹੋਏ ਗੁਟਕੇ ਮਿਲ ਜਾਂਦੇ, ਪਰ ਉਦੋਂ ਸਮਾਂ ਸੀ ਕਿ ਜਦੋਂ ਵੀ ਕਿਸੇ ਨੇ ਬਾਣੀ ਦਾ ਗੁਟਕਾ ਲਿਖਵਾਉਣਾ ਹੁੰਦਾ, ਆਮ ਕਰਕੇ ਅਜਿਹਾ ਹੁੰਦਾ ਸੀ ਕਿਸੇ ਵਿਦਵਾਨ ਦੇ ਕੋਲ ਜਾਣਾ, ਉਹਦਾ ਕੰਮ ਕਰਨਾ ਤੇ ਉਸ ਵਿਦਵਾਨ ਨੇ ਉਹ ਬਾਣੀ ਲਿਖ ਕੇ ਦੇਣੀ, ਪੋਥੀ ਜਪ ਜੀ ਦੀ ਬਾਣੀ ਲਿਖ ਕੇ ਦੇਣੀ, ਤੇ ਫਿਰ ਬੰਦਾ ਆ ਕੇ ਜਪ ਜੀ ਨੂੰ ਜ਼ਬਾਨੀ ਯਾਦ ਕਰਦਾ ਸੀ ਤੇ ਫਿਰ ਜਪ ਜੀ ਦਾ ਜਾਪ ਕਰਦਾ ਸੀ। ਅੱਜ ਸੌਖਾ ਬੜਾ ਹੋ ਗਿਆ, ਅਸੀਂ ਗੁਟਕਾ ਸਾਹਿਬ ਵੀ ਥੋੜ੍ਹੇ ਪੈਸਿਆਂ ਵਿੱਚ ਖਰੀਦ ਲੈਂਦੇ ਹਾਂ, ਖਰੀਦ ਸਕਦੇ ਹਾਂ ਕਿਉਂਕਿ ਸਾਡੇ ਲਈ ਇਹ ਸਹੂਲਤਾਂ ਨੇ ਤੇ ਅਸੀਂ ਬਾਣੀ ਨੂੰ ਗੁਟਕਾ ਸਾਹਿਬ ਤੋਂ ਪੜ੍ਹਦੇ ਹਾਂ। ਪਰ ਫਿਰ ਵੀ ਜੇ ਸੰਕੋਚ ਕਰੀਏ ਨਹੀਂ ਸਹੂਲਤ ਦੇ ਬਾਵਜੂਦ ਵੀ, ਤੇ ਫਿਰ ਸਾਡੇ ਲਈ ਬੜੀ ਮਾੜੀ ਗੱਲ ਹੈ। ਪੁਰਾਣੇ ਜਿਹੜੇ ਗੁਰੂ ਦੇ ਪਿਆਰੇ ਸਿੱਖ ਸੀ ਉਹ ਬਾਣੀ ਆਪ ਪਹਿਲਾਂ ਲਿਖਦੇ ਸੀ, ਜਿਹੜਾ ਆਪ ਉਤਾਰ ਸਕਦਾ ਸੀ ਆਪ ਉਤਾਰਾ ਕਰ ਲੈਂਦਾ ਸੀ। ਬੀਬੀ ਕੌਲਾਂ ਕਹਿੰਦੀ ਮੈਨੂੰ ਜਪਜੀ ਸਾਹਿਬ ਦੀ ਪੋਥੀ ਵੀ ਦੇ ਦਿਓ ਤੇ ਮੈਨੂੰ ਸੁਖਮਨੀ ਸਾਹਿਬ ਦੀ ਪੋਥੀ ਵੀ ਦੇ ਦਿਓ ਤੇ ਮੈਨੂੰ ਬਾਣੀ ਦੇ ਨਾਲ ਨਾਲ ਅਰਥ ਵੀ ਦੱਸ ਦਿਓ ਇਹਨਾਂ ਦਾ ਮਤਲਬ ਕੀ ਹੈ। ਸਾਈ ਜੀ ਨੇ ਉਹਨੂੰ ਕੁਝ ਅਰਥ ਵੀ ਦੱਸੇ ਤੇ ਨਾਲ ਉਹਨੂੰ ਪੋਥੀ ਦੇ ਦਿੱਤੀ ਕਿ ਇਹਦਾ ਉਤਾਰਾ ਕਰ ਲਾ। ਉਹਨੇ ਜਪਜੀ ਸਾਹਿਬ ਦੀ ਬਾਣੀ ਘਰੇ ਲਿਆ ਕੇ ਉਹਦਾ ਉਤਾਰਾ ਕੀਤਾ, ਜਪਜੀ ਦੀ ਬਾਣੀ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਜਪਜੀ ਉਹਨੂੰ ਜ਼ਬਾਨੀ ਯਾਦ ਹੋ ਗਿਆ, ਉਹਦਾ ਮਨ ਬਾਣੀ ਦੇ ਪ੍ਰੇਮ ਦੇ ਵਿੱਚ ਇੰਨਾ ਭਿੱਜ ਗਿਆ ਕਿ ਉਹ ਬਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ। ਉਹ ਹਰ ਦਮ ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ, ਚੱਲਦਿਆਂ, ਫਿਰਦਿਆਂ, ਆਪਣਾ ਘਰ ਦਾ ਕੰਮ ਕਰਦਿਆਂ ਬੀਬੀ ਕੌਲਾਂ ਜਿਹੜੀ ਹੈ ਉਹ ਬਾਣੀ ਪੜ੍ਹਦੀ ਹੈ। ਉਹਨੇ ਸੁਖਮਨੀ ਸਾਹਿਬ ਦੀ ਪੋਥੀ ਤੋਂ ਵੀ ਉਤਾਰਾ ਕਰ ਲਿਆ, ਉਹ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੀ ਹੈ। ਤੇ ਗੁਰੂ ਪਿਆਰਿਓ, ਇਸੇ ਤਰ੍ਹਾਂ ਸਮਾਂ ਬੀਤਦਾ ਤੇ ਜਿਹੜਾ ਕਾਜੀ ਹੈ ਇਹ ਸਤਿਗੁਰੂ ਛੇਵੇਂ ਪਾਤਸ਼ਾਹ ਮੀਰੀ ਤੇ ਪੀਰੀ ਦੇ ਮਾਲਕ ਦੇ ਕੋਲੋਂ ਇਹਨੂੰ ਜਵਾਬ ਮਿਲਦਾ ਮਾਇਆ ਤੋਂ, ਘਰ ਪਹੁੰਚਦਾ ਤੇ ਘਰ ਜਾਂਦੇ ਨੂੰ ਇਹਦੀ ਬੇਟੀ ਲਿਖਿਆ ਇਤਿਹਾਸਕਾਰਾਂ ਨੇ। ਕਈਆਂ ਨੇ ਕੁਝ ਇਹਨੂੰ ਬਦਲ ਕੇ ਇਤਿਹਾਸ ਨੂੰ ਵੀ ਲਿਖਣ ਦਾ ਯਤਨ ਕੀਤਾ,
ਇਤਿਹਾਸ ਦੇ ਵਿੱਚ ਮਿਲਾਵਟ ਬੜੀ ਕਰਨ ਦਾ ਯਤਨ ਕੀਤਾ ਗਿਆ, ਪਰ ਅਸਲ ਦੇ ਵਿੱਚ ਕਾਜੀ ਦੀ ਧੀ ਹੈ। ਤੇ ਕਾਜੀ ਜਦੋਂ ਘਰ ਪਹੁੰਚਦਾ ਹੈ, ਕੌਲਾਂ ਬਾਣੀ ਪੜ ਰਹੀ ਹੁੰਦੀ ਹੈ। ਕਾਜੀ ਕਹਿੰਦਾ, ਕੌਲਾਂ ਕੀ ਕਰਦੀ ਹੈ? ਕਹਿੰਦੀ, ਅੱਬਾ ਜੀ, ਮੈਂ ਸਤਿਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਪੜ ਰਹੀ ਹਾਂ। ਉੱਚੀ ਉੱਚੀ ਬੋਲ ਕੇ ਬਾਣੀ ਪੜ ਰਹੀ ਸੀ। ਕਹਿੰਦਾ, ਕੌਲਾਂ, ਇਸ ਗੁਰੂ ਨੇ ਮੈਨੂੰ ਬੜਾ ਦੁਖੀ ਕੀਤਾ ਪਿਆ, ਤੇ ਤੂੰ ਇਹਦੀ ਬਾਣੀ ਪੜ੍ਹਦੀ ਹੈ? ਤੂੰ ਕਾਫਰਾਂ ਦੀ ਬਾਣੀ ਪੜ੍ਹਦੀ ਹੈ? ਕੌਲਾਂ, ਬਾਣੀ ਪੜ੍ਹਨੀ ਛੱਡ ਦੇ।

ਬੜੇ ਗੁੱਸੇ ਵਿੱਚ ਆਉਂਦਾ, ਬੜਾ ਖਿੱਚ ਜਾਂਦਾ, ਕਹਿੰਦਾ ਕੌਲਾਂ ਮੈਂ ਬੜੀ ਵਾਰ ਕਿਹਾ ਬਾਣੀ ਪਾਣੀ ਪੜ੍ਹਨੀ ਛੱਡ ਦੇ, ਪਰ ਤੂੰ ਕਾਫਰਾਂ ਦੀ ਬਾਣੀ ਪੜ੍ਹਨੀ ਨਹੀਂ ਛੱਡਦੀ। ਇਸ ਗੁਰੂ ਨੇ ਮੇਰੇ ਕੋਲੋਂ ਘੋੜਾ ਖਰੀਦਿਆ, ਉਹਦਾ ਪੈਸਾ ਇੱਕ ਵੀ ਨਹੀਂ ਦਿੱਤਾ। ਘੋੜਾ ਲੈ ਕੇ ਗੁਰੂ ਸ਼ਹਿਰ ਦੇ ਵਿੱਚ ਆ ਕੇ ਸੰਗਤਾਂ ਨੂੰ ਦਰਸ਼ਨ ਦਿੰਦਾ, ਤੇ ਜਦੋਂ ਗੁਰੂ ਘੋੜੇ ਤੇ ਬਹਿੰਦਾ ਉਦੋਂ ਮੇਰਾ ਹਿਰਦਾ ਸੜ ਬਲ ਕੇ ਕੋਲੇ ਹੋ ਜਾਂਦਾ ਵੀ ਮੈਨੂੰ ਪੈਸਾ ਕੋਈ ਨਹੀਂ ਮਿਲਿਆ। ਕੌਲਾਂ ਕਹਿੰਦੀ, ਅੱਬਾ ਗੁਰੂ ਦੇ ਨਾਲ ਤੇਰਾ ਹਿਸਾਬ ਕਿਤਾਬ ਹੋਵੇਗਾ, ਤੂੰ ਘੋੜਾ ਵੇਚਿਆ, ਗੁਰੂ ਨੇ ਪੈਸੇ ਦੇਣੇ, ਇਹ ਤੇਰਾ ਹਿਸਾਬ ਕਿਤਾਬ ਹੈ, ਮੇਰਾ ਹਿਸਾਬ ਕਿਤਾਬ ਨਹੀਂ। ਤੇ ਬਾਣੀ ਪੜ੍ਹਨ ਦੇ ਨਾਲ ਇਹਨਾਂ ਚੀਜ਼ਾਂ ਦਾ ਕੋਈ ਸੰਬੰਧ ਨਹੀਂ ਵੀ ਤੂੰ ਗੁਰੂ ਕੋਲੋਂ ਪੈਸੇ ਲੈਣੇ ਤੇ ਮੈਂ ਬਾਣੀ ਪੜ੍ਹਨੀ ਛੱਡ ਦੇਵਾਂ, ਮੇਰਾ ਕੋਈ ਲੇਖਾ ਹਿਸਾਬ ਨਹੀਂ ਗੁਰੂ ਦੇ ਨਾਲ। ਮੈਂ ਤੇ ਆਪਣਾ ਦਰਗਾਹ ਦੇ ਵਿੱਚ ਜਿਹੜਾ ਲੇਖਾ ਉਹ ਨਿਬੇੜਨ ਦਾ ਯਤਨ ਕਰਦੀ ਹਾਂ ਕਿ ਜਿਹੜਾ ਮੈਂ ਆਪਣੇ ਕਰਮ ਕੀਤੇ ਕੋਈ ਮਾੜੇ ਕਰ ਲਏ ਹੋਣਗੇ, ਮੇਰੇ ਉਹ ਕਰਮ ਚੰਗੇ ਹੋ ਜਾਣ। ਮੈਂ ਤਾਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੀ ਹਾਂ, ਅੱਬਾ ਤੂੰ ਵੀ ਬਾਣੀ ਪੜ੍ਹ ਕੇ ਦੇਖ। ਪਰ ਅੱਬਾ ਕਿੱਥੋਂ ਮੰਨਣ ਵਾਲਾ ਸੀ, ਕਿੱਥੋਂ ਗੱਲ ਸੁਣਨ ਵਾਲਾ ਸੀ। ਅੱਬਾ ਤੇ ਗੁੱਸੇ ਵਿੱਚ ਆਇਆ, ਉਹਨੇ ਕੌਲਾਂ ਦੇ ਕੋਲੋਂ ਉਹ ਬਾਣੀ ਦੀ ਪੋਥੀ ਫੜ ਕੇ ਉਹਨੂੰ ਪਾੜ ਦਿੱਤਾ, ਬਾਣੀ ਦੀ ਪੋਥੀ ਕੰਧ ਵਿੱਚ ਮਾਰੀ, ਕੌਲਾਂ ਨੂੰ ਕੁੱਟਿਆ, ਕੌਲਾਂ ਦੇ ਉਹਨੇ ਸੋਟੀਆਂ ਤੱਕ ਮਾਰੀਆਂ, ਉਹਨੂੰ ਕੰਧਾਂ ਵਿੱਚ ਮਾਰਿਆ। ਗੁਰੂ ਪਿਆਰਿਓ ਉਹਦੀ ਮਾਤਾ ਛਡਾਉਣ ਵਾਸਤੇ ਆਈ, ਉਹਦੀ ਮਾਤਾ ਨੂੰ ਵੀ ਕੁੱਟਿਆ ਗਿਆ, ਉਹਦੇ ਤੇ ਵੀ ਸਾਰਾ ਕ੍ਰੋਧ ਜਿਹੜਾ ਸੀ ਕੱਢਿਆ ਗਿਆ। ਸੜ ਬਲ ਕੇ ਕੋਲੇ ਹੋਇਆ, ਬੀਬੀ ਕੌਲਾਂ ਕਹਿੰਦੀ ਏ, ਅੱਬਾ ਜਾਨ ਹੁਣ ਜਾਨ ਜਾ ਸਕਦੀ ਹੈ ਲੇਕਿਨ ਬਾਣੀ ਨਹੀਂ ਛੁੱਟਣੀ, ਇਹਦੇ ਨਾਲ ਪਿਆਰ ਇੰਨਾ ਬਣ ਗਿਆ, ਇਹਦੇ ਨਾਲ ਤੇ ਮੇਰੀ ਪ੍ਰੀਤੀ ਜੁੜ ਗਈ, ਹੁਣ ਬਾਣੀ ਨਹੀਂ ਛੱਡ ਸਕਦੀ। ਇਹ ਸੜ ਬਲ ਕੇ ਕੋਲੇ ਹੋਇਆ, ਬਾਦਸ਼ਾਹ ਦੇ ਦਰਬਾਰ ਦੇ ਵਿੱਚ ਜਾਂਦਾ ਹੈ, ਤੇ ਗੁਰੂ ਪਿਆਰਿਓ ਬਾਦਸ਼ਾਹ ਦੇ ਦਰਬਾਰ ਵਿੱਚ ਜਾ ਕੇ ਜਿਵੇਂ ਕੌਲਾਂ ਦੇ ਖਿਲਾਫ ਇੱਕ ਰਿਪੋਰਟ ਦਰਜ ਕਰਵਾ ਕੇ ਕੌਲਾਂ ਨੂੰ ਸਜ਼ਾ ਦੇਣ ਦੀ ਮੰਗ ਕਰਦਾ ਹੈ, ਉਸ ਵੇਲੇ ਦੀ ਦਾਸਤਾਨ ਢਾਡੀ ਜਥਾਪ ਦੀ ਸੇਵਾ ਦੇ ਵਿੱਚ ਹੇ

ਬਾਬਲ ਹੀ ਬਣ ਗਿਆ ਕਾਤਲ ਆਪਣੀ ਧੀ ਰਾਣੀ ਦਾ। ਗੁਰੂ ਪਿਆਰਿਓ, ਕਦੇ ਮਾਤਾ ਪਿਤਾ ਆਪਣੇ ਬੱਚਿਆਂ ਦੇ ਦੁਸ਼ਮਣ ਨਹੀਂ ਬਣਦੇ ਹੁੰਦੇ। ਸਿਆਣੇ ਕਹਿੰਦੇ ਨੇ ਪੁੱਤ ਕੁ ਪੁੱਤ ਹੋ ਸਕਦੇ ਨੇ, ਕਦੇ ਮਾਪੇ ਕੁ ਮਾਪੇ ਨਹੀਂ ਹੁੰਦੇ। ਪਰ ਕਈ ਵਾਰ ਕਈ ਲੋਕ ਐਸੇ ਦੁਨੀਆਂ 'ਤੇ ਆਉਂਦੇ, ਉਹ ਕਹਾਵਤਾਂ ਵੀ ਬਦਲ ਕੇ ਰੱਖ ਦਿੰਦੇ ਨੇ। ਇੱਥੇ ਪਿਤਾ ਹੀ ਧੀ ਦਾ ਕਾਤਲ ਬਣ ਲਈ ਜਾ ਰਿਹਾ। ਕਾਰਨ ਕੀ? ਧੀ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੀ ਹੈ ਅਤੇ ਪਿਤਾ ਨੂੰ ਗੁਰੂ ਨਾਨਕ ਦੇ ਘਰ ਦੇ ਨਾਲ ਦੁਸ਼ਮਣੀ ਹੈ, ਵੈਰ ਹੈ। ਕਿਉਂਕਿ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਫਤਵਾ ਦਿੱਤਾ, ਤੱਤੀਆਂ ਤਵੀਆਂ 'ਤੇ ਬਿਠਾ ਕੇ, ਤੱਤਾ ਸੜਦਾ ਬਲਦਾ ਰੇਤ ਸੀਸ ਦੇ ਵਿੱਚ ਪਾ ਕੇ ਉੱਬਲਦੀ ਦੇਗ ਵਿੱਚ ਉਬਾਲ ਕੇ ਉਹਨੂੰ ਸ਼ਹੀਦ ਕੀਤਾ ਜਾਵੇ। ਖੂਨ ਦਾ ਕਤਰਾ ਨਹੀਂ ਡੁੱਲਣਾ ਚਾਹੀਦਾ ਅਤੇ ਖਤਮ ਵੀ ਕਰ ਦੇਣਾ ਚਾਹੀਦਾ, ਕਿਉਂਕਿ ਡਰ ਬੜਾ ਸੀ। ਕਹਿੰਦੇ ਸ਼ਹੀਦ ਦੇ ਖੂਨ ਨੂੰ ਵਿਆਜ ਬੜਾ ਲੱਗਿਆ ਕਰਦਾ ਏ, ਜੇ ਇਹਦੇ ਖੂਨ ਦਾ ਕਤਰਾ ਡੁੱਲੇਗਾ ਤੇ ਕਹਿੰਦੇ ਇਸ ਖੂਨ ਦੇ ਕਤਰੇ ਵਿੱਚੋਂ ਹੋਰ ਸ਼ਹੀਦ ਪੈਦਾ ਹੋਣਗੇ। ਪਰ ਕਿਸੇ ਨੂੰ ਕੀ ਪਤਾ ਸੀ, ਖੂਨ ਦਾ ਕਤਰਾ ਨਹੀਂ ਵੀ ਡੁੱਲਣ ਦਿਓਗੇ, ਪਰ ਇਹ ਸ਼ਹੀਦੀ ਐਸਾ ਰੰਗ ਲਿਆਵੇਗੀ ਕਿ ਸ਼ਹੀਦ ਕਰਨ ਵਾਲੇ ਤੇ ਮੁੱਕ ਜਾਣਗੇ, ਸ਼ਹਾਦਤਾਂ ਦੇਣ ਵਾਲੇ ਕਦੇ ਮੁੱਕਣਗੇ ਨਹੀਂ ਤੇ ਕਦੇ ਰੁਕਣਗੇ ਵੀ ਨਹੀਂ। ਸਤਿਗੁਰੂ ਛੇਵੇਂ ਪਾਤਸ਼ਾਹ ਦੇ ਨਾਲ ਵੈਰ ਪਾ ਬੈਠਾ ਤੇ ਜਾ ਕੇ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਕਹਿੰਦਾ ਹੈ, ਕਹਿੰਦਾ ਮੇਰੀ ਧੀ ਕਾਫਰਾਂ ਦੀ ਬਾਣੀ ਪੜ੍ਹਦੀ ਹੈ, ਗੁਰੂ ਨਾਲ ਮੇਰਾ ਵੈਰ ਹੈ, ਗੁਰੂ ਨੇ ਘੋੜਾ ਖਰੀਦਿਆ, ਮਾਇਆ ਇੱਕ ਕੌਡੀ ਵੀ ਨਹੀਂ ਦਿੱਤੀ, ਮੈਂ ਲੈਣ ਗਿਆ ਤੇ ਗੁਰੂ ਦੇ ਸਿੱਖਾਂ ਨੇ ਮੈਨੂੰ ਧੱਕੇ ਮਾਰ ਕੇ ਦਰਬਾਰ ਵਿੱਚੋਂ ਕੱਢ ਦਿੱਤਾ। ਇਹ ਤੇ ਨਹੀਂ ਕਿਹਾ ਕਿ ਮੈਂ ਕਾਗਜ਼ ਤੇ ਲਿਖ ਕੇ ਆਇਆ, ਸਾਈਨ ਕਰਕੇ ਆਇਆ ਵੀ ਮੈਂ ਮਾਇਆ ਜਿਹੜੀ ਅੰਮ੍ਰਿਤਸਰ ਸਾਹਿਬ ਜਾ ਕੇ ਲਵਾਂਗਾ, ਪਰ ਇਹ ਕਹਿ ਰਿਹਾ ਕਿ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਧੱਕੇ ਮਾਰ ਕੇ ਕਿਸੇ ਨੂੰ ਉਦੋਂ ਕੱਢਿਆ ਜਾਂਦਾ ਜਦੋਂ ਕੋਈ ਗੁਰੂ ਨਾਨਕ ਸਾਹਿਬ ਦੀ ਸ਼ਾਨ ਦੇ ਖਿਲਾਫ ਬੋਲਦਾ ਹੈ। ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਈ ਖਿਲਾਫ ਬੋਲੇ ਤੇ ਗੁਰੂ ਪਿਆਰਿਓ, ਸਿੱਖ ਬਰਦਾਸ਼ਤ ਨਹੀਂ ਕਰਦੇ। ਗੁਰੂ ਨੂੰ ਪਿਆਰ ਕਰਨ ਵਾਲੇ ਕਦੇ ਆਪਦੇ ਗੁਰੂ ਦੇ ਖਿਲਾਫ ਬੋਲੇ ਅਪ ਸ਼ਬਦ ਬਰਦਾਸ਼ਤ ਨਹੀਂ ਕਰ ਸਕਦੇ। ਉਦੋਂ ਬਾਬਾ ਬਿਧੀ ਚੰਦ ਵਰਗੇ ਇਹੋ ਜਿਹਾ ਨੂੰ ਸਬਕ ਸਿਖਾ ਦਿੰਦੇ। ਕਹਿੰਦਾ ਮੇਰੀ ਧੀ ਬਾਣੀ ਪੜ੍ਹਦੀ ਹੈ ਕਾਫਰਾਂ ਦੀ ਤੇ ਉਹਨੂੰ ਸਜ਼ਾ ਦਿੱਤੀ ਜਾਵੇ, ਤੇ ਗੁਰੂ ਪਿਆਰਿਓ ਸਜ਼ਾ ਦੇਣ ਲਈ ਫਤਵਾ ਵੀ ਤੇ ਆਪ ਹੀ ਲਾਉਣਾ ਸੀ। ਕਹਿੰਦਾ ਜਾਂ ਉਹਨੂੰ ਅੱਗ ਵਿੱਚ ਸਾੜ ਕੇ ਮਾਰ ਦਿਓ, ਜਾਂ ਉਹਨੂੰ ਸੂਣੀ ਤੇ ਚੜ੍ਹ ਦਿਓ, ਉਹਨੂੰ ਖਤਮ ਕਰ ਦਿਓ, ਕੌਲਾਂ ਜਿੰਦਾ ਨਹੀਂ ਬਚਣੀ ਚਾਹੀਦੀ। ਕੌਲਾਂ ਦੇ ਲਈ ਬਾਦਸ਼ਾਹ ਦੇ ਦਰਬਾਰ ਵਿੱਚ ਇਹ ਫਤਵਾ ਲਾਇਆ ਜਾਂਦਾ, ਇੱਕ ਦਿਨ ਤੇ ਇੱਕ ਰਾਤ ਦਾ ਇਹਨੂੰ ਸਮਾਂ ਦੇ ਦਿਓ, ਜੇ ਮੁਆਫ਼ੀ ਮੰਗ ਲਵੇ ਆਪਣੀ ਭੁੱਲ ਦੀ, ਜੇ ਕਹਿ ਦੇਵੇ ਮੈਂ ਅੱਗੇ ਤੋਂ ਬਾਣੀ ਨਹੀਂ ਪੜ੍ਹਾਂਗੀ, ਫਿਰ ਇਹਨੂੰ ਮੁਆਫ਼ ਕਰ ਦਿੱਤਾ ਜਾਵੇਗਾ। ਗੁਰ ਪਿਆਰਿਓ, ਸਤਿਗੁਰ ਦੀ ਬਾਣੀ ਤੇ ਐਸੀ ਹੈ ਕਿ ਇਹ ਬਾਣੀ ਜਿਸਨੇ ਜਾਣੀ ਉਹਨੇ ਮੁਕਤੀ ਮਾਣੀ। ਇਹ ਬਾਣੀ ਐਸੀ ਹੈ, ਇਹ ਤੇ ਮੁਰਦਿਆਂ 'ਚ ਜਾਨ ਪਾ ਦਿੰਦੀ ਹੈ। ਇਹ ਬਾਣੀ ਐਸੀ ਹੈ, ਪਰਮਾਤਮਾ ਦੇ ਨਾਲ ਜੋੜਦੀ ਹੈ। ਤੇ ਬਾਣੀ ਕਿਸੇ ਆਮ ਬੰਦੇ ਦੀ ਉਚਾਰੀ ਹੋਈ ਨਹੀਂ, ਬਾਣੀ ਪਰਮਾਤਮਾ ਦੀ ਹੈ, ਆਈ ਗੁਰੂ ਸਾਹਿਬ ਦੇ ਹਿਰਦੇ ਰਾਹੀਂ ਹੈ। ਤਾਂ ਹੀ ਤਾਂ ਸਤਿਗੁਰੂ ਕਹਿੰਦੇ ਹੋ, ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ, ਹੁਕਮਾਓ ਜੀਓ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈ ਸੜਾ ਕਰੀ ਗਿਆਨ ਵਿਹਲਾ ਲੋ। ਸਤਿਗੁਰੂ ਕਿਤੇ ਕਹਿੰਦੇ ਨਹੀਂ ਵੀ ਇਹ ਮੈਂ ਲਿਖ ਰਿਹਾ ਜਾਂ ਮੈਂ ਕਰ ਰਿਹਾ। ਸਤਿਗੁਰੂ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪੂਰਨਤਾ ਕਰਕੇ ਵੀ ਕਹਿੰਦੇ ਨੇ, ਏਡਾ ਵੱਡਾ ਕਾਰਜ ਕਰਕੇ ਵੀ ਕਹਿੰਦੇ ਨੇ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀਂ, ਆਪੇ ਤਰਸ ਪਿਓਈ, ਕਹਿੰਦੇ ਮੇਰੇ ਵਿੱਚ ਕੋਈ ਗੁਣ ਨਹੀਂ। ਸਤਿਗੁਰੂ ਤੁਸੀਂ ਪਰਮਾਤਮਾ ਰਹਿਮਤ ਕੀਤੀ, ਕਿਰਪਾ ਕੀਤੀ ਤੇ ਇਹ ਕਾਰਜ ਕਰਵਾ ਲਿਆ, ਤੁਸੀਂ ਮੇਰੇ 'ਤੇ ਤਰਸ ਕੀਤਾ, ਮੇਰੇ ਕੋਲੋਂ ਇਹ ਕਾਰਜ ਕਰਵਾਇਆ। ਸਤਿਗੁਰੂ ਤੇ ਕਹਿੰਦੇ ਹੀ ਨਹੀਂ ਕਿ ਮੈਂ ਕੀਤਾ, ਪਰ ਇਹ ਬਾਣੀ ਜਿਹਨੇ ਜਾਣੀ ਨਹੀਂ ਉਹਦੀ ਸਮਝ ਤੋਂ ਬਾਹਰ, ਪਰ ਇਹ ਜੀਵਨ ਜਾਚ ਵੀ ਦੱਸਦੀ ਹੈ, ਜ਼ਿੰਦਗੀ ਕਿਵੇਂ ਜਿਉਣੀ ਉਹ ਵੀ ਦੱਸਦੀ ਹੈ, ਰੱਬ ਨੂੰ ਕਿਵੇਂ ਮਿਲਣਾ ਉਹ ਵੀ ਦੱਸਦੀ ਹੈ। ਅਤੇ ਗੁਰੂ ਪਿਆਰਿਓ, ਮਨ ਦੀ ਸ਼ਾਂਤੀ ਇਸ ਬਾਣੀ ਤੋਂ ਪ੍ਰਾਪਤ ਹੁੰਦੀ ਹੈ। ਅਤੇ ਬਾਣੀ ਐਸੀ ਹੈ ਕਿ ਕਿਸੇ ਧਰਮ ਦੀ ਵਿਰੋਧਤਾ ਵੀ ਨਹੀਂ ਕਰਦੀ। ਗਲਤ ਇਨਸਾਨ ਹੋ ਜਾਵੇ ਉਹਦੇ ਬਾਰੇ ਸਾਨੂੰ ਸਮਝਾਉਂਦੀ ਹੈ ਕਿ ਜਿਹੜਾ ਬੰਦਾ ਗਲਤ ਉਹ ਇਸ ਤਰ੍ਹਾਂ ਦਾ ਹੁੰਦਾ ਹੈ, ਪਰ ਕਿਸੇ ਧਰਮ ਦੀ ਵਿਰੋਧਤਾ ਨਹੀਂ ਕਰਦੀ, ਕਿਸੇ ਧਾਰਮਿਕ ਆਗੂ ਦੀ ਵਿਰੋਧਤਾ ਨਹੀਂ ਕਰਦੀ। ਬਾਣੀ ਸਾਨੂੰ ਏਕੇ ਦੀ ਜਾਚ ਦੱਸਦੀ ਹੈ, ਪਰ ਜਿਹਦੇ ਮਨ ਵਿੱਚ ਬਾਣੀ ਪ੍ਰਤੀ ਨਫ਼ਰਤ, ਗੁਰੂ ਪ੍ਰਤੀ ਇੰਨੀ ਨਫ਼ਰਤ, ਉਹ ਆਪਣੀ ਧੀ ਨੂੰ
ਬਾਣੀ ਪੜ੍ਹਦਿਆਂ ਬਰਦਾਸ਼ਤ ਨਹੀਂ ਕਰ ਰਿਹਾ। ਫਤਵਾ ਸੁਣਾ ਦਿੱਤਾ ਜਾਂਦਾ, ਇੱਕ ਦਿਨ ਅਤੇ ਇੱਕ ਰਾਤ ਦਾ ਟਾਈਮ ਦੇ ਦਿੱਤਾ ਜਾਂਦਾ, ਜੇ ਮੁਆਫ਼ੀ ਮੰਗ ਲਵੇ ਭੁੱਲਦੀ ਅੱਗੇ ਤੋਂ ਬਾਣੀ ਪੜ੍ਹਨੀ ਬੰਦ ਕਰ ਦੇਵੇ ਇਹਨੂੰ ਮੁਆਫ਼ ਕਰ ਦਿੱਤਾ ਜਾਵੇਗਾ, ਅਤੇ ਜੇ ਨਹੀਂ ਕਰਦੀ ਤਾਂ ਇਹਨੂੰ ਫਿਰ ਅਗਲੇ ਦਿਨ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਖਬਰ ਸਾਰੇ ਸ਼ਹਿਰ ਦੇ ਵਿੱਚ ਫੈਲ ਚੁੱਕੀ ਹੈ, ਲੋਕ ਚਰਚਾ ਪਿਆ ਕਰਦੇ ਨੇ ਕਿ ਕਾਜੀ ਆਪਣੀ ਧੀ ਦਾ ਹੀ ਦੁਸ਼ਮਣ ਬਣ ਗਿਆ, ਉਹਦੀ ਜਾਨ ਦਾ ਦੁਸ਼ਮਣ ਬਣ ਗਿਆ, ਆਪਣੀ ਧੀ ਨੂੰ ਜਾਨੋਂ ਮਾਰ ਦੇਣਾ ਚਾਹੁੰਦਾ। ਅਤੇ ਗਲਤੀ ਕੀ ਹੈ? ਗੁਰੂ ਦੀ ਬਾਣੀ ਪੜ੍ਹਨੀ। ਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੇ ਮਨ ਆਏ। ਬਾਣੀ ਰੌਸ਼ਨੀ ਹੈ, ਬਾਣੀ ਲਾਈਟ ਹੈ, ਬਾਣੀ ਜੋਤੀ ਹੈ, ਉਸ ਪਰਮਾਤਮਾ ਦਾ ਪ੍ਰਕਾਸ਼ ਹੈ ਬਾਣੀ। ਪਰ ਜਿਹੜਾ ਨਾ ਸਮਝ ਸਕੇ ਉਹਦੇ ਲਈ ਕੁਝ ਨਹੀਂ। ਗੁਰੂ ਪਿਆਰਿਓ, ਘਰ ਆਇਆ ਹੈ, ਗੁੱਸੇ ਵਿੱਚ ਸੜ ਬਲ ਕੇ ਕੋਲੇ ਹੋਇਆ ਵੀ ਹੁਣ ਕੌਲਾਂ ਮੰਨੇ ਤੇ ਤਾਂ ਹੀ ਗੱਲ ਬਣਦੀ ਹੈ। ਕੌਲਾਂ ਦੀ ਮਾਂ ਸੋਚਾਂ ਵਿੱਚ ਪਈ ਹੈ, ਮਾਂ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹੈ, ਪਿਆਰ ਤੇ ਪਿਤਾ ਵੀ ਕਰਦਾ ਹੈ, ਪਰ ਜੇ ਕਿਤੇ ਪਿਤਾ ਦੇ ਮਨ ਵਿੱਚ ਐਸਾ ਗੁੱਸਾ ਆ ਗਿਆ ਉਹ ਦੁਸ਼ਮਣ ਬਣ ਗਿਆ, ਪਰ ਮਾਂ ਬੱਚੇ ਦਾ ਵਿਛੋੜਾ ਤੇ ਨਹੀਂ ਨਾ ਸਹਿ ਸਕਦੀ। ਮਾਂ ਧੀ ਨੂੰ ਖੁਦ ਜਹਿਦ ਨਹੀਂ ਨਾ ਦੇ ਸਕਦੀ। ਜੇ ਮਾਂ ਪੁੱਤੇ ਵਿਸਦੇ ਤਿਸ ਤੇ ਕੌਣ ਪਿਆਰਾ, ਜੇ ਮਾਂ ਹੀ ਬੱਚਿਆਂ ਨੂੰ ਜ਼ਹਿਰ ਦੇਣ ਲੱਗ ਜਾਵੇ ਪਿਆਰ ਕਿਹਨੂੰ ਕਰੇਗੀ। ਮਾਂ ਧੀ ਨੂੰ ਬੜਾ ਪਿਆਰ ਕਰਦੀ ਹੈ, ਮਾਂ ਨਹੀਂ ਚਾਹੁੰਦੀ ਮੇਰੀ ਧੀ ਮਰ ਜਾਵੇ, ਮੇਰੇ ਤੋਂ ਵਿਛੜ ਜਾਵੇ, ਅਤੇ ਮਾਂ ਧੀ ਨੂੰ ਕੋਲ ਬਿਠਾ ਕੇ ਸਮਝਾਉਂਦੀ ਹੈ, ਕਹਿੰਦੀ ਧੀਏ ਤੇਰਾ ਪਿਤਾ, ਤੇਰਾ ਅੱਬਾ, ਤੇਰਾ ਪਿਓ ਬਹੁਤ ਕ੍ਰੋਧ ਵਿੱਚ ਹੈ, ਬਹੁਤ ਗੁੱਸੇ ਦੇ ਵਿੱਚ, ਚੰਡਾਲ ਬਿਰਤੀ ਧਾਰੀ ਹੋਈ ਹੈ, ਕੱਲ੍ਹ ਨੂੰ ਸ਼ਾਮ ਤੱਕ ਜੇ ਤੂੰ ਨਾ ਮੰਨੀ ਉਹਨੇ ਤੈਨੂੰ ਖਤਮ ਕਰ ਦੇਣਾ, ਉਹਨੇ ਤੈਨੂੰ ਮਾਰ ਦੇਣਾ। ਕੌਲਾਂ ਤੂੰ ਬਾਣੀ ਪੜ੍ਹਨੀ ਛੱਡ ਦੇ, ਉਹਦੇ ਸਾਹਮਣੇ ਬਾਣੀ ਨਾ ਪੜ੍ਹਿਆ ਕਰ, ਤੂੰ ਕਹਿ ਦੇ ਮੈਂ ਅੱਜ ਤੋਂ ਬਾਣੀ ਛੱਡੀ। ਅਤੇ ਉਹ ਕਹਿੰਦੀ ਮਾਂ ਹੁਣ ਪ੍ਰੀਤ ਇੰਨੀ ਜੁੜ ਗਈ, ਇਹ ਬਾਣੀ ਛੁੱਟਣੀ ਨਹੀਂ, ਇਹਨੂੰ ਮੈਂ ਛੱਡ ਨਹੀਂ ਸਕਦੀ, ਇਹ ਮੇਰੀ ਜਾਨ ਜਾ ਸਕਦੀ ਹੈ, ਬਾਣੀ ਨਹੀਂ ਛੱਡੀ ਜਾ ਸਕਦੀ, ਮਾਂ ਮੇਰੇ ਵੱਸ ਦੀ ਗੱਲ ਨਹੀਂ, ਮੇਰੇ ਵੱਸ ਤੋਂ ਸਭ ਕੁਝ ਬਾਹਰ ਹੈ। ਹੁਣ ਤਾਂ ਇਸ ਬਾਣੀ ਨਾਲ ਪ੍ਰੀਤੀ ਇੰਨੀ ਗੂੜੀ ਜੁੜ ਗਈ, ਸਾਈਂ ਮੀਆਂ ਮੀਰ ਨੇ ਕਿਰਪਾ ਕਰਤੀ ਮੇਰੇ 'ਤੇ, ਮੈਨੂੰ ਗੁਰੂ ਨਾਨਕ ਦੀ ਬਾਣੀ ਨਾਲ ਪਿਆਰ ਇੰਨਾ ਹੋ ਗਿਆ, ਹੁਣ ਇਹ ਤੋਂ ਵਿਛੋੜਾ ਝੱਲਿਆ ਹੀ ਨਹੀਂ ਜਾਣਾ। ਅਤੇ ਗੁਰੂ ਪਿਆਰਿਓ, ਜੇ ਕੋਈ ਗੁਰੂ ਨੂੰ ਪਿਆਰ ਕਰਦਾ ਨਾ, ਉਹ ਸੱਚਮੁੱਚ ਆਪਣੇ ਗੁਰੂ ਦਾ ਵਿਛੋੜਾ ਨਹੀਂ ਸਹਿ ਸਕਦਾ। ਬਾਣੀ ਨੂੰ ਪਿਆਰ ਕਰਨ ਵਾਲਾ ਦੁੱਖਾਂ ਵਿੱਚ ਹੋਵੇ, ਸੁੱਖਾਂ ਵਿੱਚ ਹੋਵੇ, ਭੁੱਖਾਂ ਵਿੱਚ ਹੋਵੇ, ਮੀਹਾਂ ਵਿੱਚ ਹੋਵੇ, ਕਿਤੇ ਵੀ ਕਸ਼ਟਾਂ ਦੇ ਵਿੱਚ ਹੋਵੇ, ਉਹ ਜਦੋਂ ਸਮਾਂ ਹੋ ਜਾਂਦਾ ਨਾ ਨਿਤਨੇਮ ਦਾ, ਅਤੇ ਉਹਦੇ ਮਨ ਨੂੰ ਬਸ ਉਸ ਵੇਲੇ ਇੰਝ ਹੁੰਦਾ ਵੀ ਛੇਤੀ ਮੈਂ ਬਾਣੀ ਨਾਲ ਜੁੜਾਂ, ਮੈਂ ਆਪਣਾ ਨਿਤਨੇਮ ਕਰ ਲਵਾਂ। ਅਤੇ ਜੇ ਕਿਤੇ ਉਹਦਾ ਨਿਤਨੇਮ ਕਿਸੇ ਮਜਬੂਰੀ ਕਾਰਨ ਰਹਿ ਜਾਵੇ ਤਾਂ ਉਹਨੂੰ ਸਾਰਾ ਦਿਨ ਚੈਨ ਨਹੀਂ ਆਉਂਦੀ, ਉਹਦੇ ਮਨ ਨੂੰ ਕਿਤੇ ਟਿਕਾਓ ਨਹੀਂ ਆਉਂਦਾ। ਉਹ ਕਹਿੰਦਾ ਜਿੰਨਾ ਚਿਰ ਮੇਰੀ ਗੁਰਬਾਣੀ ਨਹੀਂ ਪੜ੍ਹੀ ਜਾਂਦੀ ਉਹਨੂੰ ਰੋਟੀ ਪਾਣੀ ਚੰਗਾ ਨਹੀਂ ਲੱਗਦਾ। ਜਿਹੜਾ ਨਿਤਨੇਮੀ ਬੰਦਾ ਉਹ ਨਿਤਨੇਮ ਤੋਂ ਪਹਿਲਾਂ ਕੁਝ ਵੀ ਮੂੰਹ ਵਿੱਚ ਅਨਜ਼ਲ ਨਹੀਂ ਪਾਉਂਦਾ ਜਿੰਨਾ ਚਿਰ ਨਿਤਨੇਮ ਨਾ ਕਰ ਲਵੇ, ਜਿੰਨਾ ਚਿਰ ਆਪਣੇ ਗੁਰੂ ਦੀ ਬਾਣੀ ਨਾ ਪੜ੍ਹ ਲਵੇ। ਇਹ ਸੱਚਾਈ ਹੈ, ਜਿਹੜਾ ਸੱਚਮੁੱਚ ਗੁਰੂ ਨੂੰ ਪਿਆਰ ਕਰਦਾ। ਪਰ ਜਿਹਨੂੰ ਗੁਰੂ ਨਾਲ ਅਤੇ ਗੁਰੂ ਦੀ ਬਾਣੀ ਨਾਲ ਹੀ ਨਫ਼ਰਤ ਹੈ, ਉਹ ਕੀ ਕਰ ਸਕਦਾ? ਤਾਂ ਗੁਰੂ ਪਿਆਰਿਓ, ਹੁਣ ਮਾਤਾ ਸਮਝਾਉਂਦੀ ਹੈ ਅਤੇ ਧੀ ਨਹੀਂ ਮੰਨਦੀ। ਉਹ ਕਹਿੰਦੀ ਨਹੀਂ ਮਾਂ, ਮੈਂ ਬਾਣੀ ਤੋਂ ਬਿਨਾਂ ਰਹਿ ਹੀ ਨਹੀਂ ਸਕਣਾ, ਹੁਣ ਅੱਬਾ ਜੇ ਇਸੇ ਗੱਲ 'ਤੇ ਆ ਗਿਆ ਮੈਨੂੰ ਮਾਰਨਾ ਚਾਹੁੰਦਾ ਤਾਂ ਮੈਨੂੰ ਉਹ ਖਤਮ ਕਰ ਸਕਦਾ, ਮੈਨੂੰ ਮਰਵਾ ਸਕਦਾ, ਮੈਂ ਜਾਨ ਦੇ ਸਕਦੀ ਹਾਂ, ਬਾਣੀ ਨਹੀਂ ਛੱਡ ਸਕਦੀ। ਪਰ ਮਾਂ ਨਹੀਂ ਚਾਹੁੰਦੀ ਮੇਰੀ ਧੀ ਮਰ ਜਾਵੇ। ਮਾਂ ਨੇ ਕੀ ਕੀਤਾ? ਜਦੋਂ ਰਾਤ ਬੀਤਦੀ ਜਾ ਰਹੀ ਹੈ, ਅੱਧੀ ਕੁ ਰਾਤ ਦਾ ਸਮਾਂ ਹੋਇਆ ਨਾ, ਮਾਂ ਕਹਿੰਦੀ ਧੀਏ ਉੱਠ, ਕੱਲ੍ਹ ਸ਼ਾਮ ਨੂੰ ਤੇਰੀ ਮੌਤ ਹੈ ਅਤੇ ਮੈਂ ਮੌਤ ਅੱਖਾਂ ਨਾਲ ਦੇਖ ਨਹੀਂ ਸਕਾਂਗੀ, ਤੈਨੂੰ ਮਰਦਿਆਂ ਅਚਨਚੇਤ ਮੌਤ ਆ ਜਾਵੇ, ਗੱਲ ਹੋਰ ਹੈ, ਤੇਰਾ ਪਿਤਾ ਆਪ ਫਤਵਾ ਲਾ ਰਿਹਾ ਅਤੇ ਹੱਥੀਂ ਮੌਤ ਦੀ ਸਜ਼ਾ ਦਵਾ ਰਿਹਾ ਤੈਨੂੰ, ਮੈਂ ਬਰਦਾਸ਼ਤ ਨਹੀਂ ਕਰ ਸਕਾਂਗੀ, ਧੀਏ ਉੱਠ, ਆਪਾਂ ਸਾਈਂ ਮੀਆਂ ਮੀਰ ਕੋਲ ਚੱਲੀਏ, ਕਿਉਂਕਿ ਤੇਰੇ ਬਚਣ ਦਾ ਥਾਂ ਹੀ ਕੋਈ ਨਹੀਂ, ਤੇਰੇ ਬਚਣ ਲਈ ਹੋਰ ਕੋਈ ਜਗ੍ਹਾ ਹੀ ਨਹੀਂ, ਤੇਰਾ ਬਚਾਅ ਹੁਣ ਸਾਈਂ ਮੀਆਂ ਮੀਰ ਹੀ ਕਰਵਾ ਸਕਦਾ। ਧੀ ਜਾਗੀ, ਦੋਵੇਂ ਮਾਵਾਂ ਧੀਆਂ ਘਰ ਤੋਂ ਤੁਰੀਆਂ, ਰਾਤ ਦੇ ਹਨੇਰੇ ਨੂੰ ਚੀਰਦੀਆਂ ਹੋਈਆਂ, ਸਾਈਂ ਮੀਆਂ ਮੀਰ ਦੇ ਘਰ ਦਾ ਜਾ ਦਰਵਾਜ਼ਾ ਖੜਕਾਇਆ। ਸਾਈਂ ਮੀਆਂ ਮੀਰ ਦਾ ਚੇਲਾ ਜਿਹੜਾ ਅਬਦੁੱਲਾ, ਉਹਨੇ ਦਰਵਾਜ਼ਾ ਖੋਲ੍ਹਿਆ, ਮਾਵਾਂ ਅਤੇ ਧੀਆਂ ਉਹਦੇ ਘਰ ਦੇ ਵਿੱਚ ਐਂਟਰ ਹੋਈਆਂ। ਸਾਈਂ ਮੀਆਂ ਮੀਰ ਨੇ ਦੋਵਾਂ ਨੂੰ ਤੱਕਿਆ, ਸਾਈਂ ਮੀਆਂ ਮੀਰ ਕਹਿੰਦਾ ਕੌਲਾਂ ਇਸ ਵੇਲੇ ਇਹ ਕੋਈ ਸਮਾਂ ਤਾਂ ਨਹੀਂ ਸੀ ਤੁਹਾਡੇ ਆਉਣ ਦਾ, ਤੁਸੀਂ ਰੋਜ਼ ਆਉਂਦੇ ਹੋ ਮੇਰੇ ਕੋਲ ਰੱਬ ਦੀ ਬੰਦਗੀ ਕਰਨ ਵਾਸਤੇ, ਪਰ ਇਸ ਵੇਲੇ ਤਾਂ ਅਸੀਂ ਵੀ ਆਰਾਮ ਕਰ ਰਹੇ ਹਾਂ, ਅਤੇ ਤੁਸੀਂ ਇਸ ਵੇਲੇ ਕਿਉਂ? ਕੌਲਾਂ ਦੀ ਮਾਂ ਕਹਿੰਦੀ ਸਾਈਂ ਜੀ, ਤੁਸੀਂ ਕੌਲਾਂ ਨੂੰ ਗੁਰੂ ਨਾਨਕ ਦੀ ਬਾਣੀ ਨਾਲ ਜੋੜਿਆ, ਪਰ ਗੁਰੂ ਨਾਨਕ ਦੀ ਬਾਣੀ ਪੜ੍ਹਨ ਕਰਕੇ
ਕੌਲਾਂ ਦੀ ਮੌਤ ਦੇ ਵਿੱਚ ਥੋੜ੍ਹਾ ਜਿਹਾ ਸਮਾਂ ਰਹਿ ਗਿਆ ਅਤੇ ਹੁਣ ਜੇ ਕੌਲਾਂ ਨੂੰ ਬਚਾ ਸਕਦੇ ਹੋ ਤਾਂ ਤੁਸੀਂ ਬਚਾ ਸਕਦੇ ਹੋ, ਹੋਰ ਕੋਈ ਕੌਲਾਂ ਨੂੰ ਬਚਾ ਨਹੀਂ ਸਕਦਾ। ਸਾਈਂ ਜੀ ਕਹਿੰਦੇ ਹੋਇਆ ਕੀ ਹੈ, ਕਹਿੰਦੀ ਬਾਬੇ ਨਾਨਕ ਦੀ ਬਾਣੀ ਪੜ੍ਹਨ ਦੇ ਨਾਲ ਕੌਲਾਂ ਦਾ ਅੱਬਾ ਕ੍ਰੋਧ ਵਿੱਚ ਆਇਆ, ਕਿਉਂਕਿ ਕੌਲਾਂ ਦੇ ਅੱਬੇ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਨਫ਼ਰਤ ਹੋ ਚੁੱਕੀ ਹੈ। ਉਹ ਨਹੀਂ ਚਾਹੁੰਦਾ ਕੌਲਾਂ ਬਾਣੀ ਪੜ੍ਹੇ, ਉਹ ਕੌਲਾਂ ਨੂੰ ਕੋਲੋਂ ਬਾਣੀ ਛਡਾਉਂਦਾ ਹੈ, ਕੌਲਾਂ ਬਾਣੀ ਨਹੀਂ ਛੱਡਦੀ। ਅਤੇ ਸਾਈਂ ਜੀ ਹੁਣ ਇਹਦੀ ਜਾਨ ਤੁਸੀਂ ਬਚਾ ਸਕਦੇ ਹੋ, ਤੁਹਾਡੇ ਤੋਂ ਬਿਨਾਂ ਕੋਈ ਇਹਦੀ ਜਾਨ ਹੋਰ ਬਚਾ ਨਹੀਂ ਸਕਦਾ, ਤੁਸੀਂ ਕਿਰਪਾ ਕਰੋ, ਰਹਿਮਤ ਕਰੋ, ਤੁਸੀਂ ਇਹਦੀ ਜਾਨ ਕਿਸੇ ਤਰ੍ਹਾਂ ਬਚਾਓ, ਜੋ ਕੁਝ ਵੀ ਕਰ ਸਕਦੇ ਹੋ ਕੁਝ ਕਰੋ। ਅਤੇ ਗੁਰੂ ਪਿਆਰਿਓ ਹੁਣ ਸਾਈਂ ਮੀਆਂ ਮੀਰ ਜੀ ਕਹਿੰਦੇ ਠੀਕ ਹੈ, ਇਹਦੀ ਜਾਨ ਹੁਣ ਗੁਰੂ ਨਾਨਕ ਦਾ ਘਰ ਹੀ ਬਚਾ ਸਕਦਾ ਹੈ, ਹੋਰ ਕਿਤੇ ਇਹਦਾ ਬਚਾਓ ਨਹੀਂ ਹੋਣਾ। ਸਾਈਂ ਮੀਆਂ ਮੀਰ ਨੇ ਇੱਕ ਚਿੱਠੀ ਲਿਖੀ ਹੈ ਸਤਿਗੁਰੂ ਛੇਵੇਂ ਪਾਤਸ਼ਾਹ ਮੀਰੀ ਅਤੇ ਪੀਰੀ ਦੇ ਮਾਲਕ ਨੂੰ, ਚਿੱਠੀ ਲਿਖ ਕੇ ਉਹਦੇ ਵਿੱਚ ਲਿਖਿਆ ਕਿ ਅਸੀਂ ਕੌਲਾਂ ਨੂੰ ਭੇਜ ਰਹੇ ਹਾਂ, ਕੌਲਾਂ ਦੀ ਜਾਨ ਜਾ ਰਹੀ ਹੈ ਅਤੇ ਕੌਲਾਂ ਦੀ ਜਾਨ ਹੁਣ ਗੁਰੂ ਨਾਨਕ ਦਾ ਘਰ ਬਚਾ ਸਕਦਾ ਹੈ, ਕੌਲਾਂ ਦੀ ਹਿਫਾਜ਼ਤ ਦੀ ਜ਼ਿੰਮੇਵਾਰੀ ਤੁਹਾਡੀ ਹੈ, ਮੇਰਾ ਚੇਲਾ ਅਬਦੁੱਲਾ ਕੌਲਾਂ ਨੂੰ ਲੈ ਕੇ ਤੁਹਾਡੇ ਕੋਲ ਆ ਰਿਹਾ ਹੈ ਅਤੇ ਕੌਲਾਂ ਦੀ ਜਾਨ ਤੁਸੀਂ ਬਚਾਉਣੀ ਹੈ। ਜਿਵੇਂ ਸਾਈਂ ਮੀਆਂ ਮੀਰ ਨੇ ਸਤਿਗੁਰੂ ਛੇਵੇਂ ਪਾਤਸ਼ਾਹ ਮੀਰੀ ਅਤੇ ਪੀਰੀ ਦੇ ਮਾਲਕ ਤੱਕ ਅਬਦੁੱਲੇ ਆਪਣੇ ਚੇਲੇ ਦੇ ਰਾਹੀਂ ਕੌਲਾਂ ਨੂੰ ਪਹੁੰਚਾਇਆ ਹੈ, ਉਸ ਵੇਲੇ ਦੀ ਦਾਸਤਾਂ ਢਾਡੀ ਜਥਾ ਆਪਦੀ ਸੇਵਾ ਵਿੱਚ।

ਮਨੋ ਬੇਨਤੀ ਚਰਨਾਂ ਵਿੱਚ ਥਾਂ ਦੇਵੋ। ਖੈਰੇ ਆਖਰੀ ਬਚਨ ਅਲਾਇਆ ਏ। ਸਾਈਂ ਮੀਆਂ ਮੀਰ ਨੇ ਚਿੱਠੀ ਲਿਖ ਕੇ ਅਬਦੁੱਲੇ ਦੇ ਨਾਲ ਬੀਬੀ ਕੌਲਾਂ ਨੂੰ ਘੋੜੇ 'ਤੇ ਸਵਾਰ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਭੇਜਿਆ। ਇਸ ਤੋਂ ਅੱਗੇ ਕੀ ਹੁੰਦਾ, ਕਿਵੇਂ ਹੁੰਦਾ, ਕੱਲ੍ਹ ਸ਼ਾਮ ਦੇ ਦੀਵਾਨ ਦੇ ਵਿੱਚ ਅਗਲੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਕੇ ਆਪਾਂ ਪ੍ਰਸੰਗ ਦੀ ਸਮਾਪਤੀ ਕਰਾਂਗੇ। ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਮੁੱਚੀਆਂ ਸੰਗਤਾਂ ਨੇ ਬੜੇ ਪਿਆਰ ਅਤੇ ਸਤਿਕਾਰ ਦਾ ਸਬੂਤ ਦਿੱਤਾ। ਆਪਣੀਆਂ ਕਿਰਤ ਕਮਾਈਆਂ ਵਿੱਚੋਂ ਦਸਵੰਧ ਕੱਢਦਿਆਂ ਜਥੇ ਨੂੰ ਪਿਆਰ ਸਤਿਕਾਰ ਅਸੀਸਾਂ ਦੇ ਕੇ ਨਵਾਜਿਆ। ਸਤਿਗੁਰੂ ਕਿਰਪਾ ਕਰਨ, ਸਾਰਿਆਂ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ, ਚੜ੍ਹਦੀਆਂ ਕਲਾ ਨਾਮ ਦੀ ਦਾਤ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰਨ। ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ। ਇਤਿਹਾਸ ਸਾਂਝਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਗੁਰੂ ਪਿਆਰਿਓ, ਹੁਣ ਆਪਾਂ ਸਤਿਗੁਰ ਦੀ ਬਾਣੀ ਦੇ ਨਾਲ ਜੁੜਨਾ। ਆਨੰਦ ਸਾਹਿਬ ਦੀ ਬਾਣੀ ਦੇ ਜਾਪ ਹੋਣਗੇ। ਸਮੁੱਚੀ ਸੰਗਤ ਨੇ ਪਿਆਰ ਅਤੇ ਸਤਿਕਾਰ ਦਾ ਸਬੂਤ ਦੇਣਾ ਜੀ।

ਸਾਰਿਆ ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ।

ਹੋਈਆਂ ਭੁੱਲਾਂ ਲਈ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਪੜੀ ਬਾਣੀ ਕਥਾ ਕੀਰਤਨ ਵਾਰਾਂ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ ਤੇ ਵਸਾਉਣਾ, ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪਣੇ ਦਰ ਦੀ ਸੇਵਾ ਕਰਨ ਦਾ ਬਾਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ। ਗਰੀਬ ਨਵਾਜ ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਦਰ ਆਈ ਸੰਗਤ ਦੀਆਂ ਹਾਜ਼ਰੀਆਂ ਪਿਟਾਵਾਂ ਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋ ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸਮੂਹ ਪਰਿਵਾਰਾਂ ਨੂੰ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਤੰਦਰੁਸਤੀਆਂ ਬਖਸ਼ਣੀਆਂ, ਬੱਚਿਆਂ ਨੂੰ ਦੀਰਘ ਆਯੂ।

ਕਰਨੀ, ਗਰੀਬਨਵਾਜ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈ ਵਿੱਚ ਬਰਕਤਾਂ ਪਾਉਣੀਆਂ। ਕਿਰਪਾ ਕਰੋ ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ, ਹੁਕਮਨਾਮੇ ਦੇ ਉਪਦੇਸ਼ ਮੁਤਾਬਕ ਜੀਵਨ ਜਿਉਣ ਦਾ ਬਲ ਬਖਸ਼ਿਸ਼ ਕਰਨਾ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ, ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ। ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ।

ਵਾਹਿਗੁਰੂ ਜੀ ਸੁਖ ਟਲ ਗੁਰ ਸੇਵੀਐ ਇਨਸ ਸਹਿਜ ਸੁਭਾਅ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਇ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਂਤ ਐਸਾ ਜਿਸ ਪਾਸ ਬੈਠੀਆਂ ਸੋਈਐ ਸਭਨਾ ਦਾ ਵੇਸਾ ਹੋ ਧੰਨ ਵਾਹਿਗੁਰੂ ਜੀ ਬਰਾੜੀ ਮਹੱਲਾ ਚੌਥਾ ਹਰਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰਜਨ ਕੀ ਆਪਣਾ ਗੁਣ ਨਾ ਗਵਾਵੈ ਹਰਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ ਜੋ ਕਿਛ ਕਰੇ ਸੋ ਆਪੇ ਸਵਾਮੀ ਹਰਿ ਆਪੇ ਕਾਰ ਕਮਾਵੈ ਹਰਿ ਆਪੇ ਹੀ ਮਤ ਦੇਵੈ ਸਵਾਮੀ ਹਰਿ ਆਪੇ ਬੋਲ ਬੁਲਾਵੈ ਹਰਿ ਆਪੇ ਪੰਚ ਤਤ ਵਿਸਤਾਰਾ ਵਿੱਚ ਧਾਤੂ ਪੰਚ ਆਪ ਪਾਵੈ ਚਰਨ ਨਾਨਕ ਸਤਿਗੁਰ ਮਿਲੇ ਆਪੇ ਹਰਿ ਆਪੇ ਝਗੜ ਚੁਕਾਵੈ ਹਰਿ ਆਪੇ ਪੰਚ ਤਤ ਵਿਸਤਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮਿਲੇ ਆਪੇ ਹਰਿ ਆਪੇ ਝਗੜ ਚੁਕਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੀਰਤਨਾ ਸੋਹਲਾ ਸੋਹਲਾ ਰਾਗ ਗੌੜੀ ਦੀਵਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਹਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ ਹੋ ਤਿਤ ਘਰ ਗਾਵੋ ਸੋਹਲਾ ਸਿਵ ਰਿਹੋ ਸਿਰਜਣਹਾਰ। ਤੁਮ ਗਾਹੋ ਮੇਰੇ ਨਿਰਭਉ ਕਾ ਸੋਹਲਾ ਹੂੰ ਆਰੀ ਜਿਤ ਸੋਹਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇ ਗਾ ਦੇਵਣਹਾਰ। ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ। ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਤਿਉ ਸੱਜਣ ਆਸੀ ਸੜੀਆਂ ਜਿਉ ਹੋਏ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦਰੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਵਨ। ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸਾ ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਵੇ ਸੋ ਕਰ ਰਾਖ ਵਡਾਈ ਤੋਏ ਰਹਾਉ। ਵੈ ਸੋਇ ਚਸਿਆ ਘੜੀਆ ਪੈਰਾ ਥਿੱਤੀ ਵਾਰੀ ਮਾਉ ਹੁਆ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇਤੇ ਵੇਸ। ਰਾਗ ਤਨਹਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਵਕ ਬਣੇ ਧਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰ ਜੋਤੀ।

ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਗਰੀਬਨ ਵਾਜ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਆਪ ਜੀ ਨੇ ਕਿਰਪਾ ਕੀਤੀ ਦੀਵਾਨ ਦੀ ਸੰਪੂਰਨਤਾ ਉਪਰੰਤ ਪਾਵਨ ਸ਼੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਸਤਿਗੁਰੂ ਜੀ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਹੋਇਆ ਆਪ ਜੀ ਦੇ ਸੁੰਦਰ ਸਰੂਪ ਦੀ ਟਹਿਲ ਸੇਵਾ ਹੋਈ ਸੇਵਾ ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਲਈ ਖਿਮਾ ਬਖਸ਼ਿਸ਼ ਕਰਨੀ ਅੱਗੇ ਤੋਂ ਸਮਤ ਬਖਸ਼ਣੀ ਰਹਿਮਤ ਕਰੋ ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਬਿਰਾਜਮਾਨ ਹੋ ਕੇ ਆਰਾਮ ਫਰਮਾਓ ਸੇਵਕਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

गुण गावा दिन रात, गुण गावा दिन रात।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੇਨਤੀ ਹੈ ਕਿ ਇੱਕ ਫੋਨ ਸਾਨੂੰ ਪ੍ਰਾਪਤ ਹੋਇਆ, ਜਿਸ ਕਿਸੇ ਦਾ ਵੀ ਫੋਨ ਮਿਸਿੰਗ ਹੋਵੇ ਤੇ ਉਹ ਸਾਡੇ ਕੋਲ ਆ ਕੇ ਲੈ ਕੇ ਜਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹੋ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਨਾਵਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹੋ ਅਰ ਭੈ ਨਹੀਂ ਜਾਕੈ ਤੰਚਨ ਮਾਟੀ ਮਾਨੈ 633 ਅੰਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੱਚ ਸੋਚੈ ਸੋਚਨਾ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਇ ਰਹਾ ਲਿਵ ਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾ ਹਉਮੈ ਕਹਿ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨੀਸਾਨ ਗਾਵੈ ਕੋ ਗੁਣ ਵਡਿਆਈਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੈ ਰੱਖੀਐ ਜਿਤ ਦਿਸੈ ਦਰਬਾਰ ਮੂਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿ ਨਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਨ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉਰ ਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰ ਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ
सुनिया सत संतोख ज्ञान, सुनिया अठसठ का इसनान, सुनिया पढ़ पढ़ पावह मान, सुनिया लागै सहज ध्यान, नानक भगता सदा विगास, सुनिया दुख पाप का नास, सुनिया सरा गुणा के गाह, सुनिया सेख पीर पात साह, सुनिया अंधे पावह राह, सुनिया हाथ हुवै असगाह, नानक भगता सदा विगास, सुनिया दुख पाप का नास, मन्ने की गात कही ना जाए, जे को कहे पिछे पछुताए, कागद कलम न लिखन हार, मन्ने का बह करन विचार, ऐसा नाम निरंजन होए, जे को मन जाने मन कोए, मन्नै सुरत होवै मन बुद्ध, मन्नै सगल भवन की सुध, मन्नै मोहे चोटा ना खाए, मन्नै जाम कै साथ ना जाए, ऐसा नाम निरंजन होए, जे को मन जानै मन कोए, मन्नै मार्ग ठाक ना पाए, मन्नै पथ स्यो प्रगट जाए, मन्नै मग ना चलै पंथ, मन्नै धर्म सेती संबंध, ऐसा नाम निरंजन होए, जे को मन जानै मन कोए, मन्नै पावह मोख द्वार, मन्नै परवारै साधार, मन्नै तरै तारे गुर सिख, मन्नै नानक भवह न भिख, ऐसा नाम निरंजन होए, जे को मन जानै मन कोए, पंच परवान पंच प्रधान, पंचे पावह दरगह मान, पंचे सोह है दार राजान, पंचा का गुर एक ध्यान,

ਸੋ ਘਰ ਕੇਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਪਰੀ ਸਿਉ ਕਹੀ ਅਨ ਕੇਤੇ ਗਾਵਨ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਨ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਾਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧ ਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ

ਕਿ ਰੋਜੀ ਦੇਹੰਦ ਹੈ, ਕਿ ਰਾਜਕ ਰਹੀਮ ਹੈ, ਕਿ ਕਰਮੰ ਕਰੀਮ ਹੈ, ਕਿ ਸਰਬੰ ਕਲੀ ਹੈ, ਕਿ ਸਰਬੰ ਦਲੀ ਹੈ, ਕਿ ਸਰਬਤਰ ਮਾਨਿਆ, ਕਿ ਸਰਬਤਰ ਦਾਨਿਆ, ਕਿ ਸਰਬਤਰ ਗਾਉਣਾ, ਕਿ ਸਰਬਤਰ ਭਾਉਣਾ, ਕਿ ਸਰਬਤਰ ਦੇਸਾ, ਕਿ ਸਰਬਤਰ ਭੇਸਾ, ਕਿ ਸਰਬਤਰ ਰਾਜਾ, ਕਿ ਸਰਬਤਰ ਸਾਜਾ, ਕਿ ਸਰਬਤਰ ਦੀਨਾ, ਕਿ ਸਰਬਤਰ ਲੀਨਾ, ਕਿ ਸਰਬਤਰ ਜਾਹੋ, ਕਿ ਸਰਬਤਰ ਭਾਹੋ, ਕਿ ਸਰਬਤਰ ਦੇਸਾ, ਕਿ ਸਰਬਤਰ ਭੇਸਾ, ਕਿ ਸਰਬਤਰ ਕਾਲਾ, ਕਿ ਸਰਬਤਰ ਪਾਲਾ, ਕਿ ਸਰਬਤਰ ਹੰਤਾ, ਕਿ ਸਰਬਤਰ ਗੰਤਾ, ਕਿ ਸਰਬਤਰ ਭੇਖੀ, ਕਿ ਸਰਬਤਰ ਭੇਖੀ, ਕਿ ਸਰਬਤਰ ਕਾਜਾ, ਕਿ ਸਰਬਤਰ ਰਾਜਾ, ਕਿ ਸਰਬਤਰ ਸੋਖਾ, ਕਿ ਸਰਬਤਰ ਪੋਖਾ, ਕਿ ਸਰਬਤਰ ਤਰਾਣਾ, ਕਿ ਸਰਬਤਰ ਪਰਾਣਾ, ਕਿ ਸਰਬਤਰ ਦੇਸਾ, ਕਿ ਸਰਬਤਰ ਭੇਸਾ, ਕਿ ਸਰਬਤਰ ਮਾਨਿਆ, ਸਦੈਵੰ ਪ੍ਰਧਾਨਿਆ, ਕਿ ਸਰਬਤਰ ਜਾਪਿਆ, ਕਿ ਸਰਬਤਰ ਥਾਪਿਆ, ਕਿ ਸਰਬਤਰ ਭਾਨਾ, ਕਿ ਸਰਬਤਰ ਮਾਨਾ, ਕਿ ਸਰਬਤਰ ਇੰਦਰਾ, ਕਿ ਸਰਬਤਰ ਚੰਦਰਾ, ਕਿ ਸਰਬੰ ਕਲੀਮੈ, ਕਿ ਪਰਮੰ ਫਹੀਮੈ, ਕਿ ਆਕਲ ਅਲਾਮੈ, ਕਿ ਸਾਹਿਬ ਕਲਾਮੈ, ਕਿ ਹੁਸਨੁਲ ਵਜੂ ਹੈ, ਤਮਾਮੁਲ ਰਜੂ ਹੈ, ਹਮੇਸੁਲ ਸਲਾਮੈ, ਸਲੀਖਤ ਮੁਦਾਮੈ, ਗਨੀਮੁਲ ਸਿਕਸਤੈ, ਗਰੀਬੁਲ ਪਰਸਤੈ, ਬਿਲੰਦੁਲ ਮਕਾਨੈ, ਜਮੀਨੁਲ ਜਮਾਨੈ, ਤਮੀਜੁਲ ਤਮਾਮੈ, ਰਜੂਅਲ ਨਿਧਾਨੈ, ਹਰੀਫੁਲ ਅਜੀਮੈ, ਰਜਾਇਕ ਯਕੀਨੈ, ਅਨੇਕੁਲ ਤਰੰਗ ਹੈ, ਅਭੇਦ ਹੈ, ਅਭੰਗ ਹੈ, ਅਜੀਜੁਲ ਨਿਵਾਜ ਹੈ, ਗਨੀਮੁਲ ਖਿਰਾਜ ਹੈ, ਨਿਰੁਕਤ ਸਰੂਪ ਹੈ, ਤ੍ਰਿਮੁਕਤ ਬਿਭੂਤ ਹੈ, ਪ੍ਰਭੂਗਤ ਪ੍ਰਭਾ ਹੈ, ਸੁਜੁਗਤ ਸੁਧਾ ਹੈ, ਸਦੈਵੰ ਸਰੂਪ ਹੈ, ਅਭੇਦੀ ਅਨੂਪ ਹੈ, ਸਮਸਤੋਪਰਾਜ ਹੈ, ਸਦਾ ਸਰਬਸਾਜ ਹੈ, ਸਮਸਤੁਲ ਸਲਾਮ ਹੈ, ਸਦੈਵਲ ਅਕਾਮ ਹੈ, ਨਿਰਬਾਧ ਸਰੂਪ ਹੈ, ਅਗਾਧ ਹੈ, ਅਨੂਪ ਹੈ, ਓਅੰਗ ਆਦ ਰੂਪੇ ਅਨਾਦ ਸਰੂਪੈ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਤ੍ਰਿਵਰਗੰ ਤ੍ਰਿਬਾਧੇ, ਅਗੰਜੇ ਅਗਾਧੇ, ਸੁਭੰ ਸਰਬ ਭਾਗੇ, ਸੋ ਸਰਬਾ ਅਨੁਰਾਗੈ, ਤ੍ਰਿਭੁਗਤ ਸਰੂਪ ਹੈ, ਅਛਿਜ ਹੈ, ਅਛੂਤ ਹੈ, ਕਿ ਨਰਕੰ ਪਰਨਾਸ ਹੈ, ਪ੍ਰਿਥਿਉਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ, ਸਦੈਵੰ ਸਦਾ ਹੈ, ਬਿਭੁਗਤ ਸਰੂਪ ਹੈ, ਪ੍ਰਜੁਗਤ ਅਨੂਪ ਹੈ, ਨਿਰੁਕਤ ਸਦਾ ਹੈ, ਬਿਭੁਗਤ ਪ੍ਰਭਾ ਹੈ, ਅਨੁਕਤ ਸਰੂਪ ਹੈ, ਪ੍ਰਜੁਗਤ ਅਨੂਪ ਹੈ, ਚਾਚਰੀ ਛੰਦ ਅਭੰਗ ਹੈ, ਅਨੰਗ ਹੈ, ਅਭੇਖ ਹੈ, ਅਲੇਖ ਹੈ, ਅਭਰਮ ਹੈ, ਅਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੈ ਹੈ, ਅਭੈ ਹੈ, ਅਭੂਤ ਹੈ, ਅਧੂਤ ਹੈ, ਅਨਾਸ ਹੈ, ਉਦਾਸ ਹੈ, ਅਧੰਦ ਹੈ, ਅਬੰਧ ਹੈ, ਅਭਗਤ ਹੈ, ਬਿਰਕਤ ਹੈ, ਅਨਾਸ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨਿੰਤ ਹੈ, ਅਲੇਖ ਹੈ, ਅਦੇਖ ਹੈ, ਅਲੇਖ ਹੈ, ਅਭੇਖ ਹੈ, ਅਟਾਹ ਹੈ, ਅਗਾਹ ਹੈ, ਅਸੰਭ ਹੈ, ਅਗੰਭ ਹੈ, ਅਨੀਲ ਹੈ, ਅਨਾਦ ਹੈ, ਅਨਿਤ ਹੈ, ਸੁਨਿਤ ਹੈ, ਅਜਾਤ ਹੈ, ਅਜਾਦ ਹੈ, ਚਰਪਟ ਛੰਦ ਤਵੈ ਪ੍ਰਸਾਦ, ਸਰਬੰ ਹੰਤਾ, ਸਰਬੰ ਗੰਤਾ, ਸਰਬੰ ਖਿਆਤਾ, ਸਰਬੰ ਗਿਆਤਾ, ਸਰਬੰ ਹਰਤਾ, ਸਰਬੰ ਕਰਤਾ, ਸਰਬੰ ਪ੍ਰਾਣੰ, ਸਰਬੰ ਤਰਾਣੰ, ਸਰਬੰ ਕਰਮੰ, ਸਰਬੰ ਧਰਮੰ, ਸਰਬੰ ਜੁਗਤਾ, ਸਰਬੰ ਮੁਕਤਾ, ਰਸਾਵਲ ਛੰਦ ਤਵੈ ਪ੍ਰਸਾਦ, ਨਮੋ ਨਰਕ ਨਾਸੇ, ਸਦੈਵੰ ਪ੍ਰਕਾਸੇ, ਅਨੰਗੰ ਸਰੂਪੇ, ਅਭੰਗੰ ਬਿਭੂਤੇ, ਪਰਮਾਥੰ ਪਰਮਾਥੇ, ਸਦਾ ਸਰਬ ਸਾਥੇ, ਅਗਾਧ ਸਰੂਪੇ, ਨਿਰਬਾਧ ਬਿਭੂਤੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਨਿਰਭੰਗੀ ਸਰੂਪੇ, ਸਰਬੰਗੀ ਅਨੂਪੇ, ਨਾ ਪੋਤਰੈ, ਨਾ ਪੁੱਤਰੈ, ਨਾ ਸੱਤਰੈ, ਨਾ ਮਿੱਤਰੈ, ਨਾ ਤਾਤੈ, ਨਾ ਮਾਤੈ, ਨਾ ਜਾਤੈ, ਨਾ ਪਾਤੈ,
निरसाकं सरीक हैं, अमितो अमीक हैं, सदैवं प्रभा हैं, अजय हैं, अजा हैं, भगवती चंद त्वय प्रसाद के जाहर जहूर हैं, के हाजर हजूर हैं, हमेशुल सलाम हैं, समस्तुल कलाम है, के साहिब दिमाग है, के हुसनल चिराग है, के कामल करीम है, के राज करहीम है, के रोजी देहांद है, के राज कर हिंद है, करीमुल कमाल है, के हुसनुल जमाल है, गनीमुल खिराज है, गरीबुल निवाज है, हरीफुल सिकान है, हिरासुल फिकान है, कलंकं परनास है, समस्तुल निवास है, अगंजुल गनीम है, रजायक रहीम है, समस्तुल जुबा है, के साहिब किरा है, के नरकं परनास है, बहेस्तुल निवास है, के सरबुल गवान है, हमेशुल रवान है, तमामुल तमीज हैं, समस्तुल अजीज हैं, परं परम ईस हैं, समस्तुल अदीस हैं, अदेसुल अलेख हैं, हमेशुल अपेख हैं, जमीनुल जमा हैं, अमीकुल इमा हैं, करीमुल कमाल हैं, के जुर्रत जमाल हैं, के अचलं प्रकाश हैं, के अमितो सुबास हैं, के अजब स्वरूप हैं, के अमितो विभूत हैं, के अमितो पसा हैं, के आत्म प्रभा हैं, के अचलं अनंग हैं, के अमितो अपंग हैं, मद पार छंद त्वय प्रसाद, मुन मन प्रणाम, गुण गण मुदाम, अर बर अगंज, हर नर प्रपंज, अन गण प्रणाम, मुन मन सलाम, हर नर अखंड, बर नर अमंड, अनुभव अनास, मुन मन प्रकाश, गुण गण प्रणाम, जल थल मुदाम, अनछिज अंग, आसन अपंग, उपमा अपार, गातमित उदार, जल थल अमंड, दिस विस अपंड, जल थल महंत, दिस विस बेअंत, अनुभव अनास, त्रित धर तुरास, आ जान बाहु, एकै सदाहु, ओंकार आदि, कथनी अनादि, खल खंड ख्याल, गुर बर अकाल, घर घर प्रणाम, चित चरण नाम, अन छिज गात, आजिज ना बात, अन झंझ गात, अन रंज बात, अन टुट भंडार, अन थट अपार, आडीठ धर्म, अत ढीठ कर्म,

ਹਲ ਖੰਡਨ ਹੈ, ਮਹਿ ਮੰਡਨ ਹੈ, ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬ ਉਬਾਰਨ ਹੈ, ਧ੍ਰਿਤ ਕੇ ਧਰਨ ਹੈ, ਜਗ ਕੇ ਕਰਨ ਹੈ, ਮਨ ਮਾਨਿਆ ਹੈ, ਜਗ ਜਾਣਿਆ ਹੈ, ਸਰਬੰ ਭਰ ਹੈ, ਸਰਬੰ ਕਰ ਹੈ, ਸਰਬ ਪਾਸਿਆ ਹੈ, ਸਰਬ ਨਾਸਿਆ ਹੈ, ਕਰੁਣਾਕਰ ਹੈ, ਬਿਸਵੰ ਭਰ ਹੈ, ਸਰਬੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਮੰਡਸ ਹੈ, ਖਲ ਖੰਡਸ ਹੈ, ਪਰ ਤੇ ਪਰ ਹੈ, ਕਰੁਣਾ ਕਰ ਹੈ, ਅਜੱਪਾ ਜਪ ਹੈ, ਅਥੱਪਾ ਥੱਪ ਹੈ, ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਕਰੁਣਾ ਕ੍ਰਿਤ ਹੈ, ਅਕ੍ਰਿਤਾ ਕ੍ਰਿਤ ਹੈ, ਧਰਣੀ ਧ੍ਰਿਤ ਹੈ, ਅਮਿਤੇਸ਼ਵਰ ਹੈ, ਪਰਮੇਸ਼ਵਰ ਹੈ, ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਅਜਬਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਨਰ ਨਾਇਕ ਹੈ, ਖਲ ਕਾਇਕ ਹੈ, ਬਿਸਵੰ ਭਰ ਹੈ, ਕਰੁਣਾਲਾ ਹੈ, ਨਿਰਪਨਾਇਕ ਹੈ, ਸਰਬ ਪਾਇਕ ਹੈ, ਭਵ ਭੰਜਨ ਹੈ, ਅਰ ਗੰਜਨ ਹੈ, ਰਿਪ ਤਾਪਨ ਹੈ, ਜਪ ਜਾਪਨ ਹੈ, ਅਕਲੰ ਕ੍ਰਿਤ ਹੈ, ਸਰਬਾ ਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਬ ਆਤਮ ਹੈ, ਆਤਮ ਬਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਿਆਤ ਛੰਦ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸੰਗ ਤਾਮ ਸੰਗ ਸਾਂਤ ਰੂਪੇ, ਨਮੋ ਪਰਮ ਤਤੰਗ ਅਤੰਗ ਸਰੂਪੇ, ਨਮੋ ਜੋਗ ਜੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਜੁੱਧ ਜੁੱਧੇ, ਨਮੋ ਗਿਆਨ ਗਿਆਨੇ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ, ਨਮੋ ਕਲਹਿ ਕਰਤਾ, ਨਮੋ ਸਾਂਤ ਰੂਪੇ, ਨਮੋ ਇੰਦਰ ਇੰਦਰੇ, ਅਨਾਦੰ ਬਿਭੂਤੇ, ਕਲੰਕਾਰ ਰੂਪੇ, ਅਲੰਕਾਰ ਅਲੰਕੇ, ਨਮੋ ਆਸ ਆਸੇ, ਨਮੋ ਬਾਂਕ ਬੰਕੇ, ਅਭੰਗੀ ਸਰੂਪੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਲੇ, ਅਨੰਗੀ ਅਕਾਮੇ, ਏਕ ਅਛਰੀ ਛੰਦ, ਅਜੈ ਅਲੈ ਅਭੈ ਅਭੈ, ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਖ, ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ, ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ, ਅਕਰਮੰ ਅਪਰਮੰ ਅਗੰਜੇ ਅਲੇਖੇ, ਭੁਜੰਗ ਪਰਿਆਤ ਛੰਦ, ਨਮਸਤੁਲ ਪਰਨਾਮੇ ਸਮਸਤੁਲ ਪਰਨਾਸੇ, ਅਗੰਜੁਲ ਅਨਾਮੇ ਸਮਸਤੁਲ ਨਿਵਾਸੇ, ਨਿਰਕਾਮੰ ਬੇਭੂਤੇ ਸਮਸਤੁਲ ਸਰੂਪੇ, ਕੁਕਰਮੰ ਪਰਨਾਸੀ ਸੁਧਰਮੰ ਬੇਭੂਤੇ ਸਦਾ ਸੱਚ ਦਾ ਆਨੰਦ ਸਤਰੰ ਪਰਨਾਸੀ, ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ, ਅਜਾਇਬ ਬੇਭੂਤੇ ਗਜਾਇਬ ਗਨੀਮੇ, ਹਰਿਅੰ ਕਰਿਅੰ ਕਰੀਮੁਲ ਰਹੀਮੇ, ਚੱਤਰ ਚੱਕਰ ਵਰਤੀ ਚੱਤਰ ਚੱਕਰ ਭੁਗਤੇ, ਸੋਯੰ ਭਵ ਸੁਭੰ ਸਰਬਦਾ ਸਰਬਜੁਗਤੇ, ਦੁਕਾਲੰ ਪਰਨਾਸੀ ਦਯਾਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬੇਭੂਤੇ, ਦੁਕਾਲੰ ਪਰਨਾਸੀ ਦਯਾਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬੇਭੂਤੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਾਤ ਸਾਹਿ ਦਸਵੀਂ ਤਵੈ ਪ੍ਰਸਾਦ, ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ ਕੋ ਦੇਖ ਰਹਿਓ ਮਤ, ਕੋਉ ਨਾ ਦੇਖਿਅਤ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ, ਏਕ ਰਤੀ ਬਿਨ ਏਕ ਰਤੀ ਕੇ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪਾਉਣ ਕੇ ਗਾਉਣ ਕਉ ਜਾਤ ਨਿਵਾਰੇ,
ਭਾਰੀ ਪੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਿਸੇਖੈ ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪੌਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਮਰੂਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲੈਂਗੇ ਬੀਰ ਅਪਾਰ ਵੱਡੇ ਬਰਿਆਰ ਅਬਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜ ਨਹਾਰ ਸੁਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁਏਕ ਦੇਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਾਲ ਮੈਂ ਥਾਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਛਪੈਂਗੇ ਮਾਨਵ ਇੰਦਰ ਗਜਿੰਦਰ ਨਰਾਦਪ ਜਾਉਣ ਤੇਰੇ ਲੋਕ ਕੋ ਰਾਜ ਕਰੈਂਗੇ ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮ ਮਹੇਸਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰੈਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹਾਉ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਯੋ ਕੋ ਬੂਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬੂਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤ ਸਾਹੀ ਦਸਵੇ ਕਬਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੋ ਆਪ ਹਾਥ ਦੈ ਮੋਹੇ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੈ ਛਾੜ ਕੋਈ ਅਵਰ ਨਾ ਧਿਆਉ ਜੋ ਬਾਰ ਚਾਹਾਉ ਸੋ ਤੁਮ ਤੇ ਪਾਉ
सेवक सिख हमारे तारिया है, चुन चुन सत्र हमारे मारिया है। आप हाथ दै मुझै उबरिया, मरण काल का त्रास निवरिया, हुजो सदा हमारे पछा, श्री अस तुजु करिया हो रक्षा। श्री अस तुजु करिया हो रक्षा, राख लेहो मुहे राखन हारे, साहिब संत सहाय प्यारे। दीन बंद दुष्टन के हंता, तुम हो पुरी चतुर दास कंता, काल पाए ब्रह्मा बाप धरा, काल पाए शिव जू अवतरा, काल पाए कर बिसन प्रकाशा, सकल काल का किया तमासा, जवन काल जोगी शिव कियो, वेद राज ब्रह्मा जूथियो, जवन काल सब लोक सवारा, नमस्कार है ताहे हमारा, जवन काल सब जगत बनायो, देव दैत जचन उपजायो, आदि अंत एकै अवतारा, सोई गुरु समझियहो हमारा, नमस्कार तिस ही को हमारी, सकल प्रजा जिन आप सवारी, सेवकन को सब गुण सुख दियो, सतरन को पालमो बद कियो, घट घट के अंतर की जानत, भले बुरे की पीर पछानत, चीटी ते कुंचर अस थूला, सब पर कृपा दृष्ट कर फूला, संतन दुख पाए ते दुखी, सुख पाए साधन के सुखी, एक एक की पीर पछाना, घट घट के पट पट की जाना, जब उदकरख करा कर तारा, प्रजा धरत तब देह अपारा, जब आकरख करत हो कब हूं, तुम मैं मिलत देह धार सब हूं, जेते बदन सृष्ट सब धारै, आप अपनी बूझ उचारै, तुम सब ही ते रहत निरालम, जानत बेद भेद अर आलम, निरंकार निरिबकार निरलंब, आदि अनिल अनाद असंभ, ताका मूढ़ उचारत भेदा, जा को भेवना पावत बेदा, ता कौ कर पाहन अनुमानत, महामूढ़ कछ भेद न जानत, महादेव कौ कहत सदा सेव, निरंकार का चीनत नह भेव, आप आपुनी बुद्ध है जेती, बरनत भिन्न भिन्न तुहे तेती, तुमरा लखा न जाए पसारा, केह बिद सजा प्रथम संसारा, एकै रूप अनूप स्वरूपा, रंक भयो राव कही भूपा, अंडज जेरज सेतज कीनी, उत भुज खान बहुर रच दीनी, कहूं फूल राजा हुए बैठा, कहूं सिमट भयो शंकर इकैठा, सिगरी सृष्ट दिखाए अचम भव, आदि जुगाद स्वरूप स्वयं भव, अब रक्षा मेरी तुम करो, सिख उबार असिख संघरो, दुष्ट जिते उठवत उत्पाता, सकल मलेच करो रान काता, जे अस तुज तब सरणी परे, तिनके दुष्ट दुखित हुए मरे, पुरख जवन पग परे ते हारे, तिनके तुम संकट सब टारे, जो काल को एक बार त्याय है, ताके काल निकट नह है, रक्षा होए ताहे सब काला, दुष्ट अरिष्ट टरै तत्काला, कृपा दृष्ट तन जाहे निहार हो, ताके ताप तनक मह हर हो, रिद्ध सिद्ध कारमो सब होई, दुष्ट छाह छुवै सकै न कोई, एक बार जिन तुमै संभारा, काल फास्ते ताहे उबारा, जिन नार नाम तिहारो कहा, दारिद दुष्ट दोख ते रहा, खड़ग केत मैं सरण।

ਸੁਹਾਰ ਸਗਲ ਦੁਆਰ ਕਉ ਛਾਡ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਨ ਆਈਆ ਸ਼ਬਦ ਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਵਾਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਨਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੁਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜਹੋ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ ਪਾਵੈ ਤਾ ਸੋ ਜਨ ਦੇਹੇ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੂਲੇ ਫਿਰ ਹੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੈ ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੈ ਆਵਹੁ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੋ ਗੁਰੂ ਕੇਰਾ ਗਾਵਹੋ ਸੱਚੀ ਬਾਣੀ ਕਹਿ ਨਾਨਕ ਸੁਨਹੋ ਸੰਤਹੋ ਕਥੇਹੋ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਨ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੋ
ਜਿਨ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ, ਚਤੁਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ। ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼, ਸੁਣ ਤੂੰ ਹੋਵੈ ਤੇਰੇ ਨਾਲੇ। ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ,

ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੈ ਲਾਏ ਭਾਵਨੀ ਇਕ ਨਾ ਦਸਵਾ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹੈ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੁ ਗਾਵਹੁ ਤਾ ਸੋਹਿਲਾ ਘਰ ਸਾਚੈ ਜਿਥੈ ਸਦਾ ਸੱਚ ਧਿਆਵ ਹੇ ਸੱਚੋ ਧਿਆਵਹਿ ਜਾ ਤੁਦ ਭਾਵਹਿ ਗੁਰਮੁਖ ਜਿਨਾ ਬੁਝਾਵ ਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਾਨ ਪਾਵ ਹੇ ਕਹੈ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵ ਹੇ ਅਣਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ

0: ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪੰਜਾ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਕਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਦੇਗ ਪਤ ਹੈ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
1: ਵਾਹਿਗੁਰੂ
0: ਬਖਸ਼ੋ ਜੀ।

0: ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ
1: ਵਾਹਿਗੁਰੂ
0: ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ
1: ਸ੍ਰੀ ਅਕਾਲ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

दर्शन परसिया गुरु कै जन्म मरण दुख जाए होवै सिफत खसाम दी।

साहो सिर साहा दैसाहो जिस पास बैठिया सोहिया।

ਔਰ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਚੌਥੀ ਅਸ਼ਟਪਦੀ ਦਾ ਪੰਜਵਾਂ ਬੰਦ ਉਹਦਾ ਮੂਲ ਪਾਠ ਸਰਵਣ ਕਰਿਆ ਹੈ। ਆਓ ਜਿੱਥੇ ਆਪਾਂ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਹੈ, ਸਤਿਗੁਰੂ ਜੀ ਨੇ ਸਮਾਂ ਬਖਸ਼ਿਆ ਕੁਝ ਸਮੇਂ ਲਈ ਸ਼ਬਦ ਦੀ ਵਿਚਾਰ ਬਾਣੀ ਦੀ ਵਿਚਾਰ ਦੇ ਨਾਲ ਜੁੜੀਏ। ਅੱਜ ਦੇ ਪਾਵਨ ਉਪਦੇਸ਼ ਰਾਹੀਂ ਗੁਰੂ ਸਾਹਿਬ ਜੀ ਕੀ ਕਿਰਪਾ ਕਰ ਰਹੇ ਨੇ। ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਲਗਵਾਇਓ ਹਾਜ਼ਰੀ, ਰਸਨਾ ਦੀ ਪਵਿੱਤਰਤਾ, ਮਨ ਦੀ ਇਕਾਗਰਤਾ ਵਾਸਤੇ ਉਚਾਰਨ ਕਰੋ, ਆਖੋ ਜੀ।

लोक पचारा करे दिन रात। सह पंचम पातशाह गुरु अर्जन देव जी महाराज प्रमाण कर रहे ने भी जेड़ा मनुख है, मनुखा जाति है, मानस की जात है, जड़ी उत्तम है, श्रेष्ठ है, जिन्हों सलाया गया बाणी दे विच वड़ियाया गया, दुर्लभ कहा गया, उस मानस जाति वाले मनुख दे काम की ने? काम इहदे सी होर पर करन होर लग पिया। कारण इहदा की है? इहदी अग्ञानता, निर्गुणी आर याने, इसे करके याने क्या याणता, इहदी अग्ञानता, बेसमझी है। ज्ञान होवे तो कम करे जेड़ा इंसान दे करन वाला काम है, मनुखा जाति दे करन वाला काम है। क्योंकि मनुखा जाति ते पशु जाति, पंछी जाति दे विच बहुत बड़ा अंतर है। सारी जातियां नालों मनुख जाति श्रेष्ठ है, उत्तम है, पर इहदे काम जिहड़े ने उह बाकी दीआं जातियां जैसे ने, पशु जातियां जैसे ने। करतूत दा अर्थ हुंदा है काम करना, इह भी है। कहिंदे दीआं करतूतां जिहड़ियां ने, जिहड़े इहदे काम ने, उह पशु वाले ने, पर जाति मनुख दी है, शरीर मनुख दा। बहुत वड्डा अंतर है। भावें कि कुछ जिवें डारबन वर्गे कहिंदे ने मनुख पहला पशु सी, उन्हां दा एक फलसफा अपना है, उन्हां दी विचारधारा अपनी है, उन्हां दा ऐसा मनना है भी मनुख मनुख जाति तो अपना बांदर जाति तो इत्थे तक पहुंचे है। पर मनुख ने विकास बहुत कीता है, मनुख सभ्यक हो गया है। कदे असभ्यक सी, पशुआं वांग रहिंदा सी जंगलां च, समझ नहीं सी, सोझी नहीं सी, इहदा खाना पीना भी पशुआं वांग कच्चा मास सीगा, शिकार खेड़दा सी। जो तुसी आदम मानव नूं पढ़दे हो, आदम मनुख दे बारे इह सानू मिलदा है भी इह जंगलां च रहिंदा सी, कच्चा मास कर खांदा सी, शिकार खेड़दा सी, यह भी नंगा रहिंदा सी। हौली हौली इहनू समझ आई, इहने अपने नंगेज नूं ढकिया पत्तियां इत्यादिक दे नाल, हौली हौली रिश्ते नाते बने। मनुख ने विकास कीता है, मनुख श्रेष्ठ है, मनुख पढ़ लिख गया, मनुख दे कोले समझ है, मनुख ने बहुत तरक्की कीती है और होण चाहीदा भी है। पर पशु जाति उत्थे ही है, मनुख उन्हां नाल बहुत अगे लंघ गया। महाराज इत्थे कहिंदे वी जिहड़ा मनुख जाति है, मनुख है, इहदे काम पशुआं नालों बहुत वड्डे सी, उच्चे सी, इहदा मकसद बहुत वड्डा सी। इह कोई भोगण वाली जूनी नहीं सी, पर इह पशु जूनी चों होण करके, पंछियां चों निकलण करके, कई उस तरह दीआं जूनियां चों आया, इहदा सुभाव बण गया, आदतां नहीं बदलियां, शरीर मनुखां वाला आ गया। कई जन्म पै कीट पतंगा, कई जन्म गा जमीन कुरंगा, कई जन्म पंखी सर्प होयो, आपां पढ़दे आ ना बाणी चों। उस करके इहदा सुभाव नहीं बदलदा, शरीर बदल गया, शरीर बंदियां वाला आ गया, काम पशुआं वाले ने, सुभाव उही है, पशुआं वांग लड़ना, पिड़ना, खोना। ते महाराज इत्थे कहिंदे देखो भाई, इह की है, इहदी अग्ञानता। जदों गुरु इहनूं ज्ञान देवेगा, इहदे नेत्रां च ज्ञान दा सुरमा पावेगा, तां इहनूं इहदे जिहड़ी अग्ञानता दा नाश होवेगा ते इहनूं ज्ञान होवेगा। सब तों वड्डा ज्ञान इह होवेगा वी मैं मनुख हाँ, मैं पशु नहीं हाँ। पशुआं वांग मेरा काम सिर्फ खाणा पीणा नहीं होणा चाहीदा, पशुआं वांग मेरा काम सिर्फ बच्चे पैदा करना नहीं है, पशुआं वांग बस खा लिया ते सौ लिया यही नहीं, लड़ लिया पिट लिया यही नहीं। ते मेरा जीवन दा परपज कुछ होर है, मेरे जीवन दा मकसद कुछ होर है, मैनू श्रेष्ठ जूनी मिली है। ये गुरु जदों ज्ञान दा सुरमा नेत्रां च पाउंदा उदों ये समझ आउंदी है, फिर पता लगदा भी असीं मनुख हां, मैं आदमी हाँ, मैं
ਬੰਦਾ ਤੇ ਬੰਦੇ ਵਾਲੇ ਕੰਮ ਮੈਨੂੰ ਕਰਨੇ ਚਾਹੀਦੇ ਨੇ, ਬੰਦਗੀ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ, ਬੰਦਗੀ ਕਤਰ ਕਰਨੀ ਚਾਹੀਦੀ ਹੈ। ਪਰ ਦੇਖਣ ਵਿੱਚ ਕੀ ਆ ਰਿਹਾ, ਜਿਹਨੂੰ ਬਾਬਾ ਕਬੀਰ ਜੀ ਨੇ ਬੜਾ ਨੇੜਿਓਂ ਦੇਖਿਆ, ਉਹਨਾਂ ਨੇ ਬਹੁਤ ਬਰੀਕੀ ਦੇ ਵਿੱਚ ਇਸ ਚੀਜ਼ ਨੂੰ ਦੇਖਿਆ ਔਰ ਮਹਿਸੂਸ ਕੀਤਾ ਔਰ ਸਾਡੇ ਸਾਹਮਣੇ ਰੱਖਿਆ, ਜਿੱਥੇ ਉਹ ਕਹਿੰਦੇ ਨੇ ਵੀ ਪੇਟ ਭਰ ਲਿਆ, ਪੂਰੀ ਤਰ੍ਹਾਂ ਸੌ ਲਿਆ, ਫਿਰ ਪੇਟ ਭਰ ਲਿਆ, ਸੌ ਲਿਆ, ਰਾਤ ਸੌ ਕੇ ਲੰਘਾਤੀ, ਦਿਨ ਖਾ ਪੀ ਕੇ ਲੰਘਾਤਾ, ਬਸ ਆਹੀ ਕੁਝ ਹੋ ਗਿਆ, ਖਾਣਾ ਪੀਣਾ ਹੱਸਣਾ ਸੌਣਾ ਇਹ ਕੁਝ ਹੋਈ ਜਾ ਰਿਹਾ, ਕਰੀ ਜਾ ਰਿਹਾ, ਮਰਨਾ ਵੀ ਭੁੱਲ ਗਿਆ, ਮਰਨ ਤੋਂ ਪਹਿਲਾਂ ਆਪਣੇ ਜੀਵਨ ਨੂੰ ਸਫਲ ਕਰਨਾ ਵੀ ਭੁੱਲ ਗਿਆ। ਸਭ ਕਹਿੰਦੇ ਪੇਟ ਭਰਿਓ, ਭਰ ਕੇ ਪਸ਼ੂਆ ਜਿਉਂ ਸੋਇਓ, ਪਸ਼ੂਆਂ ਵਾਂਗ ਸੌਂ ਰਹਿੰਦਾ। ਅਤੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਇਹਦੇ ਦਿਨ ਗੁਜ਼ਰੇ, ਇਹਦੀਆਂ ਰਾਤਾਂ ਗੁਜ਼ਰੀਆਂ, ਇਹਦੇ ਹਫ਼ਤੇ ਲੰਘੇ, ਮਹੀਨੇ ਲੰਘੇ, ਸਾਲਾਂ ਦੇ ਸਾਲ ਲੰਘ ਗਏ। ਜਿਹੜੀ ਮਨੁੱਖਾ ਜੀਵਨ ਦੀ ਕੁਵਾਰੀ ਮਿਲੀ ਸੀ, ਮਨੁੱਖਾ ਜਨਮ ਦੀ ਬਾਜ਼ੀ ਹਾਰ ਗਿਆ, ਮਨੁੱਖ ਜਨਮ ਹੈ ਹਾਰਿਓ, ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ। ਦੁਨੀਆਂ ਦਾ ਬਹੁਤ ਵੱਡਾ ਹਿੱਸਾ ਹਾਲੇ ਵੀ ਇੱਥੇ ਹੀ ਖੜਾ, ਬਸ ਖਾਣ ਤੇ ਪੀਣ ਤੋਂ ਸੌਣ ਤੋਂ ਅੱਗੇ ਤੁਰਿਆ ਹੀ ਨਹੀਂ ਹੈ। ਇਹ ਤਾਂ ਜਿਹਨਾਂ 'ਤੇ ਕਿਰਪਾ ਹੋ ਗਈ ਉਹ ਥੋੜ੍ਹਾ ਸੌਣਾ ਘੱਟ ਕਰ ਦਿੰਦੇ ਨੇ, ਉਹਨਾਂ ਦਾ ਸੌਣਾ ਅਲਪ ਆਹਾਰ ਸੁਲਪ ਸੀ ਨਿੰਦਰਾ ਹੋ ਜਾਂਦਾ। ਅਲਪ ਆਹਾਰ ਦਾ ਅਰਥ ਹੁੰਦਾ ਭੋਜਨ ਘੱਟ ਜਾਂਦਾ, ਉਹਨਾਂ ਦਾ ਨੀਂਦਰ ਘੱਟ ਜਾਂਦੀ ਹੈ, ਅਲਪ ਆਹਾਰ ਸੁਲਪ ਸੀ ਨਿੰਦਰਾ, ਗੁਰਮੁਖ ਦਾ ਜੀਵਨ ਬਣ ਜਾਂਦਾ। ਪਰ ਨਹੀਂ ਤਾਂ ਬੰਦਾ ਲੋੜ ਤੋਂ ਜ਼ਿਆਦਾ ਸੌਈ ਜਾਂਦਾ, ਲੋੜ ਤੋਂ ਜ਼ਿਆਦਾ ਖਾਈ ਜਾਂਦਾ, ਲੋੜ ਤੋਂ ਜ਼ਿਆਦਾ ਖਾਣਾ ਅਤੇ ਲੋੜ ਤੋਂ ਜ਼ਿਆਦਾ ਸੌਣਾ, ਕੋਈ ਸਮਝਦਾਰੀ ਨਹੀਂ ਹੈ। ਸਰੀਰ ਦੀ ਲੋੜ ਹੈ ਗੱਲ ਵੱਖਰੀ ਹੈ। ਮਹਾਰਾਜ ਕਹਿੰਦੇ ਕਿਉਂ ਹੈ, ਕਿਉਂਕਿ ਪਸ਼ੂ ਜੂਨੀ ਚੋਂ ਆਇਆ, ਇਹਦੀ ਅਗਿਆਨਤਾ, ਕਰਤੂਤ ਪਸ਼ੂ ਕੀ ਮਾਨਸ ਜਾਤ। ਕਬੀਰ ਸਾਹਿਬ ਜੀ ਦੀ ਬਾਣੀ ਪੜ੍ਹਿਓ, ਉਹਨਾਂ ਕਬੀਰ ਸਾਹਿਬ ਜੀ ਦੀ ਬਾਣੀ ਦੇ ਵਿੱਚ ਉਹਨਾਂ ਨੇ ਕਈ ਸ਼ਬਦ ਐਸੇ ਦਿੱਤੇ ਨੇ ਵੀ ਇਹਦਾ ਸੁਭਾਅ ਭੈਂਸੇ ਵਰਗਾ, ਇਹਦੀਆਂ ਆਦਤਾਂ ਪਸ਼ੂਆਂ ਵਾਲੀਆਂ ਨੇ, ਬਹੁਤ ਡਿਟੇਲ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ। ਮਾਤਾ ਭੈਂਸਾ ਅਮੁਹਾ ਜਾਏ ਜਿੱਥੇ ਉਹ ਜ਼ਿਕਰ ਕਰਦੇ ਨੇ। ਪਰ ਹੁਣ ਮਹਾਰਾਜ ਅੱਗੇ ਕੀ ਕਹਿੰਦੇ, ਲੋਕ ਪਚਾਰਾ ਕਰੈ ਦਿਨ ਰਾਤ। ਆ ਜਿਹੜਾ ਪਚਾਰਾ ਸ਼ਬਦ ਹੈ, ਇਹ ਆਮ ਤੌਰ 'ਤੇ ਅਸੀਂ ਸਮਝਦੇ ਹਾਂ ਨਹੀਂ ਵਿਚਾਰਾ ਕਿਹਾ ਹੈਗਾ ਵੀ ਲੋਕ ਵਿਚਾਰਾ, ਇਹ ਵਿਚਾਰਾ ਨਹੀਂ ਹੈ, ਪੱਪਾ ਹੈ, ਵਿਚਾਰਾ। ਵਿਚਾਰਾ ਹੁੰਦਾ ਜਿਹੜਾ ਜਿਹਦਾ ਕੋਈ ਜ਼ੋਰ ਨਾ ਚੱਲੇ, ਜਿਹੜਾ ਤਰਸ ਦਾ ਪਤਰਾ ਪੈ, ਕਹਿੰਦੇ ਵਿਚਾਰਾ ਕੀ ਕਰ ਸਕਦਾ, ਇਹ ਵਿਚਾਰੇ ਦੇ ਬਸੇ ਨਹੀਂ ਕੁਛ, ਇਹ ਵਿਚਾਰਾ ਨਹੀਂ ਹੈ, ਇਹ ਵਿਚਾਰਾ ਹੈ। ਵਿਚਾਰਾ ਦਾ ਅਰਥ ਹੈ ਇਹ ਪਖੰਡ ਵੀ ਕਰਦਾ, ਦਿਖਾਵਾ ਕਰਦਾ, ਬਹੁਤ ਦਿਨ ਰਾਤ ਦਿਖਾਵਾ ਕਰਦਾ। ਕੰਮ ਪਸ਼ੂ ਵਾਲੇ ਨੇ, ਜਾਤੀ ਮਨੁੱਖ ਦੀ ਹੈ, ਦਿਖਾਵਾ ਦਿਨ ਰਾਤ ਕਰੀ ਜਾਂਦਾ, ਦਿਖਾਵਾ ਕੁਝ ਹੋਰ ਕਰਦਾ, ਸੁਭਾਅ ਨੀਅਤ ਕਰਮ ਕਰਤੂਤਾਂ ਰਹਿਣ ਸਹਿਣ ਪਸ਼ੂਆਂ ਜੈਸਾ, ਪਸ਼ੂਆਂ ਵਾਂਗ ਮਨੁੱਖ ਭਿੜਦੇ ਨੇ, ਲੜਦੇ ਨੇ, ਅਤੇ ਸਾਰਾ ਕੁਝ ਹੋਈ ਜਾ ਰਿਹਾ। ਇਹ ਦਿਨ ਰਾਤ ਇਹੀ ਕੰਮਾਂ 'ਚ ਪਿਆ, ਕਿਉਂਕਿ ਉੱਧਰੋਂ ਲੰਘ ਕੇ ਆਇਆ। ਜੇ ਤਾਂ ਗੁਰੂ ਨੇ ਕਿਰਪਾ ਕਰਤੀ, ਇਹਨੂੰ ਗਿਆਨ ਦੇਤਾ, ਫਿਰ ਇਹਦਾ ਦਿਨ ਰਾਤ ਇੱਦਾਂ ਨਹੀਂ ਲੰਘੇਗਾ, ਫਿਰ ਇਹਦਾ ਦਿਨ ਰਾਤ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਸਿਮਰਨ ਕਰਦੇ ਹਾਂ, ਭਜਨ ਬੰਦਗੀ ਕਰਦੇ ਹਾਂ, ਸਰਬੱਤ ਦਾ ਭਲਾ ਲੋਚਦੇ ਹਾਂ, ਸ਼ੁਭ ਕਰਮ ਕਰਦੇ ਹਾਂ, ਨੇਕ ਕੰਮ ਕਰਦੇ ਹਾਂ, ਲੰਘੇਗਾ, ਫਿਰ ਹੋਵੇਗਾ ਊਠਤ ਬੈਠਤ ਸੋਭਤ ਨਾਮ, ਫਿਰ ਇੱਦਾਂ ਹੋਵੇਗਾ। ਪਰ ਹੁਣ ਕੀ ਕਰ ਰਿਹਾ, ਕਹਿੰਦੇ ਲੋਕ ਪਚਾਰਾ ਕਰੇ ਦਿਨ ਰਾਤ ਆਹ ਕੁਝ ਕਰੀ ਜਾ ਰਿਹਾ। ਤੇ ਫਿਰ ਮਹਾਰਾਜ ਕਹਿੰਦੇ ਬਾਹਰ ਭੇਖ ਅੰਤਰ ਮਲ ਮਾਇਆ, ਬਾਹਰੋਂ ਭੇਖ ਬਣਾਉਂਦਾ, ਬਾਹਰੋਂ ਉਸ ਤਰ੍ਹਾਂ ਦੀ ਦਿੱਖ ਬਣਾਉਂਦਾ, ਉਸ ਤਰ੍ਹਾਂ ਦੇ ਪਹਿਰਾਵੇ ਪਾ ਲੈਂਦਾ, ਉਸ ਤਰ੍ਹਾਂ ਦੀ ਡਰੈਸ ਪਾ ਲੈਂਦਾ, ਅੰਤਰ ਜਿਹੜਾ ਸੀ ਮਲ ਦੇ ਨਾਲ ਭਰਿਆ ਪਿਆ। ਅੰਤਰ ਅੰਦਰੇ ਦੇ ਕੀ ਹੈ, ਮਲ ਮਾਇਆ, ਮਾਇਆ ਦਾ ਪ੍ਰਭਾਵ ਹੈ, ਮਲ ਹੈ, ਮੈਲ ਜੰਮੀ ਹੈ, ਉਹ ਕਈ ਤਰ੍ਹਾਂ ਦੀ ਮੈਲ ਹੈ, ਉਹਨੂੰ ਸਮਝਦਾ ਨਹੀਂ। ਬਾਹਰੋਂ ਲਿਬਾਸ਼ ਪਾਉਣ ਦੇ ਨਾਲ ਕੋਈ ਫਰਕ ਨਹੀਂ ਪਏਗਾ, ਜੇ ਅੰਦਰ ਮੈਲ ਹੈ, ਬਾਹਰੋਂ ਭਾਵੇਂ ਚਿੱਟੇ ਰੰਗ ਦੇ ਕੱਪੜੇ ਪਾ ਲਿਆ ਜਾਣ, ਖਿਮਾ ਕਰਨਾ ਮੈਨੂੰ, ਭਾਵੇਂ ਕੋਈ ਹਰੇ ਰੰਗ ਦੇ ਪਾਈ ਫਿਰੇ, ਨੀਲੇ ਰੰਗ ਦੇ ਪਾਈ ਫਿਰੇ, ਕੱਪੜਿਆਂ ਦੇ ਨਾਲ ਨਹੀਂ ਕੋਈ ਫਰਕ ਪੈਣਾ। ਤੇ ਇਹ ਤਾਂ ਅੰਦਰਲੀ ਜਿਹੜੀ ਮੈਲ ਹੈ, ਇਸੇ ਕਰਕੇ ਖਿਮਾ ਕਰਨਾ ਮੈਨੂੰ ਬਹੁਤਾਤ
ਚਿੱਟੇ ਕੱਪੜੇ ਉਹਨਾਂ ਲੋਕਾਂ ਨੇ ਪਾਏ ਜਿਨ੍ਹਾਂ ਦੇ ਅੰਦਰ ਮੈਲ ਜੰਮੀ ਹੋਈ ਸੀਗੀ। ਉਹਨਾਂ ਨੇ ਸਮਝਿਆ ਸ਼ਾਇਦ, ਇਸੇ ਨੂੰ ਬਾਬਾ ਜੀ ਨੇ ਆਖਿਆ ਸੀ ਨਾ ਵੀ ਜਿਵੇਂ ਬਗਲੇ ਨੇ, ਬਗਲੇ ਬਾਹਰੋਂ ਦੇਖਣ ਨੂੰ ਚਿੱਟੇ ਲੱਗਦੇ ਨੇ। ਬਗਲਾ ਭਗਤੀ ਕੀ ਹੈ, ਜਿਹੜੀ ਕਈ ਤਰ੍ਹਾਂ ਦੀ ਭਗਤੀ, ਉਹਦੇ ਵਿੱਚ ਇੱਕ ਬਗਲਾ ਭਗਤੀ ਹੈ। ਬਗਲਾ ਕੀ ਹੈ, ਚਿੱਟਾ ਲੱਗਦਾ ਬਾਹਰੋਂ, ਹੰਸ ਵਰਗਾ ਲੱਗਦਾ, ਸਫੈਦ ਰੰਗ ਹੈ ਉਹਦਾ, ਬੜਾ ਸੋਹਣਾ ਲੱਗਦਾ, ਪਰ ਉਹਦੀ ਖੁਰਾਕ ਕੀ ਹੈ, ਮੱਛੀਆਂ, ਡੱਡੂ, ਜੀਵ। ਪਾਣੀ 'ਚ ਖੜਦਾ ਚਿੱਟੇ ਰੰਗ ਦਾ ਬਗਲਾ, ਅੱਖਾਂ ਮੀਟ ਕੇ ਖੜਦਾ, ਪਰ ਜਦੋਂ ਕੋਈ ਡੱਡੂ ਮੱਛੀ ਕੋਈ ਨੇੜੇ ਆਇਆ ਤੇ ਚਪਟ ਮਾਰ ਕੇ ਉਹਨੂੰ ਆਪਣਾ ਭੋਜਨ ਬਣਾ ਲੈਂਦਾ। ਆਮ ਲੋਕ ਕੀ ਕਰਦੇ ਨੇ, ਭੁਲੇਖਾ ਖਾ ਜਾਂਦੇ ਨੇ ਵੀ ਇਹਦੇ 'ਚ ਸਫੈਦ ਕੱਪੜੇ ਨੇ ਤਾਂ ਸਾਧੂ ਪੁਰਸ਼ ਹੈ, ਤਾਂ ਸੰਤ ਪੁਰਸ਼ ਹੈ, ਤਾਂ ਹੰਸ ਹੈ, ਪਰ ਨਹੀਂ। ਮਹਾਰਾਜ ਨੇ ਬਾਣੀ ਚੱਕ 'ਚ ਬੱਗਾ ਬੱਗੇ ਕੱਪੜੇ, ਤੀਰਥ ਮੰਝ ਵਸੰਨ, ਕੁੱਟ-ਕੁੱਟ ਜੀਵਾਂ ਖਾਵਣੇ ਜਿਹੜੇ ਬਚਨ ਸੀਗੇ। ਹੁਣ ਇੱਥੇ ਕੀ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਹਰ ਭੇਖ ਅੰਤਰ ਮਲ ਮਾਇਆ, ਬਾਹਰੋਂ ਭੇਖ ਉਹੋ ਜਿਹਾ ਬਣ ਗਿਆ, ਅੰਦਰ ਮੈਲ ਜੰਮੀ ਹੈ ਬਹੁਤ ਜ਼ਿਆਦਾ, ਮੈਲ ਨਾਲ ਭਰਿਆ ਪਿਆ, ਮਾਇਆ ਦਾ ਪ੍ਰਭਾਵ ਹੈ, ਹੁਣ ਉਹਨੂੰ ਛੁਪਾਉਣਾ ਚਾਹੁੰਦਾ। ਛਪਛ ਨਾਹੇ ਕਛ ਕਰੈ ਛੁਪਾਇਆ, ਪਰ ਛੁਪਦਾ ਨਹੀਂ ਹੈ ਉਹ। ਮਹਾਰਾਜ ਕਹਿੰਦੇ ਨੇ ਛੁਪਾਉਣੀ ਚਾਹੁੰਦਾ ਪਰ ਛੁਪਦੀ ਨਹੀਂ। ਕਿੰਨਾ ਕੁ ਚਿਰ ਉਹ ਚੀਜ਼ ਪ੍ਰਗਟ ਤਾਂ ਹੋ ਜਾਣੀ ਹੈ ਨਾ ਇੱਕ ਦਿਨ। ਇੱਕ ਘਟਨਾ ਯਾਦ ਆ ਗਈ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਦਰਬਾਰ ਸਜਿਆ ਹੈ, ਸੰਗਤ ਤੁਹਾਡੇ ਵਾਂਗ ਲਾਹਾ ਲੈ ਰਹੀ ਹੈ, ਆਨੰਦ ਮਾਣ ਰਹੀ ਹੈ। ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਇੱਕ ਸਾਧੂ ਆ ਗਿਆ ਕਹਿ ਲਓ, ਉਹ ਐਨ ਰੋਂਡ ਮੋਂਡ ਹੈ ਬਿਲਕੁਲ, ਉਹਨੇ ਆਪਣੇ ਸਿਰ ਦੇ ਬਾਲ ਉਤਰਵਾਏ ਹੋਏ ਨੇ, ਜਿਵੇਂ ਕਈ ਤਰ੍ਹਾਂ ਦੇ ਸਾਧੂ ਨੇ, ਇਹਨਾਂ ਕਿਸੇ ਨੇ ਲੰਮੇ ਕੇਸ ਰੱਖੇ ਨੇ, ਜਟਾਵਾਂ, ਕੋਈ ਘੋਰ ਮੋਨ ਹੁੰਦਾ। ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆਇਆ, ਅੱਗਿਓਂ ਸਿੱਖਾਂ ਨੇ ਰੋਕਤਾ ਉਹਨੂੰ, ਸਿੱਖਾਂ ਨੇ ਰੋਕਿਆ, ਕਹਿੰਦੇ ਵੀ ਅੰਦਰ ਨਹੀਂ ਜਾਣਾ, ਉਹ ਬੜਾ ਔਖਾ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਇਸ਼ਾਰਾ ਕਰਤਾ ਵੀ ਇਹਨੂੰ ਕਹੋ ਵੀ ਸਾਰਾ ਕੁਝ ਬਾਹਰ ਰੱਖ ਕੇ ਆਵੇ। ਤੇ ਉਹਨੇ ਆਪਣੇ ਕੋਲ ਜੋ ਉਹਦੇ ਕੋਲ ਕੋਈ ਸੀਗਾ ਬਸਤਰ, ਕੋਈ ਖੂੰਡੀ, ਕੋਈ ਹੋਰ ਲੋਟਾ, ਉਹ ਬਾਹਰ ਰੱਖਤਾ, ਤੁਰ ਲੱਗਿਆ। ਤੇ ਫਿਰ ਮਹਾਰਾਜ ਨੇ ਇਸ਼ਾਰਾ ਕਰਤਾ ਵੀ ਇਹਨੂੰ ਕਹੋ ਵੀ ਸਾਰਾ ਕੁਝ ਬਾਹਰ ਰੱਖ ਕੇ ਆਵੇ। ਏਦਾਂ ਕਰਦਿਆਂ ਕਰਦਿਆਂ ਜਦੋਂ ਉਹ ਜਾਣ ਲੱਗਿਆ ਤੇ ਜਿਹੜਾ ਭਾਈ ਸੁਥਰਾ ਸੀਗਾ ਉਹਨੇ ਕਿਤੇ ਉਹਦੇ ਸਿਰ ਤੇ ਠੋਲਾ ਮਾਰਤਾ, ਮਤਲਬ ਉਹਨੂੰ ਮਜ਼ਾਕ ਕੀਤਾ, ਇੱਕ ਤਰ੍ਹਾਂ ਦਾ ਠੋਲਾ ਮਾਰਿਆ ਉਹਦੇ ਗੰਜੇ ਸਿਰ ਤੇ, ਉਹ ਭਟਕ ਗਿਆ, ਬਹੁਤ ਔਖਾ ਹੋਇਆ। ਮਹਾਰਾਜ ਤਾਂ ਗਿਆ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਾਂਦੀਆਂ ਸ਼ਿਕਾਇਤਾਂ ਕਰਨ ਲੱਗ ਗਿਆ, ਕਹਿੰਦਾ ਮਹਾਰਾਜ ਬਾਕੀ ਤੇ ਠੀਕ ਹੈ, ਤੁਹਾਡੇ ਸਿੱਖਾਂ ਨੂੰ ਤਾਮੀਜ਼ ਕੋਈ ਨਹੀਂ ਹੈ, ਤੁਹਾਡੇ ਸਿੱਖਾਂ ਨੂੰ ਪਤਾ ਨਹੀਂ ਹੈ ਕਿਵੇਂ ਕੀ ਬਿਹੇਵੀਅਰ ਕਰਨਾ, ਮੇਰਾ ਮਜ਼ਾਕ ਉਡਾਇਆ, ਮੇਰੇ ਸਿਰ 'ਚ ਠੋਲੇ ਮਾਰੇ, ਕਈ ਕੁਝ ਕਿਹਾ ਉਹਨੇ। ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਦੀ ਜ਼ੁਰਤ ਕਿਹਨੇ ਕੀਤੀ ਹੈ? ਤੇ ਸਤਿਗੁਰਾਂ ਨੇ ਸਿੱਖਾਂ ਨੂੰ ਬੁਲਾ ਲਿਆ, ਤਲਬ ਕਰ ਲਿਆ ਵੀ ਤੁਸੀਂ ਇਹ ਸ਼ਰਾਰਤ ਕੀਤੀ ਹੈ, ਜਾਂ ਤੁਸੀਂ ਮਜ਼ਾਕ ਕੀਤਾ, ਜਾਂ ਇਹਦਾ ਮਜ਼ਾਕ ਉਡਾਇਆ, ਇਹਦੇ ਸਿਰ 'ਚ ਠੋਲੇ ਮਾਰੇ ਤੇ ਕਿਉਂ ਮਾਰੇ? ਸਿੱਖ ਘਬਰਾ ਗਏ, ਜਿਹਨੇ ਮਾਰਿਆ ਸੀ ਉਹਦਾ ਨਾਮ ਆ ਗਿਆ ਭਾਈ ਸੁਥਰੇ ਸਾਹ ਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਦੇ ਨੇ, ਕਹਿੰਦੇ ਹਾਂ ਬਈ। ਕਹਿੰਦਾ ਮਹਾਰਾਜ ਮੈਂ ਤੇ ਕੁਝ ਨਹੀਂ ਕੀਤਾ। ਉਹ ਕਹਿੰਦਾ ਉਹ ਫਿਰ ਆਪਣੇ ਤੋਂ ਬਾਹਰ ਹੋ ਗਿਆ, ਬਹੁਤ ਔਖਾ ਹੋ ਗਿਆ। ਕਹਿੰਦਾ ਜੀ ਝੂਠ ਬੋਲਦਾ ਇਹ ਗੱਲ ਲੁਕਾਉਂਦਾ ਛਪਾਉਂਦਾ, ਮੈਂ ਸੱਚ ਬੋਲ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਸੁਥਰੇ ਸੱਚ ਦੱਸ ਕੀ ਹੈ? ਕਹਿੰਦਾ ਮਹਾਰਾਜ ਮੈਂ ਕੋਈ ਮਜ਼ਾਕ ਨਹੀਂ ਉਡਾਇਆ ਇਹਦਾ, ਮੈਂ ਤਾਂ ਕੋਈ ਮਖੌਲ ਨਹੀਂ ਉਡਾਇਆ, ਮੈਂ ਤੈਨੂੰ ਪੁੱਛਿਆ ਸੀ ਤੇਰਾ ਨਾਮ ਕੀ ਹੈ। ਇਹ ਕਹਿੰਦਾ ਮੇਰਾ ਨਾਮ ਸੀਤਲ ਦਾਸ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਅਸੀਂ ਇਹਨੂੰ ਰੋਕਿਆ, ਬੜਾ ਔਖਾ ਹੋ ਰਿਹਾ ਸੀ, ਇਹਨੂੰ ਮਨਾ ਕੀਤਾ, ਆਪੇ ਤੋਂ ਬਾਹਰ ਹੋ ਰਿਹਾ ਸੀ, ਮੇਰੇ ਮਨ 'ਚ ਆਇਆ ਵੀ ਥੋੜ੍ਹਾ ਜਿਹਾ ਪਰਖ ਹੀ ਲੈਂਦੇ ਹਾਂ ਇਹਨੂੰ, ਮੈਂ ਮਾੜਾ ਜਿਹਾ ਇਹਦੇ ਸਿਰ 'ਤੇ ਠੋਲਾ ਕੀ ਮਾਰਿਆ, ਇਹ ਤਾਂ ਭਾਂਬੜ ਦਾਸ ਹੈ। ਕਹਿੰਦਾ ਜੀ ਇਹ ਤਾਂ ਗਾਲੀ ਗਲੋਚ 'ਤੇ ਉਤਰੇ ਆਇਆ, ਤੂੰ ਤੂੰ ਮੈਂ 'ਤੇ ਉਤਰੇ ਆਇਆ।
ਮਹਾਰਾਜ ਸੱਚੇ ਪਾਤਸ਼ਾਹ ਜੀ ਮਰਨ ਮਾਰਨ ਤੇ ਉਤਰੇ ਆਇਆ, ਨਾਮ ਇਹਨੇ ਸੀਤਲ ਦਾਸ ਰੱਖਿਆ ਪਰ ਕੰਮ ਇਹਦੇ ਭਾਂਬੜ ਦਾਸ ਵਾਲੇ ਨੇ, ਗੁੱਸੇ ਨਾਲ ਤਾਂ ਭਰਿਆ ਪਿਆ, ਸੀਤਲਤਾ ਤੇ ਹੈ ਹੀ ਨਹੀਂ ਨੇੜੇ ਤੇੜੇ, ਸ਼ਾਂਤੀ ਤੇ ਇਹਦੇ ਨੇੜੇ ਤੇੜੇ ਵੀ ਨਹੀਂ ਹੈ। ਕਹਿਣ ਤੋਂ ਭਾਵ ਬਰਦਾਸ਼ਤ ਤਾਂ ਕਰ ਨਹੀਂ ਸਕਿਆ, ਭਾਵੇਂ ਕਿ ਇਹਨੇ ਕੱਪੜੇ ਸਾਧੂਆਂ ਵਾਲੇ ਪਾਏ ਨੇ, ਵਸਤਰ ਸਾਧੂਆਂ ਵਾਲੇ ਪਾਏ ਨੇ, ਬਾਹਰੋਂ ਭੇਖ ਇਹੋ ਜਿਹਾ ਕੀਤਾ ਪਰ ਅੰਦਰ ਗੁੱਸਾ ਹੈ, ਕ੍ਰੋਧ ਹੈ, ਹਉਮੈ ਹੈ ਵੀ ਮੈਂ ਵੱਡਾ ਸਾਧੂ ਹਾਂ, ਅੰਦਰ ਅੱਗ ਹੈ ਗੁੱਸੇ ਦੀ। ਮਹਾਰਾਜ ਸੱਚੇ ਪਾਤਸ਼ਾਹ ਬਾਕੀ ਤੁਸੀਂ ਜਾਣਦੇ ਹੋ ਘੱਟ ਘੱਟ ਕੇ ਅੰਤਰ ਕੀ ਜਾਣਤ, ਨਾਮ ਇਹਦਾ ਕੀ ਹੈ, ਮੈਂ ਤਾਂ ਸਿਰਫ ਇਹ ਪਰਖਣ ਲਈ ਕੀਤਾ ਸੀ ਸਤਿਗੁਰੂ ਹੱਸ ਪੇ। ਇਹ ਕੀ ਹੈ ਜਿਵੇਂ ਆਪਾਂ ਪੜ੍ਹ ਰਹੇ ਹਾਂ, ਬਾਹਰ ਭੇਖ ਅੰਤਰ ਮਲ ਮਾਇਆ, ਅੰਦਰ ਬੰਦਾ ਛੁਪਾਉਣ ਦਾ ਯਤਨ ਕਰਦਾ ਬਹੁਤ ਕੁਝ, ਕੋਈ ਪਤਾ ਨਾ ਲੱਗੇ, ਬਾਹਰੋਂ ਭੇਖ ਜਿਹੜਾ ਅੰਦਰ ਕੂੜ ਕਵਾੜ ਹੈ ਉਹਨੇ ਪ੍ਰਗਟ ਹੋਣਾ। ਤੁਸੀਂ ਜਿੰਨਾ ਮਰਜ਼ੀ ਗੰਦਗੀ ਦੇ ਉੱਪਰ ਸੋਹਣੇ ਰੁਮਾਲੇ ਪਾ ਦਿਓ, ਕੱਪੜੇ ਪਾ ਦਿਓ, ਸੋਹਣੀਆਂ ਚਿੱਟੀਆਂ ਚਾਦਰਾਂ ਵਿਛਾ ਦਿਓ, ਪਰ ਉੱਥੋਂ ਸਮੈਲ ਆਏਗੀ, ਬਦਬੂ ਆਏਗੀ। ਇਸੇ ਤਰ੍ਹਾਂ ਮਨੁੱਖ ਦੇ ਅੰਦਰ ਮਹਾਰਾਜ ਕੀ ਕਹਿ ਰਹੇ ਨੇ, ਕਹਿੰਦੇ ਛਪਸ਼ ਨਾਹੇ ਕੱਛ ਕਰੈ ਛਪਾਇਆ, ਛਪਾਉਣਾ ਚਾਹੁੰਦਾ ਪਰ ਛਪਦੀ ਛੁਪਦੀ ਨਹੀਂ ਹੈ। ਕਿੰਨੀਆਂ ਚੀਜ਼ਾਂ ਸਾਹਮਣੇ ਹੋ ਜਾਂਦੀਆਂ ਨੇ, ਪ੍ਰਗਟ ਹੋ ਜਾਂਦੀਆਂ ਨੇ, ਜਿਨ੍ਹਾਂ ਨੇ ਛੁਪਾਉਣ ਦਾ ਯਤਨ ਕੀਤਾ ਨਹੀਂ ਛੁਪਾ ਸਕੇ। ਸਮੇਂ ਦੇ ਨਾਲ ਜੋ ਅੰਦਰ ਹੈ ਉਹਨੇ ਬਾਹਰ ਨਿਕਲ ਨਹੀਂ ਨਿਕਲਣਾ, ਹਾਂ ਬਹਾਨਾ ਚਾਹੀਦਾ ਉਹਨੂੰ ਬਸ। ਬੁਰੇ ਬੰਦੇ ਦੇ ਅੰਦਰ ਬੁਰਿਆਈ ਛੁਪੀ ਹੋਈ ਹੈ, ਉਹਨੂੰ ਮਾੜਾ ਜਿਹਾ ਬਹਾਨਾ ਮਿਲਣਾ ਚਾਹੀਦਾ, ਉਹਨੇ ਆਪਣਾ ਬੁਰਾ ਕਰਨ ਤੇ ਉਤਰ ਆਉਣਾ। ਤੇ ਚੰਗੇ ਬੰਦੇ ਦੇ ਅੰਦਰ ਚੰਗਿਆਈ ਛੁਪੀ ਹੈ, ਉਹਨੂੰ ਥੋੜਾ ਜਿਹਾ ਬਹਾਨਾ ਸਮਾਂ ਮਿਲਣਾ ਚਾਹੀਦਾ, ਉਹਨੇ ਚੰਗਿਆਈ ਕਰਨੀ ਹੈ। ਇਸ ਕਰਕੇ ਮਹਾਰਾਜ ਕੀ ਕਹਿ ਰਹੇ ਨੇ, ਕਹਿੰਦੇ ਭਾਈ ਬਾਹਰ ਗਿਆਨ ਧਿਆਨ ਇਸ਼ਨਾਨ, ਬਾਹਰੋਂ ਗਿਆਨ ਦੀਆਂ ਗੱਲਾਂ ਕਰਨੀਆਂ ਸੌਖੀਆਂ ਨੇ, ਬਹੁਤ ਸੌਖੀਆਂ ਨੇ, ਬਾਹਰੋਂ ਧਿਆਨ ਲਾਉਣਾ ਬਹੁਤ ਸੌਖਾ ਹੈ। ਚੌਕੜਾ ਮਾਰਿਆ, ਅੱਖਾਂ ਬੰਦ ਕੀਤੀਆਂ, ਲੋਕਾਂ ਨੂੰ ਲੱਗੇਗਾ ਵੀ ਇਹ ਤਾਂ ਜੀ ਧਿਆਨ ਜੋੜੀ ਬੈਠਾ, ਇਹ ਤਾਂ ਲਿਵ ਲੱਗ ਗਈ, ਇਹ ਤਾਂ ਸੁਰਤੀ ਜੁੜੀ ਹੋਈ ਹੈ, ਇਹ ਤਾਂ ਦਸਵੇਂ ਦੁਆਰ ਚ ਪਹੁੰਚਿਆ ਹੋਇਆ ਹੈ। ਬਾਹਰੋਂ ਇਸ਼ਨਾਨ ਕਰਨੇ ਵੀ ਸੌਖੇ ਨੇ, ਲੋਕ ਕਰ ਰਹੇ ਨੇ ਤੀਰਥਾਂ ਤੇ ਜਾ ਕੇ ਇਸ਼ਨਾਨ ਲਗਾਤਾਰ ਕਰ ਰਹੇ ਨੇ, ਗਿਣਤੀਆਂ ਮਿਣਤੀਆਂ ਦੇ ਚੱਕਰਾਂ ਚ ਪਏ ਨੇ। ਖਾਸ ਕਰਕੇ ਤੁਸੀਂ ਪੰਜਾਬ ਜਾਂ ਹਿੰਦੁਸਤਾਨ ਦੇ ਵਿੱਚ ਦੇਖਦੇ ਹੀ ਹੋ ਵੀ ਹਰ ਚੌਥੇ ਦਿਨ ਟਰੱਕ ਤੁਰਿਆ ਹੀ ਰਹਿੰਦਾ, ਹਰ ਚੌਥੇ ਦਿਨ ਕੋਈ ਨਾ ਕੋਈ ਟਰਾਲੀ ਤੁਰੀ ਹੋ ਰਹਿੰਦੀ ਹੈ ਤੀਰਥ ਇਸ਼ਨਾਨਾਂ ਤੇ। ਤੇ ਪਰ ਉਹ ਉੱਥੋਂ ਦੇ ਲੋਕਾਂ ਦਾ ਜੀਵਨ ਤੇ ਇੱਥੇ ਦੇ ਲੋਕਾਂ ਦੇ ਜੀਵਨ ਨੂੰ ਕੰਪੈਰੀਜ਼ਨ ਕਰੋ ਵੀ ਉਹ ਕਿੰਨੇ ਕੁ ਸ਼ੁੱਧ ਹੋ ਗਏ, ਖਿਮਾ ਕਰਨਾ ਮੈਨੂੰ, ਕਿੰਨੇ ਕੁ ਪਵਿੱਤਰ ਹੋ ਗਏ, ਕਿੰਨੀਆਂ ਕੁ ਚੋਰੀਆਂ ਠੱਗੀਆਂ ਹੇਰਾ ਫੇਰੀਆਂ ਚੋਰ ਬਜ਼ਾਰੀਆਂ ਛਾੜੀਆਂ, ਛੱਡ ਤਾਂ ਖੂਨ ਚ ਪੈ ਗਈ, ਹਰ ਕੰਮ ਬਿਨਾਂ ਰਿਸ਼ਵਤ ਤੋਂ ਹੁੰਦਾ ਨਹੀਂ ਹੈ। ਇਸ ਕਰਕੇ ਇੱਥੇ ਕੀ ਹੈ, ਬਾਹਰ ਗਿਆਨ ਧਿਆਨ ਇਸ਼ਨਾਨ, ਬਾਹਰੋਂ ਗਿਆਨ ਦੀਆਂ ਗੱਲਾਂ ਕਰਨੀਆਂ, ਧਿਆਨ ਦੀਆਂ ਗੱਲਾਂ ਕਰਨੀਆਂ, ਧਿਆਨ ਲਾਉਣਾ, ਇਸ਼ਨਾਨ ਕਰਨੇ, ਤੇ ਅੰਤਰ ਵਿਆਪੈ ਲੋਭ ਸਵਾਨ, ਅੰਦਰ ਲੋਭ ਹੈ, ਲੋਭ ਰੂਪੀ ਕੁੱਤਾ ਭੌਂਕ ਰਿਹਾ ਅੰਦਰ, ਅੰਦਰੋਂ ਲੋਭੀ ਹੋਇਆ ਪਿਆ। ਤੁਸੀਂ ਹੈਰਾਨ ਹੋਵੋਗੇ ਜਦੋਂ ਇੱਦਾਂ ਦੀ ਆਪਾਂ ਬਾਣੀ ਨੂੰ ਸਾਹਮਣੇ ਰੱਖਦੇ ਹਾਂ ਨਾ ਜੀਵਨ ਦੇ ਵਿੱਚ, ਰੋਜ਼ਾਨਾ ਦੇ ਜੀਵਨ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਸਾਹਮਣੇ ਆਉਣਗੀਆਂ, ਤੁਹਾਡੇ ਸਾਰਾ ਕੁਝ ਸਾਹਮਣੇ ਕਲੀਅਰ ਹੋ ਜਾਏਗਾ। ਅੱਜ ਤੋਂ 20 ਸਾਲ ਪਹਿਲਾਂ ਚੰਡੀਗੜ੍ਹ ਦੇ ਵਿੱਚ ਲਾਇਸੈਂਸ ਬਣਾਉਣਾ ਸੀਗਾ, ਡਰਾਈਵਿੰਗ ਲਾਇਸੈਂਸ, ਚਲੇ ਗਏ ਸਵੇਰੇ ਸਵੇਰੇ ਕਥਾ ਕਰਕੇ ਗਿਆ ਮੈਂ, ਗੁਰੂ ਸਾਹਿਬ ਜੀ ਦੀ ਜਿਵੇਂ ਸੇਵਾ ਸੀਗੀ ਕਥਾ ਕਰਕੇ ਗਿਆ, ਤੇ 17 ਸੈਕਟਰ ਦੇ ਵਿੱਚ ਜਾ ਕੇ ਮੈਂ ਕਿਹਾ ਵੀ ਮੈਂ ਲਾਇਸੈਂਸ ਬਣਾਉਣਾ। ਉੱਥੇ ਇੱਕ ਸੱਜਣ ਸੀ ਜਿਹਦੇ ਕੋਲ ਮੈਂ ਗਿਆ, ਉਹ ਮੈਨੂੰ ਉਹ ਭੱਜਿਆ ਨੱਠਿਆ ਜਿਹਾ, ਫਿਰ ਮੈਂ ਸਾਜਰੇ ਚਲਾ ਗਿਆ ਸੀ ਕਥਾ ਕਰਕੇ, ਤੇ ਮੈਨੂੰ ਇਸ਼ਾਰਾ ਕਰਦਾ ਕਹਿੰਦਾ 2 ਮਿੰਟ ਬੈਠ, ਮੈਂ ਬੈਠ ਗਿਆ। ਤੁਸੀਂ ਹੈਰਾਨ ਹੋਵੋਗੇ ਮਹਾਰਾਜ ਦੀ ਹਜ਼ੂਰੀ 'ਚ ਕਹਿ ਰਹੇ ਹਾਂ, ਉਹਨੇ ਆਪਣਾ ਜਿੱਥੇ ਉਹਦਾ ਟੇਬਲ ਲੱਗਿਆ ਸੀ, ਚੇਅਰ ਲੱਗੀ ਸੀ, ਤੇ ਦਰਾਜ਼ ਖੋਲਿਆ, ਦਰਾਜ਼ ਦੇ ਵਿੱਚੋਂ ਧੂਫਾਂ ਦੀ ਡੱਬੀ ਕੱਢੀ, ਧੂਫ ਲਾਈ ਉਹਨੇ ਸਾਰੀ, ਆਪਣੀ ਟਾਈਪਿਸਟ ਮਸ਼ੀਨ ਸੀ ਉਦੋਂ, ਸਾਰੇ ਕਸ ਨੂੰ ਧੂਫ ਧਾਪ ਦੇ ਕੇ, ਮੈਂ ਕਿਹਾ ਵੀ ਬੜਾ ਧਾਰਮਿਕ ਹੈ, ਚੰਗਾ ਲੱਗਿਆ, ਧਾਰਮਿਕ ਬੰਦਾ ਸੀ ਵੀ ਚਲੋ ਧਾਰਮਿਕ ਬੰਦੇ ਨਾਲ ਵਾਹ ਪਿਆ, ਕੰਮ ਸਹੀ ਹੋਊਗਾ। ਤੇ ਫਿਰ ਮੈਂ ਕਿਹਾ ਜੀ ਲਓ, ਕਹਿੰਦਾ 1 ਮਿੰਟ, ਉਹਨੇ ਇਸ਼ਾਰਾ ਫਿਰ ਕਰਤਾ, ਫਿਰ ਉਹਨੇ ਗੋਲ ਸਟੀਲ ਦੇ ਜਿਹੜੇ ਸਿਮਰ ਨੇ ਚੱਲਦੇ ਨੇ ਉਹ ਸਿਮਰ ਨਾ ਕੱਢਿਆ ਤੇ 5 ਸਿਮਰ ਨੇ ਫੇਰੇ ਉਹਨੇ। ਮੈਂ ਕਿਹਾ ਤਾਂ ਹੱਦ ਹੋ ਗਈ, ਤਾਂ ਸਾਡੇ ਨਾਲੋਂ ਵੀ ਧਾਰਮਿਕ ਹੈ ਬੰਦਾ।
ਵੀ ਇਸ ਤਰ੍ਹਾਂ ਦੇ ਬੰਦੇ ਵੀ ਬੈਠੇ ਨੇ, ਬੜੇ ਨੇਕ ਬੰਦੇ ਨੇ, ਧੂਫ ਲਾਈ, ਸਿਮਰਨਾ ਫੇਰਿਆ। ਬਾਅਦ ਵਿੱਚ ਮੈਨੂੰ ਕਹਿੰਦਾ ਲਿਆਓ ਜੀ ਕੀ ਕਰਨਾ। ਮੈਂ ਕਿਹਾ ਜੀ ਆਹ ਲਾਈਸੈਂਸ ਹੈ। ਉਹ ਜਦੋਂ ਫਾਈਲ ਦੇਖੀ ਉਹਦੇ ਵਿੱਚ ਮੇਰਾ ਬਲੱਡ ਟੈਸਟ ਨਹੀਂ ਸੀ ਲਿਖਿਆ ਹੋਇਆ ਵੀ ਕਿਹੜਾ ਮੇਰਾ ਗਰੁੱਪ ਹੈ। ਮੈਨੂੰ ਕਹਿੰਦਾ ਕੀ ਗਰੁੱਪ ਹੈ? ਮੈਂ ਕਿਹਾ ਜੀ ਤਾਂ ਮੈਂ ਭੁੱਲ ਗਿਆ ਜਾਂ ਕਰਾਇਆ ਨਹੀਂ। ਮੈਨੂੰ ਕਹਿੰਦਾ ਕੋਈ ਗੱਲ ਨਹੀਂ, ਮੈਂ ਆਪ ਹੀ ਲਿਖ ਦਿੰਦਾ ਬਸ। ਮੈਂ ਕਿਹਾ ਜੀ ਐਂ ਕਿਵੇਂ? ਕਹਿੰਦਾ ਕੋਈ ਨਹੀਂ ਪੁੱਛਦਾ ਇੱਥੇ। ਕਹਿੰਦਾ ਮੈਂ ਕਿਹਾ ਜੇ ਨਹੀਂ ਮਰਨਾ ਤੂੰ ਮਾਰੇਗਾ। ਮੇਰਾ ਗਰੁੱਪ ਕੀ ਹੈ? ਤੂੰ ਆਪਣੇ ਕੋਲੋਂ ਕੋਈ ਹੋਰ ਭਰਤਾ 20 ਸਾਲ ਦਾ ਬਣਨਾ, ਕੱਲ ਨੂੰ ਲੈਸਾਂ ਕਿਤੇ ਐਕਸੀਡੈਂਟ ਹੋ ਗਿਆ, ਮੈਨੂੰ ਕੋਈ ਹੋਰੇ ਖੂਨ ਚੜਾਈ ਜਾਣਗੇ, ਹੋਊਗਾ ਬਲੱਡ ਗਰੁੱਪ ਹੋਰ। ਮੈਂ ਕਿਹਾ ਜੀ ਮੈਂ ਟੈਸਟ ਕਰਾਇਆ, ਉਹਨਾਂ ਨੂੰ ਆਏ ਸੀ ਵੀ ਕਿਸੇ ਹੋਰ ਕੋਲੇ ਨਾ ਚਲਾ ਜਾਵੇ ਜਿਹੜੇ 100-200 ਰੁਪਇਆ ਬਣਨਾ ਸੀ। ਮੈਨੂੰ ਕਹਿੰਦਾ ਕੋਈ ਨੀ ਫਰਕ ਪੈਂਦਾ, ਜਿਹੜਾ ਮਰਜ਼ੀ ਗਰੁੱਪ ਲਿਖ ਦੇ ਤਾਂ ਐਵੇਂ ਹੀ ਹੁੰਦਾ ਬਸ। ਮੈਂ ਕਿਹਾ ਵੀ ਇਹ ਧਾਰਮਿਕ ਬੰਦੇ ਦੀ ਨਿਸ਼ਾਨੀ ਹੈ। ਸਗੋਂ ਤੂੰ ਮੈਨੂੰ ਦੱਸ ਬਈ 20 ਸਾਲਾਂ ਦੇ ਵਿੱਚ ਪਤਾ ਨੀ ਤੇਰਾ ਐਕਸੀਡੈਂਟ ਹੋ ਜਾਏ, ਕਿਹਦੇ ਨਾਲ ਹੋ ਜਾਏ, ਕੌਣ ਕਰਜੇ, ਕਦੇ ਬਲੱਡ ਦੀ ਲੋੜ ਪੈ ਜਾਏ ਹਸਪਤਾਲ ਚ, ਰੱਬ ਨਾ ਕਰੇ ਜਾਣਾ ਪੈ ਜਾਏ, ਤੇ ਸਹੀ ਗਰੁੱਪ ਚੜੇਗਾ ਤਾਂ ਹੀ ਬਚੇਗਾ, ਨਹੀਂ ਕੋਈ ਦੁਨੀਆਂ ਦਾ ਕੋਈ ਡਾਕਟਰ ਨਹੀਂ ਹੈ ਜੇ ਗਰੁੱਪ ਗਲਤ ਚੜ ਜਾਏ। ਹੁਣ ਕਿਤੇ ਕੀ ਹੈ, ਬਾਹਰੋਂ ਧਾਰਮਿਕ ਬਣ ਕੇ ਆਪਾਂ ਕਈ ਵਾਰੀ ਦਿਖਾਉਂਦੇ ਹਾਂ, ਕਈ ਵਾਰੀ ਬੰਦਾ ਬਾਹਰੋਂ ਬਹੁਤ ਪੂਜਾ ਪਾਠ ਸਾਰਾ ਕੁਝ ਕਰਦਾ, ਇਸ਼ਨਾਨ ਕਰਦਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਰਾ ਕੁਝ ਸਾਡੇ ਸਾਹਮਣੇ ਰੱਖਿਆ, ਬਾਣੀ ਕਵਾੜ ਖੋਲਦੀ ਹੈ। ਮਹਾਰਾਜ ਕਹਿੰਦੇ ਬਾਹਰ ਗਿਆਨ ਧਿਆਨ ਇਸ਼ਨਾਨ, ਅੰਦਰ ਕੀ ਅਵਸਥਾ ਹੈ, ਅੰਤਰ ਵਿਆਪੈ ਲੋਭ ਸਵਾਨ। ਅੰਦਰੋਂ ਲੋਭ ਰੂਪੀ ਕੁੱਤਾ ਭੌਂਕ ਰਿਹਾ, ਅੰਦਰੋਂ ਲੋਭੀ ਹੋਇਆ ਪਿਆ। ਇਸੇ ਨੂੰ ਗੁਰੂ ਮਹਾਰਾਜ ਨੇ ਕਿਹਾ ਸੀ, ਅੱਖੀ ਤਾਂ ਮੀਟੈ ਨਾਕ ਪਕੜੈ, ਠੱਗਣ ਕੋ ਸੰਸਾਰ। ਕਿੱਡਾ ਵੱਡਾ ਸੱਚ ਹੈ। ਬਹੁਤ ਸਾਰੇ ਬੰਦਿਆਂ ਨੂੰ ਇਹਨਾਂ ਸ਼ਬਦਾਂ ਦੀ ਔਖ ਹੁੰਦੀ ਹੈ, ਕਈ ਬੰਦੇ ਬਾਣੀ ਦੀ ਇਸ ਵਿਆਖਿਆ ਤੋਂ ਵੀ ਔਖੇ ਹੋ ਜਾਂਦੇ ਨੇ ਜਿਹੜੇ ਇਸ ਤਰ੍ਹਾਂ ਦੀ ਮੈਂਟੈਲਿਟੀ ਵਾਲੇ ਨੇ। ਮਹਾਰਾਜ ਕਹਿੰਦੇ ਬਾਹਰੋਂ ਕਰਦਾ, ਅੱਖੀ ਤਾਂ ਮੀਟੇ ਅੱਖਾਂ ਮੀਚਦਾ, ਨੇਤਰ ਬੰਦ ਕਰਦਾ ਵੀ ਐਨ ਵੀ ਮੇਰੀ ਤਾਂ ਸੁਰਤੀ ਜੁੜ ਗਈ, ਪਤਾ ਨੀ ਲਿਵ ਲੱਗ ਗਈ, ਨੱਕ ਪਕੜ ਰਿਹਾ, ਕਈ ਤਰ੍ਹਾਂ ਦੇ ਉਹ ਕਰ ਰਿਹਾ, ਪਰ ਇਹਦੀ ਪਿੱਛੇ ਮਨਸਾ ਕੀ ਹੈ? ਮਨਸਾ ਹੈ ਠੱਗਣ ਕੋ ਸੰਸਾਰ। ਸੰਸਾਰ ਪ੍ਰਭਾਵਿਤ ਹੋਊਗਾ, ਲੋਕ ਧਾਰਮਿਕ ਮੰਨਣਗੇ, ਧਾਰਮਿਕ ਜੰਜਾਲ ਚ ਫਸਣਗੇ, ਤੇ ਫਿਰ ਉਹਨਾਂ ਦਾ ਸ਼ੋਸ਼ਣ ਹੋਏਗਾ। ਸਤਿਗੁਰੂ ਜੀ ਦਾ ਦੇਖੋ ਕਿੱਡਾ ਪਰਉਪਕਾਰ ਹੈ ਗੁਰਮੁਖ ਪਿਆਰਿਓ ਸਾਡੇ ਤੇ। ਕਹਿੰਦੇ ਭਾਈ ਇਹ ਅਗਿਆਨਤਾ ਨਿਰਗੁਣੀ ਯਾਰ ਇਹ ਆਨੇ ਆ, ਇਹ ਤੇਰੀ ਅਗਿਆਨਤਾ ਛੱਡ, ਆਹ ਕੰਮ ਛੱਡ। ਕੀ ਹੈ? ਅੰਦਰੋਂ ਜਿਹੜਾ ਤੇਰੇ ਲੋਭ ਰੂਪੀ ਕੁੱਤਾ ਭੌਂਕ ਰਿਹਾ, ਇਹਨੂੰ ਸ਼ਾਂਤ ਕਰ, ਇਹਨੂੰ ਸ਼ਾਂਤ ਕਰ। ਲੋਭੀ ਕੁੱਤਾ ਤੈਨੂੰ ਤੰਗ ਕਰੇਗਾ। ਅੰਤਰ ਅਗਨ ਬਾਹਰ ਤਨ ਸੁਆਹਾ। ਲਓ ਫੇਰ ਮਹਾਰਾਜ ਕਹਿ ਰਹੇ ਨੇ, ਕਹਿੰਦੇ ਅੰਦਰ ਅੱਗ ਹੈ ਬਾਹਰ ਤਨ ਸਵਾ, ਬਾਹਰੇ ਸਵਾਹ ਮਲੀ ਫਿਰਦਾ। ਸਵਾਹ ਜਿਹੜੇ ਜੋਗੀ ਮਲਦੇ ਸੀ ਨਾ, ਇਹ ਪ੍ਰਤੀਕ ਸੀਗਾ ਵੀ ਅਸੀਂ ਸਾਰੇ ਕਾਸ਼ ਨੂੰ ਨਾਸ਼ਮੰਤ ਮੰਨਦੇ ਹਾਂ। ਉਹ ਸਿਰ ਚ ਵੀ ਸਵਾਹ ਪਾ ਲੈਂਦੇ ਸੀ, ਮੂੰਹ ਮੱਥੇ ਤੇ ਵੀ, ਪਿੰਡੇ ਤੇ ਵੀ ਸਵਾਹ ਮਲਦੇ ਸੀ ਵੀ ਅਸੀਂ ਸਾਰੀ ਚੀਜ਼ ਨੂੰ ਨਾਸ਼ਮੰਤ ਮੰਨਦੇ ਹਾਂ, ਸਵਾਹ ਮੰਨਦੇ ਹਾਂ, ਸਾਡੇ ਤੇ ਕਿਸੇ ਚੀਜ਼ ਦਾ ਕੋਈ ਬਹੁਤਾ ਅਸਰ ਨਹੀਂ ਹੈ। ਸਵਾਹ ਮਲਣ ਦੇ ਪਿੱਛੇ ਇੱਕ ਬਹੁਤ ਵੱਡੀ ਭਾਵਨਾ ਸੀਗੀ। ਚਲੋ ਸ਼ੁਰੂਆਤ ਇਹਦੀ ਹੋ ਸਕਦਾ ਚੰਗੀ ਹੋਵੇ, ਕਿਸੇ ਨੇ ਆਪਣੇ ਸਰੀਰ ਨੂੰ ਸਵਾਹ ਮੰਨ ਲਿਆ ਹੋਵੇ, ਆਪਣੇ ਸਰੀਰ ਨੂੰ ਨਾਸ਼ਵੰਤ ਮੰਨ ਲਿਆ ਹੋਵੇ ਵੀ ਕਬੀਰ ਇਹ ਤਾਂ ਨਾਸ਼ਵੰਤ ਹੈ, ਸਵਾਹ ਹੋ ਜਾਣਾ, ਕਿ ਕਾਹਦਾ ਮਾਣ ਕਰਨਾ, ਕਾਹਦਾ ਇਹਦਾ ਹੰਕਾਰ ਕਰਨਾ, ਇਹਦਾ ਕੀ ਪਤਾ ਕਿਹੜੇ ਵੇਲੇ ਕੀ ਹੋ ਜਾਣਾ, ਹੈ ਨਾ। ਪਰ ਹੌਲੀ ਹੌਲੀ ਹੌਲੀ ਹੌਲੀ ਇਹ ਪਾਖੰਡ ਬਣ ਗਿਆ, ਹੌਲੀ ਹੌਲੀ ਹੌਲੀ ਹੌਲੀ ਇਹ ਧਾਰਮਿਕ ਭੇਖ ਬਣ ਗਿਆ। ਹੁਣ ਕੀ ਹੈ, ਸਵਾਹ ਮਲ ਲਈ ਪਿੰਡੇ ਤੇ, ਸਿਰ ਚ ਸਵਾਹ ਪਾ ਲਈ, ਜਟਾਵਾਂ ਵਧਾ ਲਈਆਂ, ਖਿਮਾ ਕਰਨਾ, ਤੇ ਬੰਦਾ ਕਹਿੰਦਾ ਜੀ ਚਲੋ ਇਹ ਸਾਧੂ ਹੋ ਗਏ, ਆ ਤੁਸੀਂ ਹਿੰਦੁਸਤਾਨ ਚਲੇ ਜਾਓ, ਉੱਥੇ ਜੇਲ੍ਹਾਂ ਦੇ ਵਿੱਚ ਤੁਹਾਨੂੰ ਇਹੋ ਜਿਹੇ ਕਿੰਨੇ ਸਾਧੂ ਮਿਲ ਜਾਣਗੇ ਜਿਨ੍ਹਾਂ ਨੂੰ ਜੇਲ੍ਹਾਂ ਹੋਈਆਂ ਹੋਈਆਂ ਨੇ, ਸਵਾਹ ਮਲਣ ਵਾਲੇ। ਤੇ ਕਹਿਣ ਤੋਂ ਭਾਵ ਜਿਹੜੇ ਧੂਣੀਆਂ ਤਾਪਦੇ ਸੀ, ਆਹ ਹਾਲੇ 4 ਕੁ ਮਹੀਨਿਆਂ ਦੀ ਗੱਲ ਹੈ, ਮਾਲਵੇ ਦੇ ਵਿੱਚ ਇੱਕ ਸਾਧੂ ਨੇ ਧੂਣੀਆਂ ਤਾਪੀਆਂ, ਸਵਾਹ ਮਲੀ, ਇੰਨਾ ਉਹਨੇ ਆਪਣਾ ਖਿਲਾਰਾ ਪਾ ਲਿਆ, ਸਾਰੇ ਪਿੰਡ ਵਾਲੇ ਉੱਧਰ ਨੂੰ ਹੋ ਗਏ। ਬਾਅਦ ਵਿੱਚ ਉਹ ਲੋਕਾਂ ਦਾ ਮੈਨੂੰ ਲੱਗਦਾ ਸ਼ਾਇਦ 40 ਲੱਖ ਰੁਪਈਆ ਜਿੱਥੋਂ ਤੱਕ ਖਬਰਾਂ ਛਪੀਆਂ ਲੈ ਕੇ ਬੁਰ ਹੋ ਗਿਆ ਉਹ। ਹੁਣ ਮਹਾਰਾਜ ਨੇ ਸਾਨੂੰ ਸਮਝਾਇਆ, ਸਿੱਖਾਂ ਨੂੰ ਸਿਆਣੇ ਬਣਾਇਆ ਸੀ, ਅਕਲੀ ਸਾਹਿਬ ਸੇਵੀ ਹੈ, ਅਕਲੀ ਕੀਚੈ ਦਾਨ, ਪਰ ਅਸੀਂ ਵੀ ਆਪਣੀ ਅਕਲ ਨੂੰ ਲੋਕ ਲਾ ਛੱਡੇ ਨੇ। ਗੁਰਬਾਣੀ ਸਾਨੂੰ ਕੀ ਕਹਿ ਰਹੀ ਹੈ, ਚੰਗੇ ਭਲੇ ਬਾਣੀ ਪੜ੍ਹਨ ਸੁਣਨ ਵਾਲੇ ਵੀ ਕਈ ਵਾਰੀ ਉਹ ਚੱਕਰ ਚ ਪੈ ਜਾਂਦੇ ਨੇ,
ਹੈਰਾਨਗੀ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਦਰ ਅੱਗ ਹੈ, ਈਰਖਾ ਦੀ ਅੱਗ ਵੀ ਹੈ, ਖਿਮਾ ਕਰਿਓ ਕਾਮ ਦੀ ਅੱਗ ਵੀ ਹੈ। ਕਿੰਨੇ ਸਾਧੂਆਂ ਨੇ ਕਿੰਨੇ ਚੰਨ ਚੜਾਏ ਨੇ, ਕਿੰਨੇ ਰੌਲੇ ਪੈਂਦੇ ਨੇ ਰੋਜ਼। ਕਿਸੇ ਦੇ ਅੰਦਰ ਕ੍ਰੋਧ ਦੀ ਅੱਗ ਹੈ, ਮਰਡਰ ਵੀ ਕੀਤੇ ਨੇ ਇਹਨਾਂ ਨੇ, ਕਤਲ ਵੀ ਕੀਤੇ ਨੇ, ਕਰਾਏ ਨੇ। ਫਿਰ ਕੀ ਹੈ, ਅੰਦਰ ਮੋਹ ਦੀ ਅੱਗ ਵੀ ਹੈ। ਤੇ ਮਹਾਰਾਜ ਕਹਿੰਦੇ ਬਾਹਰੋਂ ਸਵਾਹ ਮਲੀ ਫਿਰਦਾ, ਜੇ ਸਵਾਹ ਮਲੀ ਹੁੰਦੀ ਫਿਰ ਅੰਦਰ ਕਿਤੇ ਨਾ ਕਿਤੇ ਇਹ ਚੀਜ਼ ਖਤਮ ਹੋਣੀ ਚਾਹੀਦੀ ਸੀ। ਪਰ ਇੱਕ ਸੱਜਣ ਤੇ ਹੋਰ ਵੀ ਬੜੇ ਕਮਾਲ ਦੀ ਗੱਲ ਕਹਿਣ ਲੱਗਿਆ, ਐਵੇਂ ਪਰਸਨਲ ਗੱਲਾਂ ਕਰਦੇ ਸੀ। ਕਹਿੰਦੇ ਵੀ ਜਿਹੜੀ ਸਵਾਹ ਮੈਨੂੰ ਤਾਂ ਇਉਂ ਲੱਗਦਾ, ਕਹਿੰਦਾ ਹਾਲੇ ਵੀ ਅੰਦਰ ਅੱਗ ਧੁਖ ਰਹੀ ਹੈ ਹਾਲੇ। ਕਈ ਵਾਰੀ ਆਪਾਂ ਦੇਖ ਲੈਂਦੇ ਨਾ, ਰਾਤ ਨੂੰ ਅੱਗ ਲਾ ਦਿੰਦੇ ਹਾਂ, ਕਿਤੇ ਪਾਥੀਆਂ ਨੂੰ ਅੱਗ ਲੱਗ ਗਈ, ਲੱਕੜ ਨੂੰ ਅੱਗ ਲੱਗ ਗਈ, ਉਹ ਬਾਹਰੋਂ ਸਾਰਾ ਐਂ ਲੱਗਦਾ ਵੀ ਇਹ ਸਵਾਹ ਬਣ ਗਈ, ਪਰ ਅੰਦਰੋਂ ਧੁਖ ਰਹੀ ਹੁੰਦੀ, ਅੰਦਰ ਅੱਗ ਹੁੰਦੀ ਹੈ, ਉਹਦੇ ਸਵਾਹ ਦੇ ਹੇਠਾਂ ਵੀ ਅੱਗ ਹੁੰਦੀ ਹੈ। ਪਰ ਅੱਜ ਵਰਤਾਰਾ ਕੁਝ ਐਸਾ ਹੀ ਵਾਪਰਦਾ, ਸਵਾਹਾਂ ਮਲ ਲਈਆਂ ਸਿਰ ਤੇ, ਮੂੰਹ ਮੱਥੇ ਤੇ ਸਵਾਹ ਮਲ ਲਈ ਭਾਵੇਂ, ਤੇ ਪਰ ਅੰਦਰ ਕਿਤੇ ਨਾ ਕਿਤੇ ਉਹਨਾਂ ਵਿਕਾਰਾਂ ਦੀ ਅੱਗ ਉਸੇ ਤਰ੍ਹਾਂ ਧੁਖਦੀ ਰਹਿੰਦੀ ਹੈ। ਉਹ ਅੱਗ ਮਿਟਣੀ ਚਾਹੀਦੀ ਹੈ, ਉਹ ਅੰਦਰੋਂ ਅੱਗ ਖਤਮ ਹੋਣੀ ਚਾਹੀਦੀ ਹੈ, ਉਹ ਅੱਗ ਦਾ ਪ੍ਰਭਾਵ ਖਤਮ ਹੋਣਾ ਚਾਹੀਦਾ। ਲਓ ਇੱਕ ਹੋਰ ਥੋੜ੍ਹੀ ਜਿਹੀ ਬਿਲਕੁਲ ਗੱਲ ਯਾਦ ਆ ਗਈ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਮਰਦਾਨਾ ਸਾਹਿਬ ਜੀ ਦੇ ਨਾਲ ਜਗਤ ਜਲੰਧਰ ਨੂੰ ਠਾਰਦੇ ਹੋਏ ਇੱਕ ਐਸੀ ਥਾਂ ਤੇ ਗਏ, ਇੱਕ ਸਾਧੂ ਸੀਗਾ ਜਿਹਨੇ ਆਪਣਾ ਚੁੱਲ੍ਹਾ ਚੌਂਕੈਨ ਪੋਚਾ ਦਿੱਤਾ ਹੋਇਆ, ਪੋਚਾ ਦੇਣਾ ਮਤਲਬ ਸੁਚਮਤਾ ਕੀਤੀ ਹੋਈ ਹੈ, ਲੱਕੜਾਂ ਧੋਤੀਆਂ ਉਹਨੇ, ਚੁੱਲ੍ਹਾ ਜਿਹੜਾ ਸੀ ਐਨ ਪੋਚਾ ਮਾਰ ਕੇ ਆਪ ਇਸ਼ਨਾਨ ਪਾਣੀ ਕਰਕੇ ਟੰਗਵੀਂ ਧੋਤੀ ਪਾ ਲਈ, ਐਨ ਆਪਣੇ ਹਿਸਾਬ ਨਾਲ ਸ਼ੁੱਧ ਹੋ ਕੇ ਪਵਿੱਤਰ ਹੋ ਕੇ ਉਹ ਭੋਜਨ ਬਣਾਉਣ ਲੱਗਿਆ, ਆਪਣਾ ਖਾਣਾ ਤਿਆਰ ਕਰਨ ਲੱਗਿਆ। ਉਧਰੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੇ ਭਾਈ ਮਰਦਾਨੇ ਜੀ ਦੇ ਕੌਤਕ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਅੱਗ ਲੈਣ ਭੇਜਤਾ, ਤੇ ਉਹ ਇੱਧਰ ਕਿਤੇ ਉਹ ਜਿੱਥੇ ਉਹ ਸਾਧੂ ਬੈਠਾ ਸੀ ਤੇ ਉਹਦੇ ਕੋਲੇ ਆ ਗਿਆ, ਉਹਦੇ ਚੌਂਕੇ ਤੇ ਆ ਕੇ ਖੜ ਗਿਆ, ਅੱਗ ਮੰਗੀ। ਉਹਨੇ ਪੁੱਛਿਆ ਤੂੰ ਕੌਣ ਹੈ? ਕਹਿੰਦਾ ਜੀ ਮੈਂ ਡੂਮ ਆ, ਮੈਂ ਅੱਗ ਲੈਣ ਆਇਆ। ਉਹ ਇੰਨਾ ਕ੍ਰੋਧਿਤ ਹੋ ਗਿਆ, ਕਹਿੰਦਾ ਤੂੰ ਕਹਿਣ ਤੋਂ ਭਾਵ ਮੇਰਾ ਸਾਰਾ ਚੁੱਲ੍ਹਾ ਚੌਂਕਾ ਭ੍ਰਸ਼ਟ ਕਰਤਾ, ਤੇਰੇ ਪਰਛਾਵੇਂ ਦੇ ਨਾਲ ਮੇਰੀ ਸਾਰੀ ਸੁਚਮਤਾ ਖਤਮ ਹੋ ਗਈ, ਮੇਰੀਆਂ ਲੱਕੜਾਂ ਧੋਤੀਆਂ, ਮੇਰਾ ਚੁੱਲ੍ਹਾ ਚੌਂਕੇ ਤੇ ਮਾਰਿਆ ਹੋਇਆ ਪੋਚਾ, ਮੇਰਾ ਆਪਣਾ ਇਸ਼ਨਾਨ ਸਭ ਕੁਝ ਭ੍ਰਸ਼ਟ ਹੋ ਗਿਆ। ਉਹਨੇ ਬਲਦੀ ਅੱਗ ਕੱਢੀ ਫਟਾਫਟ ਚੁੱਲ੍ਹੇ ਚੋਂ, ਭਾਈ ਮਰਦਾਨਾ ਜੀ ਨੂੰ ਮਾਰਨ ਤੁਰ ਪਿਆ ਪਿੱਛੇ। ਮਰਦਾਨਾ ਆਪਣੀ ਜਾਨ ਬਚਾਉਂਦਾ ਮੂਹਰੇ ਉਹ ਪਿੱਛੇ ਭੱਜਿਆ ਗਿਆ, ਦੌੜਿਆ ਗਿਆ। ਭਾਈ ਮਰਦਾਨਾ ਸਪੀਡ ਦੇ ਨਾਲ ਜਾ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਪਹੁੰਚ ਗਿਆ, ਕਿਉਂਕਿ ਉਹਨੂੰ ਤੇ ਬਚਾਉਣ ਵਾਲੇ ਹੀ ਗੁਰੂ ਨਾਨਕ ਸੀਗੇ ਨਾ। ਮਹਾਰਾਜ ਕਹਿੰਦੇ ਕੀ ਗੱਲ ਭਾਈ, ਸਾਹ ਚੜਾਇਆ। ਕਹਿੰਦਾ ਮਹਾਰਾਜ ਬਚਾ ਲਓ ਬਚਾ ਲਓ, ਮਾਰ ਦੇਣਾ ਮੈਨੂੰ ਅੱਗ ਲਾ ਦੇਣੀ ਹੈ। ਇੰਨੇ ਨੂੰ ਉਹ ਪਹੁੰਚ ਗਿਆ, ਸਤਿਗੁਰੂ ਮੁਸਕਰਾ ਕੇ ਕਹਿੰਦੇ ਮਰਦਾਨਿਆ ਤੈਨੂੰ ਕਿਹਾ ਸੀ ਤੂੰ ਅੱਗ ਲੈ ਆਈ, ਤੂੰ ਤਾਂ ਇਹਨਾਂ ਨੂੰ ਕਾਹਨੂੰ ਕਸ਼ਟ ਦਿੱਤਾ, ਇਹਨਾਂ ਨੂੰ ਕਾਹਨੂੰ ਕਿਹਾ ਸੀ ਤੂੰ ਆਪ ਹੀ ਲੈ ਆਉਂਦਾ, ਇਹ ਕਾਹਤੇ ਲੈ ਕੇ ਆਏ ਨੇ? ਕਹਿੰਦਾ ਬਾਬਾ ਨਾਨਕ ਜੀ ਪੁੱਛ ਲਓ, ਇਹ ਅੱਗ ਦੇਣ ਨਹੀਂ ਆਏ, ਇਹ ਤਾਂ ਮੈਨੂੰ ਫੂਕ ਦੇਣਾ ਸੀ, ਅੱਗ ਲਾ ਦੇਣੀ ਸੀ, ਇਹਨੇ ਤਾਂ ਮੈਂ ਤਾਂ ਬਚ ਗਿਆ, ਤੁਹਾਡੇ ਕੋਲ ਆ ਗਿਆ। ਫਿਰ ਮਹਾਰਾਜ ਨੇ ਉਹਨੂੰ ਸਮਝਾਇਆ, ਕਹਿੰਦੇ ਭਾਈ ਕਿਹੜੇ ਚੱਕਰਾਂ 'ਚ ਪਿਆ, ਹੈ ਨਾ, ਤੇਰੇ ਅੰਦਰ ਕੀ ਹੈ, ਤੂੰ ਕਾਰਾਂ ਕਾਹਦੀਆਂ ਕੀਤੀਆਂ ਨੇ, ਕਾਰੀ ਕੱਢੀ ਕਿਆ ਥੀ, ਅਜਾ ਹਿਰਦੇ ਕੁਸੁੱਧੇ ਜਾਹੇ, ਤੇਰਾ ਹਿਰਦਾ ਤੇ ਸ਼ੁੱਧ ਨਹੀਂ ਹੈ, ਤੂੰ ਕਾਰਾਂ ਕਾਹਦੀਆਂ ਕੱਢੀਆਂ ਨੇ, ਚੁੱਲ੍ਹਾ ਕਾਹਦਾ ਚੌਂਕਾ ਜਿਹੜਾ ਸੀ ਤੂੰ ਪੋਚਾ ਦਿੱਤਾ, ਇਹ ਸਾਰਾ ਪਖੰਡ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਫਿਰ ਉਹਨੂੰ ਸਮਝਾਇਆ, ਉਹਨੂੰ ਗਿਆਨ ਕਰਵਾਇਆ, ਉਹਨੇ ਆਪਣੀ ਖਿਮਾ ਜਾਚਨਾ ਕੀਤੀ। ਸਤਿਗੁਰੂ ਇੱਥੇ ਕੀ ਕਹਿ ਰਹੇ ਨੇ, ਅੰਤਰ ਅਗਨ ਬਾਹਰ ਤਨ ਸੁਆਹਾ, ਤੇ ਇਸ ਤਰ੍ਹਾਂ ਦਾ ਗਲ ਪਾਥਰ ਕੈਸੇ ਤਰਿਆ ਥਾ, ਗਲੇ ਦੇ ਵਿੱਚ ਕੋਈ ਪਾਥਰ ਬੰਨ ਕੇ ਪਰ ਪਾਣੀ 'ਚ ਤਰ ਸਕਦਾ? ਪੱਥਰ ਤਾਂ ਤਰਦੇ ਹੀ ਨਹੀਂ ਹੈ, ਭਾਵੇਂ 100 ਗ੍ਰਾਮ ਦਾ ਵੀ ਹੋਵੇ, ਭਾਵੇਂ 50 ਗ੍ਰਾਮ ਦਾ ਹੋਵੇ, ਭਾਵੇਂ ਇਸ ਤੋਂ ਵੀ ਘੱਟ ਵਜਨ ਦਾ ਹੋਵੇ, ਇੱਕ ਛੋਟੀ ਜਿਹੀ ਵੱਟੀ ਲੈ ਕੇ, ਇੱਕ ਛੋਟਾ ਜਿਹਾ ਪੱਥਰ ਲੈ ਕੇ ਤੁਸੀਂ ਪਾਣੀ ਸੁੱਟ ਕੇ ਵੇਖੋਗਾ, ਉਹ ਵੀ ਡੁੱਬੇਗਾ। ਕੋਈ ਬੰਦਾ ਗਲੇ ਨੂੰ ਪੱਥਰ ਬੰਨ ਕੇ ਕਿਵੇਂ ਪਾਰ ਹੋ ਸਕਦਾ ਹੈ? ਪਰ ਮਨੁੱਖ ਯਤਨ ਕਰ ਰਿਹਾ, ਜ਼ੋਰ ਲਾ ਰਿਹਾ। ਇੱਥੇ ਤੇ ਬਾਬਾ ਕਬੀਰ ਸਾਹਿਬ ਕਹਿੰਦੇ, ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ, ਜਿਹੜੇ ਹੌਲੇ ਸੀ ਉਹ ਪਾਰ ਹੋਏ ਨੇ, ਜਿਨ੍ਹਾਂ ਨੇ ਕਰਮ ਕਾਂਡ ਪਾਖੰਡ ਇਤਿਆਦਿ ਕੇ ਭਾਰ ਲੱਦ ਲਿਆ, ਉਹ ਕਦੋਂ ਪਾਰ ਹੋਣਗੇ? ਪਰ ਮਨੁੱਖ ਦੀ ਅਗਿਆਨਤਾ, ਇਹ ਗਲੇ 'ਚ ਪੱਥਰ ਬੰਨ ਕੇ ਤੁਰਨਾ ਤਰਨਾ ਚਾਹੁੰਦਾ। ਮਹਾਰਾਜ ਕਹਿੰਦੇ ਕਿਵੇਂ ਤਰੇਗਾ ਇਹ? ਨਾ
ਨਾ ਭਾਈ ਗੱਲ ਪਾਥਰ ਕੈਸੇ ਤਰੇ ਅਥਾਹ। ਅਖੀਲੀਆਂ ਪੰਕਤੀਆਂ ਦੇ ਅੰਦਰ ਮਹਾਰਾਜ ਕਹਿਣ ਲੱਗੇ, ਜਾ ਕੇ ਅੰਤਰ ਬਸੈ ਪ੍ਰਭ ਆਪ। ਹੁਣ ਮਹਾਰਾਜ ਉਪਦੇਸ਼ ਦੇ ਰਹੇ ਨੇ, ਕਹਿੰਦੇ ਜਿਸ ਮਨੁੱਖ ਦੇ ਅੰਦਰ ਪ੍ਰਭੂ ਆਪ ਵਸਦਾ ਹੈ, ਪਹਿਲਾਂ ਕੀ ਸੀ, ਬਾਹਰ ਪੇਖ ਅੰਤਰਮਲ ਮਾਇਆ, ਇੱਕ ਦੇ ਅੰਦਰ ਅੰਦਰ ਮੈਲ ਹੈ, ਛੁਪਦਾ ਨਹੀਂ। ਫਿਰ ਕਹਿੰਦੇ ਸੀ ਅੰਤਰ ਵਿਆਪੈ ਲੋਭ ਸਵਾਨ, ਕਿਸੇ ਦੇ ਅੰਦਰ ਲੋਭ ਰੂਪੀ ਕੁੱਤਾ ਹੈ। ਫਿਰ ਅੱਗੇ ਕੀ ਸੀ, ਕਹਿੰਦੇ ਹੁਣ ਜਿਹਦੇ ਅੰਦਰ ਪ੍ਰਭੂ ਵਸ ਗਿਆ, ਜਿਹਦੇ ਅੰਦਰੋਂ ਲੋਭ ਖਤਮ ਕਰਤਾ, ਜਿਹਦੇ ਅੰਦਰੋਂ ਹਉਮੈ ਦਾ ਪ੍ਰਭਾਵ ਖਤਮ ਕਰਤਾ, ਜਾ ਕੇ ਅੰਤਰ ਵਸੈ ਪ੍ਰਭ ਆਪ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹਦੇ ਅੰਦਰ ਵੀ ਪ੍ਰਭੂ ਆਪ ਵਸ ਜਾਏ। ਪ੍ਰਭੂ ਆਪ ਵਸਣ ਦਾ ਭਾਵ ਕੀ ਹੈ ਪਿਆਰਿਓ, ਪਰਮਾਤਮਾ ਦੇ ਆਪ ਵਸਣ ਦਾ, ਰੱਬੀ ਗੁਣ ਉਹਦੇ ਅੰਦਰ ਆ ਜਾਣ, ਦਇਆ ਖਿਮਾ ਇਤਿਆਦਿਕ ਨਿਮਰਤਾ, ਹੈ ਨਾ, ਇਹ ਰੱਬੀ ਗੁਣ ਜਿਹੜੇ ਨੇ ਇਹ ਉਹਦੇ ਅੰਦਰ ਜਦੋਂ ਆ ਜਾਣ, ਪਰਮਾਤਮਾ ਦਾ ਨਿਰਮਲ ਭੈ ਉਹਦੇ ਅੰਦਰ ਆ ਜਾਏ, ਪਰਮਾਤਮਾ ਦੀ ਨਿਰਮਲ ਯਾਦ ਉਹਦੇ ਅੰਦਰ ਵਸ ਜਾਏ, ਤੇ ਮਹਾਰਾਜ ਕਹਿੰਦੇ ਫਿਰ ਕੀ ਹੈ, ਨਾਨਕ ਤੇ ਜਨ ਸਹਿਜ ਸਮਾਤ। ਹੁਣ ਤੇ ਜਿਹੜਾ ਹੈ ਇਹ ਪ੍ਰੋਨਾਊਨ ਹੈ, ਤੇ ਜਨ ਉਹ ਭਗਤ ਜਨ, ਉਹ ਸੰਤ ਜਨ, ਉਹ ਰੱਬ ਦੇ ਪਿਆਰੇ, ਉਹ ਗੁਰਮੁਖ ਜਨ ਸਹਿਜ ਦੇ ਵਿੱਚ ਸਮਾ ਜਾਂਦੇ ਨੇ, ਉਹ ਪਰਮਾਤਮਾ ਵਿੱਚ ਸਮਾ ਜਾਂਦੇ ਨੇ, ਉਹਨਾਂ ਦੇ ਜੀਵਨ ਦੇ ਵਿੱਚ ਸਹਿਜ ਆ ਜਾਂਦਾ ਹੈ। ਔਰ ਸਹਿਜ ਮਾਰਗ ਹੈ ਗੁਰਮਤ ਦਾ ਜਿਹੜਾ ਮਾਰਗ ਹੈ, ਇਹ ਕੋਈ ਹੱਠ ਮਾਰਗ ਨਹੀਂ ਹੈ, ਇਹ ਜਿਹੜਾ ਜੋਗੀਆਂ ਦਾ ਉਹ ਵੱਖਰੀ ਗੱਲ ਹੈ, ਉਹਨਾਂ ਦਾ ਵੱਖਰਾ ਮਾਰਗ ਹੈ। ਜੋਗ ਮਤ ਤੇ ਗੁਰਮਤ ਦਾ ਬੜਾ ਵੱਡਾ ਫਰਕ ਹੈ, ਉੱਥੇ ਹੱਠ ਯੋਗ ਹੈ, ਇੱਥੇ ਸਹਿਜ ਹੈ। ਹੁਣ ਕਈ ਵਾਰੀ ਰਲਗੜ ਕੀਤਾ ਜਾਂਦਾ ਹੈ, ਪੰਜਾਬ ਦੇ ਵਿੱਚ ਕਈ ਥਾਵਾਂ ਤੇ ਗੁਰਦੁਆਰਿਆਂ ਦੇ ਵਿੱਚ ਯੋਗ ਕੈਂਪ ਲੱਗਣ ਲੱਗ ਗਏ ਸੀ, ਉਹ ਹੁਣ ਥੋੜ੍ਹਾ ਜਿਹਾ ਉਹਨਾਂ ਨੂੰ ਜਿਹੜਾ ਸੀ ਬੈਨ ਲੱਗਿਆ, ਹਦਾਇਤਾਂ ਹੋਈਆਂ ਨੇ। ਗੁਰਦੁਆਰੇ ਦੇ ਵਿੱਚ ਨਾਮ ਸਿਮਰਨ ਹੋ ਸਕਦਾ ਹੈ, ਕਥਾ ਕੀਰਤਨ ਦਾ ਅਭਿਆਸ ਹੈ, ਢਾਡੀ ਵਾਰਾਂ ਨੇ, ਪਾਠ ਹੈ, ਪਰ ਯੋਗ ਕਿਰਿਆਵਾਂ ਸਰੀਰ ਨੂੰ ਫਿੱਟ ਰੱਖਣ ਲਈ ਉਹ ਮਤਲਬ ਇੱਥੇ ਜੇ ਇਹਨੂੰ ਰਲਗੱਡ ਕਰਾਂਗੇ, ਜਿਵੇਂ ਜੋਗੀਆਂ ਦਾ ਮਤ ਸੀ, ਯੋਗ ਮਤ ਤੇ ਗੁਰਮਤ ਫਿਰ ਰਲਗੱਡ ਹੋ ਜਾਏਗੀ। ਉਹਨਾਂ ਦੇ ਵਿੱਚ ਸੀਗਾ ਵੀ ਸਵਾਸ ਆਏ ਚੜਾ ਲਓ ਜੀ, ਉੱਪਰ ਰੋਕ ਲਓ, ਆਏ ਥੱਲੇ ਕਰ ਲਓ, ਰੰਚਕ ਕੁੰਭਕ ਈੜਾ ਪਿੰਗਲਾ ਸੁਖਮਨਾ, ਇਹ ਜੋਗੀਆਂ ਦੀ ਦੁਨੀਆ ਸੀਗਾ। ਪਰ ਹੁਣ ਕਈ ਵਾਰੀ ਤੁਸੀਂ ਦੇਖੋ ਸਾਡੇ ਵਿੱਚ ਇਹਨੂੰ ਰਲਗੱਡ ਕੀਤਾ ਜਾ ਰਿਹਾ, ਗੁਰਮਤ ਵਿੱਚ ਸਹਿਜ ਮਾਰਗ ਹੈ, ਇੱਥੇ ਕੋਈ ਐਂ ਸਵਾਸ ਨਹੀਂ ਚੜਾਉਣ ਦੀ ਲੋੜ, ਕੋਈ ਰੋਕਣ ਦੀ ਲੋੜ ਨਹੀਂ, ਇੱਥੇ ਤੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਸੱਚਾ ਸੁੱਚਾ ਤੁਹਾਡਾ ਜੀਵਨ ਹੋਣਾ ਚਾਹੀਦਾ। ਇੱਥੇ ਤੇ ਮਹਾਰਾਜ ਕਹਿੰਦੇ ਨੇ ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵਦਿਆਂ ਇਹ ਸਾਰਾ ਕੁਝ ਕਰਨਾ, ਪਰ ਪੂਰੇ ਗੁਰੂ ਦੇ ਸਮਰੱਥ ਸਤਿਗੁਰੂ ਦੇ ਸੰਪਰਕ ਵਿੱਚ ਆਵੇ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵਦਿਆਂ ਵਿੱਚੇ ਹੋਵੇ ਮੁਕਤ। ਇਹ ਹੈ ਮਾਰਗ ਸਿੱਖੀ ਦਾ, ਅਸੀਂ ਕੋਈ ਐਂ ਥੋੜੋ ਵੀ ਹੱਠ ਯੋਗ ਕਰਨੇ ਨੇ, ਨਹੀਂ। ਇੱਥੇ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਦੇ ਅੰਦਰ ਪਰਮਾਤਮਾ ਵਸ ਗਿਆ ਹੈ, ਪਰਮਾਤਮਾ ਦੇ ਗੁਣ ਵਸ ਗਏ, ਪਰਮਾਤਮਾ ਦੀ ਨਿਰਮਲ ਯਾਦ ਵਸ ਗਈ, ਨਾਨਕ ਨਾਮ ਦੀ ਵਰਤੋਂ ਕਰਦੇ ਹਾਂ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਉਹ ਜਿਹੜਾ ਜਨ ਹੈ, ਉਹ ਜਿਹੜਾ ਸੇਵਕ ਹੈ, ਉਹ ਸਹਿਜੇ ਹੀ ਪਰਮਾਤਮਾ ਵਿੱਚ ਸਮਾ ਜਾਂਦਾ ਹੈ। ਇੱਕ ਆਪਾਂ ਸ਼ਬਦ ਪੜ੍ਹਦੇ ਹੁੰਦੇ ਹਾਂ ਵੀ ਜੋਤੀ ਜੋਤ ਸਮਾਉਣਾ, ਜੋਤ ਵਿੱਚ ਜੋਤ ਮਿਲ ਜਾਣਾ। ਸਮਾਪਤੀ ਕਰਾਂ, ਤੁਸੀਂ ਭਗਤ ਸਾਹਿਬਾਨਾਂ ਨੂੰ ਪੜ੍ਹਿਓ, ਉਹਨਾਂ ਨੇ ਆਖਿਆ, ਭਗਤ ਕਬੀਰ ਸਾਹਿਬ ਨੇ ਕਿਹੜਾ ਹੱਠ ਜੋ ਕੀਤਾ, ਪਰ ਜਦੋਂ ਕਹਿੰਦੇ ਨੇ, ਕਹਿੰਦੇ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਭਗਤ ਰਵਿਦਾਸ ਸਾਹਿਬ ਜੀ ਨੂੰ ਪੜ੍ਹੋ, ਕਹਿੰਦੇ ਜਬ ਹਮ

ਉਹਨਾਂ ਨੇ ਜਿਹੜਾ ਸੀ ਇਸ ਤਰ੍ਹਾਂ ਦਾ ਪਵਿੱਤਰ ਜੀਵਨ ਜਿਉ ਕੇ, ਧਾਰਮਿਕ ਜੀਵਨ ਜਿਉ ਕੇ, ਧਾਰਮਿਕ ਕਰਮ ਕਰਕੇ ਉਹ ਪਰਮਾਤਮਾ ਦੇ ਵਿੱਚ ਅਭੇਦ ਹੋ ਗਏ। ਉਹਨਾਂ ਦੇ ਵਿੱਚ ਅਤੇ ਪਰਮਾਤਮਾ ਦੇ ਵਿੱਚ ਕੋਈ ਫਿਰ ਅੰਤਰ ਨਹੀਂ ਰਿਹਾ। ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਰਾਹੀਂ, ਉਪਦੇਸ਼ ਰਾਹੀਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜੀ ਵੱਡੀ ਸਾਡੇ 'ਤੇ ਕਿਰਪਾ ਕੀਤੀ ਹੈ। ਕਹਿਣ ਲੱਗੇ ਭਾਈ, ਨਿਰਗੁਣਿਆਰ ਇਹ ਆਨੇ ਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀ ਆ ਤੇ ਚੀਤ ਰੱਖ ਨਾਨਕ ਨਿਭਹੀ। ਨਾਲ ਇਹ ਜਿਹੜੀ ਪੰਜਵਾਂ ਬੰਦ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ, ਅਸੀਂ ਮਾਨਸ ਜਾਤੀ ਹੈ, ਸ੍ਰੇਸ਼ਟ ਜਾਤੀ ਹੈ, ਸਭ ਤੋਂ ਉੱਤਮ ਮਨੁੱਖ ਹੈ, ਹਿਊਮਨ ਬੀਂਗ ਹੈ, ਪਰ ਇਹਨੇ ਕੰਮ ਪਸ਼ੂਆਂ ਵਾਲੇ ਛੱਡਣੇ ਨੇ। ਬੰਦਾ ਬੰਦਿਆਂ ਵਾਲੇ ਕੰਮ ਕਰੇ, ਇਨਸਾਨ ਇਨਸਾਨਾਂ ਵਾਲੇ ਕੰਮ ਕਰੇ, ਪਰ ਕੰਮ ਕਿਤੇ ਨਾ ਕਿਤੇ ਕਰਤੂਤਾਂ ਉਹ ਪਸ਼ੂਆਂ ਵਾਲੀਆਂ ਨੇ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ। ਅਸੀਂ ਆਪਣੇ ਗਰੀਬਾਨ ਦੇ ਵਿੱਚ ਵੇਖੀਏ, ਆਪਣੇ ਆਪੇ ਦੇ ਵਿੱਚ ਝਾਤ ਮਾਰੀਏ ਵੀ ਅਸੀਂ ਕਰ ਕੀ ਰਹੇ ਹਾਂ, ਸਾਨੂੰ ਕਰਨਾ ਕੀ ਚਾਹੀਦਾ, ਅਸੀਂ ਕਿੱਧਰ ਨੂੰ ਤੁਰੇ ਹੋਏ ਹਾਂ, ਕਿੱਧਰ ਨੂੰ ਅਸੀਂ ਤੁਰਨਾ। ਜੇ ਆਪਣੇ ਆਪ ਦੇ ਅੰਦਰ ਝਾਤ ਮਾਰਾਂਗੇ, ਗੁਰੂ ਦੇ ਚਰਨਾਂ 'ਚ ਅਰਦਾਸ ਕਰਾਂਗੇ, ਗੁਰੂ ਫਿਰ ਸਾਨੂੰ ਇੱਕ ਸਹੀ ਮਾਰਗ ਦੇਵੇਗਾ, ਫਿਰ ਅਸੀਂ ਸੱਚਮੁੱਚ ਬੰਦਿਆਂ ਵਾਲੇ ਇਨਸਾਨਾਂ ਵਾਲੇ ਕੰਮ ਕਰਕੇ ਫਿਰ ਮਨੁੱਖ ਹੀ ਨਹੀਂ, ਫਿਰ ਦੇਵਤਿਆਂ ਤੱਕ ਪਹੁੰਚਣ ਦੀ ਵੀ ਸਮਰੱਥਾ ਹੋ ਜਾਏਗੀ। ਸਤਿਗੁਰੂ, ਤੁਹਾਡੀਆਂ ਹਾਜ਼ਰੀਆਂ ਭੇਟਾਵਾਂ ਚੱਲਿਆ ਚੱਲਿਆ ਕਦਮ ਲੇਖੇ ਵਿੱਚ ਲਾਉਣ, ਗੁਰਮਤਿ ਦੀ ਸੋਝੀ ਹੋਵੇ, ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਸਤਿਗੁਰੂ ਜੀ ਖਿਮਾ ਕਰਨਗੇ। ਧੰਨਵਾਦ ਸਾਰਿਆਂ ਦਾ। ਆਓ ਅਖੀਰਲੀਆਂ ਪੰਕਤੀਆਂ ਦੇ ਪਾਠ ਕਰਕੇ ਫਤਿਹ ਦੀ ਸਾਂਝ, ਆਨੰਦ ਸਾਹਿਬ ਜੀ ਦੇ ਪਾਠ ਵਿੱਚ ਜੁੜੀਏ, ਉਪਰੰਤ ਅਰਦਾਸ ਬੇਨਤੀ ਹੁਕਮਨਾਮਾ ਸਾਹਿਬ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ।

ਅਣਡਿਠ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ੍ਹ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ, ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ, ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਦੀਨ ਦੁਨੀ ਕੇ ਵਾਲੀ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ

ਵਿਚਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ, ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਨੌਦ ਸਿੰਘ ਜੀ ਅਤੇ ਸਮੂਹ ਪਰਿਵਾਰ ਵੱਲੋਂ ਮਹਾਰਾਜ ਆਪ ਜੀ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਭਾਈ ਦਰਸ਼ਨ ਸਿੰਘ ਜੀ ਅਤੇ ਸਮੂਹ ਪਰਿਵਾਰ ਵੱਲੋਂ ਨਾਨਕੀ ਕੌਰ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਮਹਾਰਾਜ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਕਿਰਪਾ ਕਰਨੀ, ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਣੀਆਂ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰੀ ਬਣਾ ਕੇ ਰੱਖਣਾ, ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ, ਦੇਸ਼ ਕੌਮ ਅਤੇ ਪੰਥ ਦੀ ਸੇਵਾ ਵਿੱਚ ਲਾਉਣਾ, ਮਾੜੀ ਭੈੜੀ ਸੰਗਤ ਵਿਸ਼ੇ ਵਿਕਾਰਾਂ ਤੋਂ ਬਚਾ ਕੇ ਰੱਖਣਾ। ਕਿਰਪਾ ਕਰਨੀ, ਸੱਚੇ ਪਾਤਸ਼ਾਹ ਜੀਓ, ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਣੀ, ਪਰਿਵਾਰਾਂ ਅੰਦਰ ਆਪਸੀ ਪ੍ਰੇਮ ਪਿਆਰ ਇਤਫਾਕ ਬਖਸ਼ਿਸ਼ ਕਰਨਾ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਕਰੁਣਾ ਨਿਧਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ।

सुख हटल गुर सेविए एहन सुख है।

ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਕੇ ਗੁਰਬਾਣੀ ਪੜ੍ਹ ਸੁਣ ਕੇ ਲਾਹੀ ਪ੍ਰਾਪਤ ਕਰ ਰਹੇ ਹੋ, ਧੰਨਵਾਦੀ ਹਾਂ। ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ ਕੀਰਤਪੁਰੀ, ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਬਠਿੰਡਾ,

ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਉ ਹਰ ਨਾਮ ਚਿਤਾਰੇ। ਜੁੜ ਬੈਠੇ ਗੁਰੂ ਗੁਰੂ ਪਿਆਰੀ ਸਾਧ ਸੰਗਤ ਆਪ ਸਰਬੱਤ ਸੰਗਤਾਂ ਵਡਭਾਗੇ ਹੋ ਜੋ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਮਿਲ ਬੈਠ ਕੇ ਇਲਾਹੀ ਬਾਣੀ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਬਣਾ ਰਹੇ ਹੋ। ਸਤਿਗੁਰਾਂ ਦਾ ਪਾਵਨ ਫਰਮਾਨ, ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ, ਬਿਨ ਭਾਗਾਂ ਦਰਸ਼ਨ ਨਾ ਥੀਏ ਭਾਗਹੀਨ ਬਹਿ ਰੋਏ। ਸਤਿਗੁਰਾਂ ਦਾ ਅਸਾਂ ਜੀਵਾਂ 'ਤੇ ਤਰਸ ਹੈ, ਰਹਿਮਤ ਹੈ ਜੋ ਇਹ ਸਤਸੰਗ ਦੀਆਂ ਕੜੀਆਂ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀਆਂ ਹਨ। ਸੋ ਇਸ ਪਾਵਨ ਸ਼ਬਦ ਰਾਹੀਂ ਕੀਰਤਨ ਦੇ ਸਮੇਂ ਦੀ ਸਮਾਪਤੀ ਹੈ। ਸੋ ਆਓ ਅਗਲੇ ਸਮੇਂ ਲਈ ਸਿੱਖ ਸੌਮ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ, ਆਪ ਸਰਬੱਤ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ, ਇਸੇ ਤਰ੍ਹਾਂ ਇਕਾਗਰਤਾ ਬਖਸ਼ਿਸ਼ ਕਰਨੀ, ਦਾਸਰਿਆਂ ਦੀ ਫਤਿਹ ਪ੍ਰਵਾਨ ਕਰਨੀ ਜੀ। ਬੁਲਾਓ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

चरण कमल की मौज को कहो कैसे अनुमान।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਪਿਆਰ ਵਾਲੀ, ਗੁਰੂ ਕੀ ਸਤਿਕਾਰ ਯੋਗ ਸਾਧ ਸੰਗਤ ਜੀਓ, ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਦਾ ਸਦਕਾ ਦੂਰੋਂ ਨੇੜਿਓਂ ਚੱਲ ਕੇ ਆਪ ਜੀ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਜੇ ਹੋਏ ਸੁੰਦਰ ਦਰਬਾਰ ਅੰਦਰ, ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠ ਕਰਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣੇ ਹੈ। ਕੀਰਤਨ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਭਾਈ ਗੁਰਜੀਤ ਸਿੰਘ ਜੀ ਬੈਂਕਾ, ਕੀਰਤਨ ਭਗਤੀ ਦੇ ਵਿੱਚ ਜੁੜ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੀ। ਉਪਰੰਤ ਰੋਜ਼ ਵਾਂਗ ਭਾਈ ਗੁਰਦਾਸ ਸਾਹਿਬ ਜੀ ਦੀ ਜੋ ਮਹਾਨ ਰਚਨਾ ਦੀ ਕਥਾ ਵਿਚਾਰ ਚੱਲ ਰਹੀ ਹੈ, ਉਸੇ ਲੜੀ ਤਹਿਤ ਆਪ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇੱਕ ਕਵਿਤ, ਉਹਦਾ ਮੂਲ ਪਾਠ ਦਸ ਪਾਸੋਂ ਸਰਵਣ ਕੀਤਾ ਹੈ। ਇੱਕ ਕਵਿਤ ਨੰਬਰ 396 ਨੰਬਰ ਹੈ। ਰੋਜ਼ ਤਕਰੀਬਨ ਆਪ ਜੀ ਦੇ ਸਨਮੁੱਖ ਬੇਨਤੀਆਂ ਕਰੀਦੀਆਂ ਨੇ। ਆਪ ਜੀ ਦੇ ਧਿਆਨ ਗੋਚਰੇ ਇਹ ਬਚਨ ਕਰਕੇ ਯਤਨ ਕਰੀਦਾ ਵੀ ਇਹ ਗੱਲ ਪੂਰੀ ਤਰ੍ਹਾਂ ਸਮਝ ਵਿੱਚ ਆ ਜਾਏ ਕਿ ਭਾਈ ਗੁਰਦਾਸ ਜੀ ਦੀ ਰਚਨਾ ਰਚਨ ਦਾ ਕਾਰਨ ਕੀ ਸੀ। ਭਾਵੇਂ ਕਿ ਉਹਨਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਥਾਂ ਨਹੀਂ ਦਿੱਤੀ ਗਈ, ਜਾਂ ਉਹਨਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਹਾਲਾਂਕਿ ਗੁਰੂ ਸਾਹਿਬ ਜੀ ਦੀ ਆਪਣੀ ਮੌਜ ਸੀ, ਉਹਨਾਂ ਦੀ ਆਪਣੀ ਮਰਜ਼ੀ ਸੀ, ਉਹਨਾਂ ਦਾ ਆਪਣਾ ਵੱਡਾ ਫੈਸਲਾ ਸੀ। ਜਦੋਂ ਗੁਰੂ ਸਾਹਿਬਾਨਾਂ ਦੀ ਬਾਣੀ ਸ਼ਾਮਿਲ ਕੀਤੀ, ਉਦੋਂ ਤੇ 15 ਭਗਤ ਸਾਹਿਬਾਨਾਂ ਦੀ ਬਾਣੀ ਵੀ ਸ਼ਾਮਿਲ ਹੋਈ ਔਰ ਉਹਨਾਂ ਗੁਰਸਿੱਖਾਂ ਦੀ ਬਾਣੀ ਵੀ ਸ਼ਾਮਿਲ ਹੋਈ ਜਿਹੜੇ ਕਦੇ ਗੁਰੂ ਸਾਹਿਬ ਜੀ ਤੋਂ ਬੇਮੁਖ ਹੋ ਗਏ ਸੀ, ਗੁਰੂ ਸਾਹਿਬ ਜੀ ਨੂੰ ਅਪਸ਼ਬਦ ਬੋਲੇ, ਨਕਾਰੇ ਵੀ ਗਏ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨਾਲੋਂ ਆਪਣੀਆਂ ਦੂਰੀਆਂ ਬਣਾ ਲਈਆਂ, ਉਹਨਾਂ ਨੂੰ ਫਿਟਕਾਰੇ ਹੋਏ, ਕਿਹਾ ਇੱਥੋਂ ਤੱਕ ਹੁਕਮ ਕਰਤਾ ਵੀ ਇਹਨਾਂ ਦੀ ਕੋਈ ਸਿਫਾਰਸ਼ ਨਾ ਕਰੇ, ਇਹਨਾਂ ਨੂੰ ਕੋਈ ਮੂੰਹ ਨਾ ਲਾਵੇ, ਉਹਨਾਂ ਦੇ ਕੋਲੋਂ ਕੀਰਤਨ ਕਰਨ ਦਾ ਅਧਿਕਾਰ ਵੀ ਖੋਹ ਲਿਆ। ਪਰ ਜਦੋਂ ਚਲੋ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਪਛਤਾਵਾ ਹੋਇਆ, ਵਿਧੀ ਬਣੀ, ਭਾਈ ਲੱਦਾ ਜੀ ਪਰਉਪਕਾਰੀ ਦੇ ਰਾਹੀਂ ਬਖਸ਼ੇ ਗਏ, ਆਪਣੀਆਂ ਭੁੱਲਾਂ ਗਲਤੀਆਂ ਬਖਸ਼ਾਈਆਂ। ਬਖਸ਼ਿੰਦ ਗੁਰੂ ਦੀ ਫਿਰ ਉਹਨਾਂ ਨੇ ਸਿਫਤ ਸਲਾਹ ਕੀਤੀ, ਉਹਨਾਂ ਦੀ ਬਾਣੀ ਨੂੰ ਵੀ, ਉਹਨਾਂ ਦੀ ਰਚਨਾ ਨੂੰ ਵੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸ਼ਾਮਿਲ ਕੀਤਾ। ਆਪਾਂ ਰਾਮਕਲੀ ਰਾਗ ਦੇ ਅੰਦਰ ਭਾਈ ਸੱਤਾ ਬਲਵੰਡ ਜੀ ਦੀ ਇੱਕ ਵਾਰ ਪੜ੍ਹਦੇ ਹਾਂ, ਪਰ ਬੇਨਤੀ ਇਹ ਸੀ ਵੀ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਭਾਵੇਂ ਆਦਿਬੀੜ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਾਮਿਲ ਨਹੀਂ ਕੀਤਾ, ਇਹ ਉਹਨਾਂ ਦੀ ਕੋਈ ਵੱਖਰੀ ਖੇਡ, ਵੱਖਰੀ ਮੌਜ, ਪਰ ਮਾਨ ਸਨਮਾਨ ਸਤਿਕਾਰ ਪਾਸੋਂ ਕੋਈ ਕਸਰ ਨਹੀਂ ਰਹਿਣ ਦਿੱਤੀ। ਸਗੋਂ ਮਹਾਰਾਜ ਜੀ ਨੇ ਭਾਈ ਗੁਰਦਾਸ ਦੀ ਰਚਨਾ ਨੂੰ ਉਸ ਬਾਣੀ ਨੂੰ ਸਮਝਣ ਦੇ ਲਈ ਅਤ ਜ਼ਰੂਰੀ ਕਰਾਰਦਿਆਂ ਹੋਇਆਂ, ਮਾਨ ਸਨਮਾਨ ਦਿੰਦਿਆਂ ਹੋਇਆਂ, ਗੁਰਬਾਣੀ ਦੀ ਕੁੰਜੀ ਦਾ ਖਿਤਾਬ ਦੇ ਕੇ ਨਿਵਾਜਿਆ। ਕੋਈ ਛੋਟੀ ਗੱਲ ਨਹੀਂ ਸੀ। ਭਾਈ ਗੁਰਦਾਸ ਜੀ ਦੀ ਰਚਨਾ ਨੂੰ ਗੁਰੂ ਸਾਹਿਬ ਜੀ ਵੱਲੋਂ ਆਪ ਪ੍ਰਵਾਨਗੀ ਦਿੱਤੀ ਗਈ, ਇਸ ਕਰਕੇ ਉਹਨਾਂ ਦੀ ਰਚਨਾ ਵੀ ਅਹਿਮ ਹੈ ਔਰ ਉਹਨੂੰ ਵੀ ਅਸੀਂ ਬਾਣੀ ਤੋਂ ਬਾਅਦ ਦੂਸਰੇ ਨੰਬਰ 'ਤੇ ਰੱਖਦੇ ਹਾਂ।
ਖਾਸ ਸਥਾਨਾਂ 'ਤੇ ਉਹਨਾਂ ਦਾ ਕੀਰਤਨ ਹੁੰਦਾ ਹੈ, ਵਿਚਾਰ ਹੁੰਦੀ ਹੈ। ਜਿਵੇਂ ਇਸ ਸਥਾਨ ਦੇ ਉੱਪਰ ਪਿਛਲੇ ਲੰਮੇ ਸਮੇਂ ਤੋਂ ਭਾਈ ਗੁਰਦਾਸ ਜੀ ਦੀ ਰਚਨਾ ਦੀ ਕਥਾ ਵਿਚਾਰ ਹੁੰਦੀ ਆ ਰਹੀ ਹੈ। ਮੈਨੂੰ ਯਾਦ ਹੈ ਪਿਛਲੇ ਸਾਲਾਂ ਦੇ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਚੱਲਦੀ ਸੀ, ਉਹਦਾ ਵੀ ਤੁਸੀਂ ਆਨੰਦ ਮਾਣਿਆ ਹੈ। ਫਿਰ ਭਾਈ ਗੁਰਦਾਸ ਜੀ ਦੇ ਹੁਣ ਕਵਿਤ ਸਵਈਆਂ ਦੀ ਵਿਚਾਰ ਚੱਲ ਰਹੀ ਹੈ, ਉਹਦੇ ਵਿੱਚ ਵੀ ਆਪਾਂ ਰਲ ਮਿਲ ਕੇ ਵਿਚਾਰਾਂ ਕਰਦੇ ਹਾਂ। ਸੋ ਭਾਈ ਗੁਰਦਾਸ ਜੀ ਦੀਆਂ ਇਹ ਰਚਨਾਵਾਂ, ਇਹ ਲਿਖਤਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਫਲਸਫੇ ਨੂੰ ਸਮਝਣ ਦੇ ਵਿੱਚ ਬਹੁਤ ਵੱਡੀ ਸਿੱਖ ਦੀ ਸਹਾਇਤਾ ਕੀਤੀ ਹੈ ਔਰ ਅੱਜ ਵੀ ਕਰ ਰਹੇ ਨੇ। ਇਹਨਾਂ ਕਵਿਤਾ ਦੇ ਵਿੱਚ ਉਹਨਾਂ ਨੇ ਬਹੁਤ ਸੋਹਣੇ ਦ੍ਰਿਸ਼ਟਾਂਤ ਦੇ ਕੇ ਸਮਝਾਉਣ ਦਾ ਯਤਨ ਕੀਤਾ। ਅੱਜ ਦਾ ਕਵਿਤ ਤੁਸੀਂ ਉਹਦਾ ਮੂਲ ਪਾਠ ਸਰਵਣ ਕਰ ਲਿਆ, ਕਿਉਂਕਿ ਬ੍ਰਿਜ ਭਾਸ਼ਾ ਦੇ ਵਿੱਚ ਹੈ। ਜਦੋਂ ਆਪਾਂ ਇਹਨੂੰ ਉਸ ਤਰ੍ਹਾਂ ਪੜ੍ਹਦੇ ਹਾਂ, ਕਈ ਵਾਰੀ ਇਹਨੂੰ ਇਹ ਸਮਝ ਨਹੀਂ ਆਉਂਦਾ। ਜਦੋਂ ਇਹਨੂੰ ਰਾਗੀ ਸਾਹਿਬਾਨ ਗਾਇਨ ਕਰਦੇ ਨੇ, ਬਹੁਤਾਤ ਸੰਗਤ ਦੀ ਸ਼ਬਦ ਵਿੱਚੋਂ ਸ਼ਬਦ ਨਹੀਂ ਸਮਝ ਵਿੱਚ ਆਉਂਦੇ, ਉਹਨਾਂ ਸ਼ਬਦਾਂ ਦੇ ਅਰਥ ਭਾਵ ਅਰਥ ਵੀ ਨਹੀਂ ਸਮਝ ਵਿੱਚ ਆਉਂਦੇ, ਇਸ ਕਰਕੇ ਇਹਦੀ ਵਿਚਾਰ ਵੀ ਬੜੀ ਜ਼ਰੂਰੀ ਹੈ। ਸੋ ਆਓ ਆਪਾਂ ਰਲ ਮਿਲ ਕੇ ਸੀਮਤ ਸਮੇਂ ਦੇ ਅੰਦਰ ਭਾਈ ਸਾਹਿਬ ਜੀ ਦੇ ਅੱਜ ਦੇ ਇਸ ਕਵਿਤ ਦੀ ਵਿਚਾਰ ਸਾਂਝੀ ਕਰੀਏ। ਕੀ ਸਮਝਾ ਰਹੇ ਨੇ, ਕੀ ਇਸ਼ਾਰਾ ਕਰ ਰਹੇ ਨੇ। ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੱਕ ਵਾਰ ਸੁਰਤੀ ਬਿਰਤੀ ਦੇ ਧਿਆਨ ਜੁੜਨ ਵਾਸਤੇ, ਰਸਨਾ ਦੀ ਪਵਿੱਤਰਤਾ ਵਾਸਤੇ ਪ੍ਰੇਮ ਨਾਲ ਉਚਾਰਨ ਕਰੋ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ।

ਕਹਿ ਭਾਈ ਸਾਹਿਬ ਜੀ ਸ਼ੁਰੂਆਤੀ ਵਿੱਚ ਪੰਕਤੀਆਂ ਦੇ ਵਿੱਚ ਸ਼ੁਰੂਆਤ ਵਿੱਚ ਬਚਨ ਕਰਦੇ ਨੇ, ਕਹਿੰਦੇ ਦੁਨੀਆਂ ਦੇ ਲੋਗੋ ਇਸ ਜਗਤ ਦੇ ਅੰਦਰ ਸੰਸਾਰ ਦੇ ਅੰਦਰ ਤੀਰਥਾਂ ਅਤੇ ਪੁਰਬਾਂ ਅਤੇ ਦੇਵ ਸਥਾਨਾਂ ਦੀ ਯਾਤਰਾ ਨੂੰ ਪਵਿੱਤਰ ਮੰਨਿਆ ਗਿਆ, ਖਾਸ ਕਰਕੇ ਕਿਉਂਕਿ ਇਹ ਵੀ ਯਾਦ ਰੱਖਣਾ ਕਿਸੇ ਵੀ ਲਿਖਤ ਨੂੰ ਸਮਝਣ ਲਈ ਲਿਖਾਰੀ ਦੇ ਹਾਲਾਤ ਕੀ ਨੇ, ਲਿਖਾਰੀ ਕਿਹੜੇ ਹਾਲਾਤਾਂ ਵਿੱਚ ਲਿਖ ਰਹੇ ਹੈ, ਕਿਹੋ ਜਿਹੇ ਮਾਹੌਲ ਵਿੱਚ ਲਿਖ ਰਹੇ ਹੈ, ਇਹ ਬਹੁਤ ਡਿਪੈਂਡ ਕਰਦਾ, ਕਿਉਂਕਿ ਉੱਥੋਂ ਦਾ ਆਲਾ ਦੁਆਲਾ, ਉੱਥੋਂ ਦਾ ਇਨਵਾਇਰਨਮੈਂਟ, ਉੱਥੋਂ ਦੀਆਂ ਰੁੱਤਾਂ, ਉੱਥੋਂ ਦਾ ਮੌਸਮ, ਉੱਥੋਂ ਦੇ ਲੋਕਾਂ ਦਾ ਜੀਵਨ, ਉੱਥੇ ਕਿਹੜੇ ਧਰਮ ਦਾ ਬੋਲਬਾਲਾ, ਇਹ ਚੀਜ਼ਾਂ ਬਹੁਤ ਲਿਖਾਰੀ ਦੇ ਉੱਪਰ ਅਸਰ ਪਾਉਂਦੀਆਂ ਨੇ। ਇੱਥੇ ਕੁਝ ਲਿਖਣਾ ਹੋਵੇ, ਇੱਥੇ ਦਾ ਹਿਸਾਬ ਕਿਤਾਬ ਕੁਝ ਹੋਰ ਹੈ, ਰੁੱਤਾਂ ਹੋਰ ਨੇ, ਆਪਣੇ ਉੱਥੇ 6 ਰੁੱਤਾਂ ਨੇ ਅਤੇ ਧਾਰਮਿਕ ਕਹਿਣ ਤੋਂ ਭਾਵ ਇੱਕ ਤਰ੍ਹਾਂ ਦਾ ਦੇਸ਼ ਮੰਨਿਆ ਗਿਆ, ਭਾਵੇਂ ਕਿ ਆਪਾਂ ਵੇਖਦੇ ਹੀ ਹਾਂ ਵੀ ਉੱਥੇ ਹਿੰਦੂ, ਮੁਸਲਮਾਨ, ਜੈਨੀ, ਬੋਧੀ, ਪਾਰਸੀ, ਸਿੱਖ, ਈਸਾਈ, ਕਿੰਨੇ ਹੀ ਮਤ ਨੇ, ਕਿੰਨੇ ਹੀ ਧਰਮਾਂ ਦੇ ਲੋਕ ਨੇ, ਅਤੇ ਉਹਨਾਂ ਦੇ ਆਪਣੇ ਆਪਣੇ ਤੀਰਥ ਸਥਾਨ ਨੇ, ਉਹਨਾਂ ਦੇ ਆਪਣੇ ਆਪਣੇ ਕਿੱਡੇ ਕਿੱਡੇ ਪਵਿੱਤਰ ਜਿਹੜੇ ਮੰਨੇ ਜਾਂਦੇ ਸਥਾਨ ਨੇ, ਹਿੰਦੂ ਵੀਰਾਂ ਦੇ 68 ਤੀਰਥਾਂ ਦਾ ਜ਼ਿਕਰ ਆਉਂਦਾ। ਇਹ ਸਿਰਫ ਇਹ ਤਾਂ ਮੇਨ ਨੇ, ਮੁੱਖ ਨੇ, ਇਸ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ, ਲੱਖਾਂ ਦੀ ਗਿਣਤੀ ਦੇ ਵਿੱਚ ਮੁਸਲਮਾਨ ਭਰਾਵਾਂ ਦੇ ਕਿੰਨੇ ਸਥਾਨ ਨੇ। ਇਸੇ ਤਰ੍ਹਾਂ ਜਿਹੜਾ ਪਾਰਸੀਆਂ ਦੇ, ਈਸਾਈਆਂ ਦੇ, ਸਿੱਖਾਂ ਦਾ ਤਾਂ ਚਲੋ ਹੈ ਹੀ ਹੈ। ਇਸ ਕਰਕੇ ਇੱਥੇ ਭਾਈ ਸਾਹਿਬ ਜੀ ਕਹਿੰਦੇ ਜਗਤ ਦੇ ਵਿੱਚ, ਜਗਤ ਦਾ ਭਾਵ ਭਾਵੇਂ ਕਿ ਇੱਥੇ ਪੂਰੀ ਦੁਨੀਆਂ ਤੋਂ ਹੀ ਹੈ, ਕਹਿਣ ਲੱਗੇ ਸੰਸਾਰ ਦੇ ਵਿੱਚ ਤੀਰਥਾਂ ਅਤੇ ਪੁਰਬਾਂ ਅਤੇ ਦੇਵ ਸਥਾਨਾਂ ਦੀ ਯਾਤਰਾ ਨੂੰ ਲੋਕ ਜਾਂਦੇ ਨੇ, ਪਰ ਅਜਿਹੇ ਤੀਰਥਾਂ ਅਤੇ ਪੁਰਬ ਅਤੇ ਦੇਵਤਿਆਂ ਦੇ ਸਥਾਨ ਭਾਈ ਸਾਹਿਬ ਕਹਿੰਦੇ ਕਰੋੜਾਂ ਦੀ ਗਿਣਤੀ ਵਿੱਚ ਨੇ। ਪੁਰਬ ਤੀਰਥ ਸੁਰ ਕੋਟਨ ਕੋਟਾਨ ਕਹਿ, ਕਰੋੜਾਂ ਦੀ ਗਿਣਤੀ ਦੇ ਵਿੱਚ ਨੇ, ਇਹਦੇ ਵਿੱਚ ਕੋਈ ਦੋਰਾਵਾ ਨਹੀਂ। ਹਰ ਦੇਸ਼ ਦੇ ਵਿੱਚ ਧਰਮ ਸਥਾਨ ਨੇ, ਚਲੋ ਇੱਥੇ ਚਰਚਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ, ਜਿਵੇਂ ਜਿਵੇਂ ਸਿੱਖ ਆ ਰਹੇ ਨੇ ਗੁਰਦੁਆਰੇ ਉਸਰ ਰਹੇ ਨੇ, ਗੁਰਦੁਆਰੇ ਬਣ ਰਹੇ ਨੇ, ਜਿਵੇਂ ਜਿਵੇਂ ਕੋਈ ਹੋਰ ਕਮਿਊਨਿਟੀ ਹੈ ਮੰਦਿਰ ਵੀ ਬਣ ਰਹੇ ਨੇ, ਇਹ ਸਾਰਾ ਕੁਝ ਦੇਖ ਰਹੇ ਹਾਂ ਅਸੀਂ। ਪੂਰੀ ਦੁਨੀਆਂ ਦੇ ਵਿੱਚ ਹੀ ਐਸਾ, ਪੂਰੀ ਦੁਨੀਆਂ ਦੇ ਵਿੱਚ ਧਾਰਮਿਕ ਸਥਾਨ ਨੇ, ਧਾਰਮਿਕ ਸਥਾਨਾਂ 'ਤੇ ਲੋਕ ਆਪਣਾ ਵਿਸ਼ਵਾਸ ਰੱਖਦੇ ਨੇ, ਜਿਵੇਂ ਕਿ ਹਿੰਦੁਸਤਾਨ ਦੇ ਵਿੱਚ ਆ, ਉੱਥੇ ਲੋਕ ਤੀਰਥਾਂ 'ਤੇ ਇਸ਼ਨਾਨ ਕਰਨ ਜਾਂਦੇ ਨੇ, ਸੁੱਖਾਂ ਸੁੱਖਦੇ ਨੇ, ਯਾਤਰਾਵਾਂ ਕਰਦੇ ਨੇ ਕਰੋੜਾਂ ਦੀ ਗਿਣਤੀ ਦੇ ਵਿੱਚ, ਜਿਹਨੂੰ ਕਬੀਰ ਸਾਹਿਬ 'ਤੇ ਆਪਣੀ ਬਾਣੀ ਦੇ ਵਿੱਚ ਹੋਰ ਵੀ ਬਹੁਤ ਸੋਹਣੇ ਢੰਗ ਦੇ ਨਾਲ ਜ਼ਿਕਰ ਕਰਦੇ ਨੇ, ਕਹਿੰਦੇ ਨਹਾਵਣ ਕਉ ਤੀਰਥ ਘਨੇ, ਪੂਜਨ ਕਉ ਬਹੁ ਦੇਵ ਮਨ ਬੌਰਾ ਰੇ। ਕਹਿ ਕਬੀਰ, ਉਹਨਾਂ ਨੇ ਤਾਂ ਜ਼ਿਕਰ ਕੀਤਾ, ਕਹਿੰਦੇ ਇੱਥੇ ਹਿੰਦੁਸਤਾਨ ਦੇ ਵਿੱਚ ਨਹਾਵਣ ਦੇ ਵਾਸਤੇ, ਇਸ਼ਨਾਨ ਕਰਨ ਵਾਸਤੇ, ਘਣੇ ਦਾ ਮਤਲਬ ਸੰਘਣੇ ਨੇ, ਬਹੁਤ ਵੱਡੀ ਗਿਣਤੀ ਦੇ ਵਿੱਚ ਨੇ, ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਨੇ। ਨਹਾਵਣ ਕਉ ਤੀਰਥ ਘਨੇ, ਕੋਈ ਕਿਸੇ ਤੀਰਥ 'ਤੇ ਇਸ਼ਨਾਨ ਕਰ ਰਿਹਾ, ਕੋਈ ਕਿਸੇ ਤੀਰਥ 'ਤੇ ਇਸ਼ਨਾਨ ਕਰ ਰਿਹਾ, ਕੋਈ ਕਿਤੇ ਨਹਾਉਣ ਜਾ ਰਿਹਾ, ਕੋਈ ਕਿਤੋਂ ਨਹਾਉਣ ਆ ਰਿਹਾ, ਕਿਸੇ ਨੇ ਕਿਤੇ ਡੁਬਕੀਆਂ ਲਗਾਈਆਂ, ਕਿਤੇ ਨੇ ਕਿਸੇ ਸੁੱਖਾਂ ਉਤਾਰੀਆਂ। ਔਰ ਪੂਜਨ ਕਉ ਬਹੁ ਦੇਵ, ਪੂਜਣ ਵਾਸਤੇ, ਬਹੁ ਦੇਵ ਦਾ ਮਤਲਬ ਹੈ ਦੇਵਤੇ ਬਹੁਤ ਨੇ ਹਿੰਦੁਸਤਾਨ ਦੇ ਵਿੱਚ, ਖਾਸ ਕਰਕੇ ਹਿੰਦੂਇਜ਼ਮ ਦੇ ਵਿੱਚ ਬਹੁ ਦੇਵਵਾਦ ਹੈ। ਬਹੁ ਦੇਵਵਾਦ ਦਾ ਭਾਵ ਹੈ ਇੱਕ ਪਰਮਾਤਮਾ ਦੀ ਪੂਜਾ ਦੀ ਬਜਾਏ ਉੱਥੇ ਦੇਵੀ ਦੇਵਤਿਆਂ ਦੀ ਪੂਜਾ ਹੈ। ਕਿੰਨੇ ਹੀ ਤਰ੍ਹਾਂ ਦੇ ਦੇਵਤੇ, 33 ਕਰੋੜ ਦੇਵੀ ਦੇਵਤਿਆਂ ਦਾ ਜ਼ਿਕਰ ਆਉਂਦਾ। ਆ ਹੁਣ ਤਾਂ ਪਿਛਲੇ ਹਫ਼ਤੇ 'ਚ ਇੱਕ ਹੋਰ ਵੀ 116 ਕਰੋੜ ਰੁਪਏ ਦੀ ਲਾਗਤ ਦੇ ਨਾਲ ਮੋਦੀ ਦਾ ਮੰਦਿਰ ਬਣਨ ਜਾ ਰਿਹਾ, ਉਹ ਵੀ 33 ਕਰੋੜੀ ਦੇਵੀ ਦੇਵਤਿਆਂ ਦੇ ਵਿੱਚ ਸ਼ਾਮਿਲ ਕਰਤਾ। ਭਾਵੇਂ ਕਿ ਸਿਆਣੇ ਹਿੰਦੂ ਵੀ ਰੌਲਾ ਪਾ ਰਹੇ ਨੇ, ਸਮਝਦਾਰ ਹਿੰਦੂ ਭਰਾ ਜਿਹੜੇ ਨੇ, ਸਮਝ ਰੱਖਦੇ ਨੇ ਨੌਲੇਜ ਦੀ, ਉਹਨਾਂ ਨੇ ਇਸ ਗੱਲ 'ਤੇ ਰੌਲਾ ਪਾਇਆ। ਮੈਂ ਸੁਣ ਰਿਹਾ ਸੀ ਇੱਕ ਹਿੰਦੂ ਵਕੀਲ ਨੇ ਕੋਰਟ ਦੇ ਵਿੱਚ ਕੇਸ ਕੀਤਾ ਇਸ ਗੱਲ ਦਾ, ਕਹਿੰਦਾ ਭਾਵੇਂ ਕੁਝ ਹੋ ਜਾਏ ਮੈਂ ਤੇ ਕੇਸ ਕਰਾਂਗਾ। ਸਾਡੀ ਆਸਥਾ ਨੂੰ ਸੱਟ ਵੱਜਦੀ ਹੈ, ਸਾਡੀ ਸ਼ਰਧਾ ਨੂੰ ਸੱਟ ਵੱਜਦੀ ਹੈ, ਤੁਸੀਂ ਧਰਮ ਦਾ ਮਜ਼ਾਕ ਬਣਾਇਆ। ਅਤੇ ਬਾਕੀ ਚਲੋ ਆਪਾਂ ਉਹ ਚੱਕਰ 'ਚ ਨਹੀਂ ਪੈਣਾ, ਪਰ ਉਹਦੀ ਛਵੀ ਕਿਹੋ ਜਿਹੀ ਹੈ,
ਉਹਨੇ ਕੀ ਕੁਝ ਕੀਤਾ, ਗੁਜਰਾਤ 'ਚ ਕੀ ਕੀਤਾ, ਹਿੰਦੁਸਤਾਨ 'ਚ ਕੀ ਕੀਤਾ, ਕਿੱਦਾਂ ਦਾ ਬੰਦਾ ਹੈ, ਕਿੱਦਾਂ ਦੀ ਉਹਦੀ ਦੇਣ ਹੈ, ਕੀ ਕੁਝ ਹੈ, ਸਾਰਾ ਕੁਝ ਪਾਸੇ ਰੱਖ ਦਿਓ। ਕੀ ਉਹ ਦੇਵਤਾ ਖਵਾਉਣ ਦਾ ਹੱਕਦਾਰ ਹੈ? ਜੇ ਆਪਾਂ ਬਹੁਤੀ ਇਹ ਪਵਿੱਤਰ ਜਗ੍ਹਾ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਨਹੀਂ ਹੈਗੀਆਂ, ਪਰ ਇੱਕ ਇਸ਼ਾਰੇ ਮਾਤਰ ਹੈ। ਪਰ ਕੀ ਉਹਨੂੰ 33 ਕਰੋੜ ਦੇਵੀ ਦੇਵਤਿਆਂ ਵਿੱਚ ਸ਼ਾਮਿਲ ਕੀਤਾ ਜਾ ਸਕਦਾ? ਪਰ ਹੋ ਰਿਹਾ। ਇਸ ਤੋਂ ਇਲਾਵਾ ਹੋਰ ਪਤਾ ਨਹੀਂ ਕਿੰਨੇ ਦੇਵੀ ਦੇਵਤੇ ਨੇ, ਤੁਸੀਂ ਹੈਰਾਨ ਹੋਵੋਗੇ। ਨੱਥੂ ਰਾਮ ਗੋਡਸੇ ਦਾ ਮੰਦਰ ਬਣਿਆ ਹੋਇਆ, ਜਿਹਨੇ ਗਾਂਧੀ ਦਾ ਕਤਲ ਕੀਤਾ, ਇੱਕ ਪਾਸੇ ਉਹਦੀ ਪੂਜਾ ਹੋ ਰਹੀ ਹੈ, ਇੱਕ ਪਾਸੇ ਉਹਦੀ ਪੂਜਾ ਹੋ ਰਹੀ ਹੈ। ਸੋ ਭਾਈ ਗੁਰਦਾਸ ਜਿਹੜਾ ਜ਼ਿਕਰ ਕਰਦੇ ਨੇ, ਇਹ ਬੜਾ ਵੱਡਾ ਇਸ਼ਾਰਾ ਵੀ ਪੂਜਣ ਵਾਸਤੇ ਕਰੋੜਾਂ ਦੇਵੀ ਦੇਵਤਿਆਂ ਦੇ ਮੰਦਰ ਨੇ, ਕਰੋੜਾਂ ਤਰ੍ਹਾਂ ਦੇ ਦੇਵੀ ਦੇਵਤੇ ਕ੍ਰੀਏਟ ਕਰ ਲਏ। ਚਲੋ, 3 ਦੇਵਤਿਆਂ ਦਾ ਕਨਸੈਪਟ ਸੀ, ਬ੍ਰਹਮਾ ਵਿਸ਼ਨੂੰ ਮਹੇਸ਼। ਗੁਰੂ ਸਾਹਿਬ ਜੀ ਨੇ ਤਾਂ ਉਹਨੂੰ ਵੀ ਕਿਹਾ ਸੀ ਵੀ ਨਹੀਂ, ਇੱਕੋ ਹੀ ਹੈ ਸਾਰਾ ਕੁਛ, ਪਰਮਾਤਮਾ ਹੀ ਹੈ, ਪੈਦਾ ਕਰਨ ਵਾਲਾ, ਚਲਾਉਣ ਵਾਲਾ, ਨਾਸ਼ ਕਰਨ ਵਾਲਾ। ਪਹਿਲਾਂ ਤਾਂ ਉਹ ਕਹਿੰਦੇ ਸੀ ਪੈਦਾ ਕਰਨ ਵਾਲਾ ਹੋਰ ਹੈ, ਚਲਾਉਣ ਵਾਲਾ ਹੋਰ ਹੈ, ਨਾਸ਼ ਕਰਨ ਵਾਲਾ ਹੋਰ ਹੈ, ਫਿਰ ਅੱਗੇ ਹੋਰ ਵੱਖਰੇ ਵੱਖਰੇ, ਮੀਂਹ ਦਾ ਦੇਵਤਾ ਵੱਖਰਾ, ਹਵਾ ਦਾ ਦੇਵਤਾ ਵੱਖਰਾ, ਅਗਨ ਦਾ ਦੇਵਤਾ ਵੱਖਰਾ, ਫਿਰ ਇਹਨਾਂ ਦੇ ਜਿਹੜੇ ਪੂਜਾਵਾਂ ਕਿੱਦਾਂ ਦੀਆਂ ਨੇ, ਕਿੱਦਾਂ ਦੇ ਅਸਥਾਨ ਨੇ। ਸੋ ਕਹਿਣ ਤੋਂ ਭਾਵ ਕਟਾਕਸ਼ ਨਹੀਂ ਹੈ, ਇੱਕ ਮੰਥਨ ਹੈ, ਇੱਕ ਵਿਚਾਰ ਹੈ, ਵਿਚਾਰ ਕਰਨੀ ਚਾਹੀਦੀ ਹੈ ਇਸ ਚੀਜ਼ ਦੀ, ਤੇ ਕਿਵੇਂ ਮੰਦਰ ਬਣੇ ਨੇ। ਹੁਣ ਜਿਹੜਾ ਵਚਨ ਭਾਈ ਗੁਰਦਾਸ ਜੀ ਕਰ ਰਹੇ ਨੇ, ਕਬੀਰ ਸਾਹਿਬ ਜੀ ਦੀ ਬਾਣੀ ਦੇ ਵਿੱਚ ਵਚਨ ਆਉਂਦਾ, ਨਹਾਵਣ ਕੌ ਤੀਰਥ ਘਣੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਨਹਾਉਣ ਨੂੰ ਕਿੰਨੇ ਹੀ ਤੀਰਥ ਨੇ, ਥਾਂ ਥਾਂ ਤੇ ਤੀਰਥ ਨੇ, ਥਾਂ ਥਾਂ ਤੇ ਅਸਥਾਨ ਬਣੇ ਹੋਏ ਨੇ, ਬਣੀ ਜਾ ਰਹੇ ਨੇ। ਪੂਜਣ ਕੌ ਬਹੁਦੇਵ, ਪੂਜਣ ਵਾਸਤੇ ਬਹੁਤ ਦੇਵਤੇ ਨੇ, ਮਨ ਬੌਰਾ ਰੇ, ਕਹੋ ਕਬੀਰ ਛੁੱਟਣ ਨਹੀਂ ਮਨ ਬੌਰਾ ਰੇ। ਬਾਬਾ ਕਬੀਰ ਸਾਹਿਬ ਕਹਿੰਦੇ ਏਦਾਂ ਛੁਟਕਾਰਾ ਨਹੀਂ, ਇਹ ਮਨੁੱਖ ਬੇਸਮਝ ਹੈ, ਮਨ ਬੌਰਾ ਹੈ, ਇਹਨਾਂ ਚੱਕਰਾਂ 'ਚ ਪਿਆ, ਇਹਨਾਂ ਚੱਕਰ ਚੀਜ਼ਾਂ ਦਾ ਪ੍ਰਭਾਵ ਕਬੂਲ ਲੈਂਦਾ, ਕਦੇ ਕਿਸੇ ਦੇਵਤੇ ਦੀ ਪੂਜਾ, ਕਦੇ ਕਿਸੇ ਦੇਵਤੇ ਦੀ ਪੂਜਾ, ਜਿਹੋ ਜਿਹੀ ਇਹਨੂੰ ਲੋੜ ਲੱਗਦੀ ਹੈ ਉਹੋ ਜਿਹਾ ਦੇਵਤਾ ਵਿਚਾਰਾ ਫੜ ਲੈਂਦਾ, ਇਹ ਉਹੋ ਜਿਹੇ ਦੇਵਤੇ ਨੂੰ ਆਰਾਧਣ ਲੱਗ ਜਾਂਦਾ ਹੈ। ਵੱਖਰੇ ਵੱਖਰੇ ਜਿਵੇਂ ਆਪਾਂ ਡਿਪਾਰਟਮੈਂਟ 'ਚੋਂ ਕੰਮ ਕਰਾਉਣਾ ਹੋਵੇ, ਇੱਥੇ ਮੈਨੂੰ ਪਤਾ ਨਹੀਂ ਇੰਡੀਆ ਦੇ ਵਿੱਚ ਉਹੋ ਜਿਹਾ ਮੰਤਰੀ ਫੜਨਾ ਪੈਂਦਾ ਆਪਾਂ ਨੂੰ ਵੀ ਆਹ ਮੇਰਾ ਕੰਮ ਹੈ, ਇਹ ਡਿਪਾਰਟਮੈਂਟ ਦਾ ਕੰਮ ਹੈ, ਇਸ ਤਰ੍ਹਾਂ ਦਾ ਮੰਤਰੀ ਫੜਨਾ ਪੈਣਾ। ਇਸੇ ਤਰ੍ਹਾਂ ਇੱਥੇ ਹੈ ਵੀ ਜੇ ਮੀਂਹ ਪਵਾਉਣਾ ਤਾਂ ਉਹਦੀ ਪੂਜਾ ਕਰ ਲਓ, ਜੇ ਇਹਦੀ ਹੈ ਤਾਂ ਇਹਦੀ ਪੂਜਾ ਕਰ ਲਓ। ਸੋ ਭਾਈ ਗੁਰਦਾਸ ਨੇ ਜਿਹੜਾ ਵਚਨ ਕੀਤਾ ਬਿਲਕੁਲ ਗੁਰਬਾਣੀ ਦੇ ਮੁਤਾਬਿਕ ਹੈ। ਕਬੀਰ ਸਾਹਿਬ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸ਼ਾਮਿਲ ਹੈ, ਤੇ ਕਬੀਰ ਸਾਹਿਬ ਕਹਿੰਦੇ ਨੇ ਕਹੋ ਕਬੀਰ ਛੁੱਟਣ ਨਹੀਂ, ਏਦਾਂ ਛੁਟਕਾਰਾ ਨਹੀਂ ਹੈ, ਮਨ ਬੌਰਾ ਰੇ, ਛੁੱਟਣ ਹਰ ਕੀ ਸੇਵ। ਛੁਟਕਾਰਾ ਹੋਵੇਗਾ ਹਰੀ ਦੇ ਸਿਮਰਨ ਨਾਲ, ਪਰਮਾਤਮਾ ਦੇ ਸਿਮਰਨ ਨਾਲ, ਪਰਮੇਸ਼ਰ ਦੇ ਸਿਮਰਨ ਨਾਲ, ਵਾਹਿਗੁਰੂ ਜੀ ਦੇ ਸਿਮਰਨ ਦੇ ਨਾਲ। ਤੇ ਇਸ ਕਰਕੇ ਤੇ ਬਾਬਾ ਜੀ ਦੀ ਬਾਣੀ ਪੜ੍ਹਿਓ, ਤੇ ਉਹਨਾਂ ਨੇ ਤਾਂ ਜ਼ਿਕਰ ਕੀਤਾ ਵੀ ਇਹ ਜਿਹੜੇ ਨੇ ਦੇਵੀ ਦੇਵਤੇ ਮਨੁੱਖ ਨੂੰ ਮੁਕਤੀ ਨਹੀਂ ਦੇ ਸਕਦੇ, ਸਪਸ਼ਟ ਜ਼ਿਕਰ ਆਉਂਦਾ, ਤਾਂ ਲੰਮਾ ਚੌੜਾ ਜ਼ਿਕਰ ਹੈ, ਸਾਖੀਆਂ ਨੇ ਸਾਡੇ ਕੋਲ, ਬਹੁਤ ਸਾਰੇ ਪ੍ਰਸੰਗ ਇਸ ਤਰ੍ਹਾਂ ਦੇ ਆਉਂਦੇ ਨੇ। ਸੋ ਤੀਰਥ ਪੁਰਬ ਜਾਤ ਯਾਤਰਾ ਜਾਤ ਹੈ ਜਗਤ, ਜਗਤ ਤੀਰਥਾਂ ਤੇ ਪੁਰਬਾਂ ਤੇ ਦੇਵ ਸਥਾਨਾਂ ਦੀ ਯਾਤਰਾ ਨੂੰ ਜਾਂਦਾ ਹੈ। ਪੁਰਬ ਤੀਰਥ ਸੁਰ ਕੋਟਨ ਕੁਟਾਨਕ ਹੈ, ਪਰ ਅਜਿਹੇ ਤੀਰਥਾਂ ਤੇ ਪੁਰਬ ਤੇ ਦੇਵਤਿਆਂ ਦੇ ਸਥਾਨ ਕਰੋੜਾਂ ਦੀ ਗਿਣਤੀ ਦੇ ਵਿੱਚ ਨੇ। ਹੋਰ ਦੇਖੋ, ਜਦੋਂ ਤੀਰਥਾਂ ਤੇ ਲੋਕ ਜਾਂਦੇ ਨੇ, ਬੜੇ ਵੱਡੇ ਇਕੱਠ ਹੁੰਦੇ ਨੇ, ਬੜੀਆਂ ਵੱਡੀਆਂ ਭੀੜਾਂ ਜੁੜਦੀਆਂ ਨੇ, ਬੜੇ ਵੱਡੇ ਸਮਾਗਮ ਹੁੰਦੇ ਨੇ, ਪਰ ਉਸ ਤੋਂ ਬਾਅਦ ਉਹਨਾਂ ਤੀਰਥਾਂ ਤੇ ਸਿਰਫ ਸੁੰਨਸਾਨ, ਛਨਾਟਾ ਜਾਂ ਫਿਰ ਲੋਕਾਂ ਦੀ ਫੈਲਾਈ ਹੋਈ ਗੰਦਗੀ ਰਹਿ ਜਾਂਦੀ ਹੈ। ਇਹ ਸਾਡਾ ਸੁਭਾਅ ਹੈ ਵੀ ਅਸੀਂ ਉਸ ਤੋਂ ਬਾਅਦ ਗੰਦਗੀ ਫੈਲਾ ਦਿੰਦੇ ਹਾਂ। ਬੜੇ ਬੜੇ ਭਾਈ ਗੁਰਦਾਸ ਨੇ ਜਿਹੜਾ ਜ਼ਿਕਰ ਕੀਤਾ ਸੀ, ਦੀਵਾਲੀ ਦੀ ਰਾਤ ਦੀਵੇ ਬਾਲੀ ਹਨ, ਤਾਰੇ ਜਾਤ ਸਨਾਤੰਬਰ ਭਾਲੀ ਹਨ, ਤੀਰਥ ਜਾਤੀ ਜਾਤ ਨੈਣ ਨਿਹਾਲੀ ਹਨ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀ ਹਨ, ਉਹ ਸਾਰੀਆਂ ਉਦਾਹਰਨਾਂ ਨੇ। ਉਹ ਕਹਿੰਦੇ ਤੀਰਥਾਂ ਤੇ ਲੋਕ ਜਾਂਦੇ ਨੇ, ਬੜੇ ਚੰਗੇ ਲੱਗਦੇ ਨੇ, ਬੜੇ ਪਿਆਰੇ, ਪਰ ਚੰਦ ਕੁ ਸਮੇਂ ਬਾਅਦ ਸਾਰੇ ਸੁਣ ਸੁਨਾਟਾ ਹੋ ਜਾਂਦਾ, ਕਾਗਜ਼ ਲਿਫਾਫੇ, ਜੁੱਤੀਆਂ ਖਿਲਾਰਾ ਪਿਆ ਰਹਿੰਦਾ, ਉਦੋਂ ਬਾਅਦ ਸਫਾਈਆਂ ਹੁੰਦੀਆਂ ਨੇ। ਸੋ ਇਸ ਕਰਕੇ ਤੀਰਥਾਂ ਤੇ ਕਰੋੜਾਂ ਦੀ ਗਿਣਤੀ ਦੇ ਵਿੱਚ, ਕਰੋੜਾਂ ਦੇ ਤੀਰਥਾਂ ਤੇ ਲੋਕ ਜਾਂਦੇ ਨੇ, ਤੁਰੇ ਰਹਿੰਦੇ ਨੇ, ਯਾਤਰਾਵਾਂ ਹੁੰਦੀਆਂ ਨੇ। ਭਾਈ ਸਾਹਿਬ ਨੇ ਪਹਿਲੀ ਗੱਲ ਇਹ ਸਮਝਾਈ ਹੈ, ਮੁਕਤ ਬੈਕੁੰਠ ਜੋਗ ਜੁਗਤ ਬੇਭਦ ਫਲ,
बांछत है साध रज कोट ज्ञान ध्यान कै। फिर अगली पंक्ति दे विच कहन लगे, कहिंदे मुक्ति दे वास्ते बैकुंठ स्वर्ग भी कह लो इनू भावे, अते योग दियां जुगतियां दे कई तरीके कीते जांदे ने, किन्ने योग साधन कीते जांदे ने। योगियां दा तां हिंदुस्तान दे विच बड़ा लम्मा समा प्रभाव रहा है, इन्हें योगियों के प्रभाव हेठ बहुत सारे हिंदुस्तान के राजे भी अपना राज भाग छड़ गए सीगे, बड़े बड़े राजे योगियों के प्रभाव हेठ आ गए, वो जो योगी बन गए सी। सो इत्थे मुक्ति बैकुंठ दे वास्ते की कुछ हो रहा, योग दियां जुगतियां दे कई तरीके कई उहदे फल ने। योगियां दुनिया च जाओ भी आ आसन लाओगे, आ आसन लाओगे, इदा सुभाष चढ़ाओगे, सारा कुछ ਉਹਦੇ ਵੱਖਰੇ ਵੱਖਰੇ। ਹੁਣ ਤਾਂ ਟੀਵੀ ਚੈਨਲਾਂ 'ਤੇ ਵੀ ਕਈ ਵਾਰੀ ਜਿਹੜੇ ਯੋਗ ਸਾਧਨਾਵਾਂ ਕਰਵਾਈਆਂ ਜਾਂਦੀਆਂ ਨੇ ਉਹਦੇ ਨਫੇ ਨੁਕਸਾਨ ਜਿਹੜੇ ਨੇ ਉਹ ਦਰਸਾਏ ਜਾਂਦੇ ਨੇ। ਅਤੇ ਭਾਈ ਗੁਰਦਾਸ ਕੀ ਲਿਖਦੇ ਨੇ, ਕਹਿੰਦੇ ਦੁਨਿਆਵੀ ਗਿਆਨ ਧਿਆਨ ਬਾਂਛਤ ਹੈ ਸਾਧ

ਚੋਰ ਤੇ ਸਵਾਲ ਕਈ ਵਾਰੀ ਐਸਾ ਵੀ ਹੋ ਜਾਂਦਾ ਹੈ, ਕੋਈ ਐਸਾ ਤਰਕ ਕਰ ਜਾਂਦਾ ਹੈ ਵੀ ਫਿਰ ਗੁਰੂ ਸਾਹਿਬ ਵੀ ਤੀਰਥਾਂ ਤੇ ਗਏ ਨੇ, ਗੁਰੂ ਨਾਨਕ ਸਾਹਿਬ ਜੀ ਵੀ ਗਏ ਨੇ, ਹਰਿਦੁਆਰ ਗਏ ਨੇ ਮਹਾਰਾਜ, ਕਪਾਲ ਮੋਚਨ ਗਏ ਨੇ ਸਤਿਗੁਰੂ ਸੱਚੇ ਪਾਤਸ਼ਾਹ, ਹਿੰਦੂਆਂ ਦੇ ਤੀਰਥਾਂ ਤੇ ਗਏ ਥਾਂ ਥਾਂ ਤੇ, ਗੁਰੂ ਸਾਹਿਬ ਜੀ ਮੁਸਲਮਾਨਾਂ ਦੇ ਕੇਂਦਰੀ ਸਥਾਨਾਂ ਤੇ ਮੱਕੇ ਵੀ ਗਏ ਨੇ ਗੁਰੂ ਸਾਹਿਬ, ਮਦੀਨੇ ਗਏ ਨੇ ਮਹਾਰਾਜ, ਸਤਿਗੁਰੂ ਸਾਹਿਬ ਜੋਗੀਆਂ ਕੋਲੇ ਵੀ ਗਏ ਨੇ, ਸੁਮੇਰ ਪਰਬਤ ਤੇ ਵੀ ਗਏ ਨੇ, ਚੱਲ ਬਟਾਲੇ ਵੀ ਗਏ ਨੇ, ਮਹਾਰਾਜ ਸੱਚੇ ਪਾਤਸ਼ਾਹ ਵੱਖ ਵੱਖ ਥਾਵਾਂ ਤੇ ਗਏ। ਫਿਰ ਇਹਦਾ ਮਤਲਬ ਉਹ ਵੀ ਇੱਕ ਤਰ੍ਹਾਂ ਦਾ ਗੁਰਮਤ ਦੇ ਉਲਟ ਕੰਮ ਕਰ ਰਹੇ ਸੀ, ਸਵਾਲ ਹੁੰਦਾ ਨਾ ਕਈ ਵਾਰੀ ਤਰਕ ਹੋ ਜਾਂਦਾ। ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜੀਵਨ ਵੀ ਹੈ, ਗੁਰੂ ਅਮਰਦਾਸ ਸਾਹਿਬ ਜੀ ਤਾਂ ਲੰਮਾ ਸਮਾਂ 60 ਸਾਲ ਦੀ ਉਮਰ ਤੱਕ ਤੀਰਥਾਂ ਤੇ ਜਾਂਦੇ ਰਹੇ ਨੇ। ਮਹਾਰਾਜ ਗੁਰੂ ਅਮਰਦਾਸ ਤਾਂ ਹਰਿਦੁਆਰ ਗੰਗਾ ਦੀ ਯਾਤਰਾ ਵੀ ਕਰਦੇ ਸਨ, ਲਗਾਤਾਰ ਜਾਂਦੇ ਸਨ, ਕਿੰਨੀਆਂ ਘਟਨਾਵਾਂ ਵਾਪਰੀਆਂ। ਉਹ ਵੀ ਜਦੋਂ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਮੋੜ ਆਉਂਦਾ ਹੈ ਗੁਰੂ ਅਮਰਦਾਸ ਜੀ ਦੇ, ਉਦੋਂ ਵੀ ਉਹ ਤੀਰਥ ਯਾਤਰਾ ਤੋਂ ਹੀ ਆ ਰਿਹਾ ਸੀ, ਹਰਿਦੁਆਰ ਇਸ਼ਨਾਨ ਕਰਕੇ ਆ ਰਹੇ ਸੀਗੇ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਪਿੰਡ ਦੇ ਵਿੱਚ, ਸਹਿਜੜੇ ਪਿੰਡ ਦੇ ਵਿੱਚ ਰੁਕਦੇ ਨੇ, ਔਰ ਉੱਥੋਂ ਦਾ ਪੰਡਿਤ ਦੁਰਗਾ ਦੱਤ ਉਹਦੇ ਘਰੇ ਮਹਾਰਾਜ ਦਾ ਵਿਸ਼ਰਾਮ ਹੁੰਦਾ, ਥੋੜ੍ਹਾ ਆਰਾਮ ਕਰਦੇ ਨੇ, ਅਤੇ ਜਿਹੜਾ ਉਹ ਸਮੁੰਦਰੀਕ ਵਿੱਦਿਆ ਦਾ ਬੜਾ ਨਿਪੁੰਨ ਸੀਗਾ, ਗੁਰੂ ਸਾਹਿਬ ਉਦੋਂ ਯਾਤਰਾ ਤੋਂ ਆ ਰਹੇ ਸਨ, ਇਸ਼ਨਾਨ ਕਰਕੇ ਆ ਰਹੇ ਸਨ, ਰਸਤੇ ਦੇ ਵਿੱਚ ਕਿਉਂਕਿ ਅੱਜ ਵਰਗੇ ਸਾਧਨ ਨਹੀਂ ਸੀਗੇ, ਇਸ ਕਰਕੇ ਰਸਤੇ ਵਿੱਚ ਰੁਕੇ। ਜਿਹੜਾ ਉਹ ਪੰਡਿਤ ਸੀ ਉਹ ਸਮੁੰਦਰੀਕ ਵਿੱਦਿਆ ਦਾ ਮਾਹਰ ਸੀਗਾ, ਸਮੁੰਦਰੀਕ ਵਿੱਦਿਆ ਹੁੰਦੀ ਹੈ, ਇਹ ਇੱਕ ਐਜੂਕੇਸ਼ਨ ਹੈ, ਇੱਕ ਵਿੱਦਿਆ ਹੈ, ਜਿਵੇਂ ਲੋਕ ਹੱਥਾਂ ਦੀਆਂ ਰੇਖਾਵਾਂ ਦੇਖਦੇ ਨੇ ਅੱਜ ਕੱਲ੍ਹ, ਅਤੇ ਜਿਹੜੇ ਤੁਹਾਡੇ ਹੱਥਾਂ 'ਤੇ, ਮੂੰਹ 'ਤੇ, ਗੱਲਾਂ 'ਤੇ, ਪੈਰਾਂ 'ਤੇ ਤਿਲ ਨੇ, ਇਹ ਇਹਨਾਂ ਦੀ ਇੱਕ ਵੱਖਰੀ ਵਿੱਦਿਆ, ਵੱਖਰੀ ਪੜ੍ਹਾਈ ਹੈ। ਭਾਵੇਂ ਗੁਰਮਤਿ ਵਿੱਚ ਅਸੀਂ ਇਹਨਾਂ ਨੂੰ ਕੋਈ ਤਾਂ ਤਰਜੀਹ ਨਹੀਂ ਦਿੰਦੇ, ਤੁਸੀਂ ਦੇਖਿਆ ਹੋਣਾ ਵੀ ਇਹਦੇ ਮੂੰਹ 'ਤੇ ਤਿਲ ਹੈ ਜੀ, ਇਹਦੇ ਬੁੱਲ 'ਤੇ ਤਿਲ ਹੈ, ਇਹਦਾ ਆਹ ਫਰਕ ਹੈ, ਇਹਦੀ ਅੱਖ 'ਤੇ ਤਿਲ ਹੈ, ਇਹਦਾ ਆਹ ਫਰਕ ਹੈ, ਜਿਹਦੀ ਛਾਤੀ 'ਤੇ ਤਿਲ ਹੈ ਜੀ, ਆਹ ਫਰਕ ਹੈ। ਹੁਣ ਤਾਂ ਮੋਬਾਈਲਾਂ ਦੇ ਵਿੱਚ ਵੀ ਇਹ ਬਹੁਤ ਕੁਝ ਚੱਲ ਰਿਹਾ ਹੈਗਾ। ਇਸੇ ਤਰ੍ਹਾਂ ਉਹ ਜਿਹੜਾ ਪੰਡਿਤ ਸੀਗਾ, ਉਹ ਸਮੁੰਦਰੀਕ ਵਿੱਦਿਆ ਦਾ ਜਿਹੜਾ ਸੀ ਮਾਹਰ ਸੀਗਾ। ਜਦੋਂ ਮਹਾਰਾਜ ਲੇਟੇ ਹੋਏ ਸੀ, ਆਰਾਮ ਕਰ ਰਹੇ ਸੀ, ਲੱਤ ਉੱਪਰ ਰੱਤ ਰੱਖ ਕੇ ਉਹਨੇ ਸਤਿਗੁਰਾਂ ਦੇ ਪੈਰਾਂ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਨਿਸ਼ਾਨ ਵੇਖਿਆ ਸੀ ਨਾ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਦੇ ਪੈਰਾਂ 'ਚ ਨਿਸ਼ਾਨ ਵੇਖ ਕੇ ਉਹਨੇ ਆਪਣੀ ਵਿੱਦਿਆ ਦੇ ਮੁਤਾਬਕ ਅੰਦਾਜ਼ਾ ਲਗਾਇਆ ਸੀ, ਗੈਸ ਲਗਾਇਆ ਸੀ ਵੀ ਇਹ ਜਿਹੜੀ ਰੇਖਾ, ਪਦਮ ਰੇਖਾ 'ਚ ਕਹਿ ਲਓ ਹੈ ਨਾ, ਵੀ ਇਹ ਆਮ ਬੰਦੇ ਦੇ ਪੈਰਾਂ 'ਚ ਨਹੀਂ ਹੁੰਦੀ, ਇਹ ਜਿਸਦੇ ਪੈਰਾਂ 'ਚ ਹੁੰਦੀ ਹੈ ਉਹ ਕੋਈ ਆਮ ਬੰਦਾ ਹੁੰਦਾ ਵੀ ਨਹੀਂ, ਸਧਾਰਨ ਬੰਦਾ ਨਹੀਂ ਹੁੰਦਾ, ਜਾਂ ਤਾਂ ਬਹੁਤ ਵੱਡਾ ਕੋਈ ਰਾਜਾ, ਮਹਾਰਾਜਾ, ਛਤਰਪਤੀ ਬਣਦਾ, ਅਤੇ ਜਾਂ ਕੋਈ ਅੱਤ ਦਰਜੇ ਦਾ ਕੋਈ ਸਾਧੂ, ਮਹਾਂਪੁਰਸ਼, ਗੁਰੂ, ਪੀਰ ਬਣਦਾ, ਉਹਨਾਂ ਦੇ ਮੁਤਾਬਕ ਐਸਾ ਹੁੰਦਾ, ਅੰਦਾਜ਼ਾ ਲਗਾ ਲੈਂਦੇ ਨੇ ਉਹ। ਅਤੇ ਉਦੋਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਉਹਨਾਂ ਨੇ ਉਹ ਨਿਸ਼ਾਨ ਵੇਖਿਆ ਅਤੇ ਅੰਦਾਜ਼ਾ ਲਗਾਇਆ, ਸਾਖੀ ਹੈ, ਮੈਂ ਥੋੜ੍ਹਾ ਜਿਹਾ ਇਸ਼ਾਰਾ ਹੀ ਕਰ ਰਿਹਾ ਸਿਰਫ, ਵੀ ਜਦੋਂ ਸਾਰਾ ਕੁਝ ਹੋਇਆ, ਅਗਾਂਹ ਜਾਣ ਲੱਗੇ, ਗੁਰੂ ਸਾਹਿਬ ਜੀ ਵੀ ਅੱਗੇ ਤੁਰ ਲੱਗੇ, ਅਤੇ ਤੁਰਨ ਵੇਲੇ ਉਹ ਜਿਹੜਾ ਪੰਡਿਤ ਸੀਗਾ ਉਹਨੂੰ ਦਾਨ ਦੱਸਣਾ ਮਾੜਾ ਮੋਟਾ, ਉਹਦਾ ਗੁਜ਼ਾਰਾ ਉਸੇ ਤਰ੍ਹਾਂ ਚੱਲਦਾ ਸੀਗਾ, ਆਈ ਚਲਾਈ ਉਹਦੀ ਆਈ ਚੱਲਦੀ ਸੀ, ਉਹਨੂੰ ਮਹਾਰਾਜ ਕੁਝ ਦਾਨ ਦੱਸਣਾ ਰੂਪ ਦੇ ਵਿੱਚ ਦੇਣ ਲੱਗੇ ਵੀ ਭਾਈ ਲਾਏ, ਉਹ ਅੱਗੇ ਹੱਥ ਜੋੜ ਕਹਿੰਦਾ ਜੀ ਮੈਂ ਨਹੀਂ ਲੈਣਾ। ਮਹਾਰਾਜ ਕਹਿੰਦੇ ਕਮਾਲ ਹੋ ਗਈ, ਤੂੰ ਤਾਂ ਇੱਛਾ ਰੱਖਦਾ ਸਾਰਿਆਂ ਤੋਂ ਲੈਣਾ, ਵੀ ਕੋਈ ਨਾ ਕੋਈ ਕੁਝ ਦੇ ਕੇ ਜਾਵੇ, ਦੇ ਕੇ ਜਾਵੇ। ਅਤੇ ਅੱਜ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਕ ਵਚਨ ਕਿਹਾ ਸੀ, ਕਹਿੰਦਾ ਜੀ ਵੀ ਮੈਂ ਤੁਹਾਡੇ ਪੈਰਾਂ ਜਿਹੜਾ ਨਿਸ਼ਾਨ ਵੇਖਿਆ, ਪਦਮ ਰੇਖਾ ਵੇਖੀ ਹੈ ਜਾਂ, ਅਤੇ ਮੈਨੂੰ ਇਉਂ ਲੱਗਦਾ ਵੀ ਤੁਸੀਂ ਬਹੁਤ ਵੱਡੇ ਛਤਰਪਤੀ ਰਾਜੇ ਬਣੋਗੇ ਜਾਂ ਤਾਂ। ਮਹਾਰਾਜ ਹੱਸ ਪਏ, ਕਹਿੰਦੇ ਉਮਰ ਤਾਂ ਦੇਹ ਕਿਹੜੀ ਹੋ ਗਈ, 60 ਦੇ ਨੇੜੇ ਉਮਰ, ਇਸ ਉਮਰ ਦੇ ਵਿੱਚ ਕਿਹੜਾ ਰਾਜਾ ਬਣਨਾ। ਰਾਜੇ ਤੇ ਬੰਦੇ ਛੋਟੀਆਂ ਉਮਰਾਂ 'ਚ ਲੜਾਈਆਂ ਕਰ ਕਰਕੇ, ਜੰਗ ਯੁੱਧ ਕਰਕੇ, ਜੰਗ ਫਤਿਹ ਕਰਕੇ, ਇੱਧਰ ਉੱਧਰ ਫੇਰ ਕਿਤੇ ਰਾਜੇ ਬਣਦੇ ਨੇ, ਆਹ ਉਮਰ ਭਲਾ ਹੁਣ ਰਾਜ ਭਾਗ ਵਾਲੀ ਹੈ। ਕਹਿੰਦਾ ਜੀ ਮੈਨੂੰ ਨਹੀਂ ਪਤਾ, ਮੇਰੀ ਵਿੱਦਿਆ ਮੁਤਾਬਕ, ਮੇਰੀ ਨੌਲੇਜ ਮੁਤਾਬਕ ਐਸਾ ਲੱਗਦਾ, ਜਾਂ ਫਿਰ ਤੁਸੀਂ ਕੋਈ ਬਹੁਤ ਵੱਡੇ ਗੁਰੂ, ਛਤਰ, ਪੀਰ, ਕੋਈ ਇਸ ਤਰ੍ਹਾਂ ਦਾ ਉਹਨੇ ਇਸ਼ਾਰਾ ਕੀਤਾ। ਮਹਾਰਾਜ ਜਦੋਂ ਵੀ ਹੱਸ ਪਏ ਵੀ ਮੈਂ ਤਾਂ ਸੱਚੇ ਗੁਰੂ ਦੀ ਭਾਲ ਵਿੱਚ ਹਾਂ, ਸੱਚੇ ਗਿਆਨ ਦੀ ਭਾਲ ਵਿੱਚ ਹਾਂ, ਮੈਨੂੰ ਤਾਂ ਕਿੰਨੇ ਸਾਲ ਹੋ ਗਏ ਗੰਗਾ ਇਤਿਹਾਦਕ 'ਤੇ ਯਾਤਰਾ ਕਰਦਿਆਂ, ਸਾਧੂਆਂ ਦੀ ਸੰਗਤ ਕਰਦਿਆਂ, ਵੀ ਕੋਈ ਪਹੁੰਚਿਆ ਹੋਇਆ ਮਹਾਤਮਾ ਮਿਲ ਜਾਏ, ਕੋਈ ਪਹੁੰਚਿਆ ਹੋਇਆ ਗੁਰੂ ਪੀਰ ਮਿਲ ਜਾਏ, ਅਤੇ ਜੀਵਨ ਦੀ ਸੋਝੀ ਆ ਜਾਏ। ਅਤੇ ਪਰ ਉਹ ਕਹਿੰਦਾ ਜੀ ਮੈਨੂੰ ਨਹੀਂ ਪਤਾ, ਪਰ ਮੈਂ ਉਦੋਂ ਲਵਾਂਗਾ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ। ਗੁਰਮੁਖ ਪਿਆਰਿਓ ਫਿਰ ਆਏ, ਅਤੇ ਰਸਤੇ ਦੇ ਵਿੱਚ ਇੱਕ ਸੰਨਿਆਸੀ

ਸਿਆਸੀ ਦਾ ਮੇਲ ਹੋਇਆ, ਉਹਦੇ ਨਾਲ ਗੱਲਾਂ ਬਾਤਾਂ ਮਾਰਦੇ ਹਾਂ, ਗੱਲਾਂ ਬਾਤਾਂ ਕਰਦੇ ਆ ਗਏ ਅਤੇ ਮਹਾਰਾਜ ਦੇ ਘਰ ਆ ਗਏ, ਬੈਠ ਜਿਹੜਾ ਸੀ ਕੁਝ ਛਕਿਆ ਛਕਾਇਆ, ਲੇਟ ਗਏ, ਆਰਾਮ ਕਰਨ ਲੱਗ ਗਏ ਅਤੇ ਰਾਤ ਨੂੰ ਗੱਲਾਂ ਛੜਪੀਆਂ ਗੱਲਾਂ ਛੜ ਉਹ ਜਿਹੜਾ ਸੰਨਿਆਸੀ ਸੀ ਜਾਂ ਉਹ ਸਾਧੂ ਸੀ, ਉਹ ਬਾਬਾ ਅਮਰਦਾਸ ਤੋਂ ਬੜਾ ਪ੍ਰਭਾਵਿਤ ਹੋਇਆ ਸੀ ਵੀ ਇਹ ਇੰਨੀਆਂ ਸਿਆਣੀਆਂ ਗੱਲਾਂ ਕਰਦੇ ਨੇ, ਇੰਨੀਆਂ ਸਮਝਦਾਰੀ ਦੀਆਂ ਗੱਲਾਂ ਕਰਦੇ ਨੇ, ਐਡੀ ਨਰਮਾਈ ਹੈ ਇਹਨਾਂ ਦੇ ਵਿੱਚ, ਐਡੀ ਨਿਮਰਤਾ, ਅਤੇ ਉਹ ਇੰਨਾ ਇੰਪ੍ਰੈਸ ਹੋਇਆ, ਇੰਨਾ ਪ੍ਰਭਾਵਿਤ ਹੋਇਆ, ਉਹਨੇ ਗੁਰੂ ਸਾਹਿਬ ਨੂੰ ਪੁੱਛ ਲਿਆ, ਕਹਿੰਦਾ ਜੀ ਤੁਹਾਡਾ ਗੁਰੂ ਕੌਣ ਹੈ? ਅਤੇ ਜਦੋਂ ਮਹਾਰਾਜ ਨੇ ਕਿਹਾ ਵੀ ਭਾਈ ਮੇਰਾ ਤਾਂ ਹਲੇ ਗੁਰੂ ਹੈ ਹੀ ਨਹੀਂ, ਮੈਂ ਤਾਂ ਗੁਰੂ ਧਾਰਨ ਕਰਨ ਦੀ ਖੋਜ ਵਿੱਚ ਹਾਂ, ਮੈਂ ਤਾਂ ਹਲੇ ਕੋਈ ਸੱਚਾ ਗੁਰੂ ਮੈਨੂੰ ਪ੍ਰਾਪਤ ਨਹੀਂ ਹੋਇਆ, ਮੈਂ ਸੱਚਾ ਗੁਰੂ ਧਾਰਨ ਕਰਨਾ, ਪੂਰਾ ਗੁਰੂ ਕੋਈ ਧਾਰਨ ਕਰਨਾ। ਅਤੇ ਉਹ ਸੰਨਿਆਸੀ ਇੱਕਦਮ ਭਟਕਿਆ, ਛਾਲ ਮਾਰੀ, ਕਹਿੰਦਾ ਹੋ ਹੋ ਹੋ, ਮੈਂ ਨਗੁਰੇ ਦੀ ਸੰਗਤ ਕੀਤੀ, ਮੈਂ ਇੰਨਾ ਚਿਰ ਨਗੁਰੇ ਦੀ ਸੰਗਤ ਕੀਤੀ। ਇੰਨਾ ਕਹਿ ਕੇ ਉਹ ਬੋਲ ਕੇ ਨਿਕਲ ਗਿਆ, ਪਰ ਗੁਰੂ ਅਮਰਦਾਸ ਜੀ ਦੇ ਕਹਿਣ ਤੋਂ ਭਾਵ ਉਹ ਬੋਲ ਜਿਹੜੇ ਸੀ ਹਿਰਦੇ ਨੂੰ ਬਿੰਨ ਗਏ, ਕਾਲਜੇ ਨੂੰ ਬਿੰਨ ਗਏ। ਬਸ ਫਿਰ ਉਹਦੇ ਨੇ ਨੀਂਦ ਥੋੜੋ ਆਈ, ਚੈਨ ਥੋੜੋ ਆਇਆ। ਨਗੁਰਾ, ਨਗੁਰੇ ਦਾ ਤੇ ਨਾਂ ਬੁਰਾ ਹੈਗਾ, ਆਏ ਹਾਏ ਓਏ ਮੈਂ ਗੁਰੂ ਵਾਲਾ ਕਿਉਂ ਨਹੀਂ ਬਣਿਆ, ਇੰਨੀ ਜ਼ਿੰਦਗੀ ਦਾ ਹਿੱਸਾ ਲੰਘ ਗਿਆ। ਫਿਰ ਖੇਡ ਬਣੀ ਸੀਗੀ, ਉਦਣੇ ਹੀ ਫਿਰ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਹੋਰ ਕਿੰਨਾ ਕੁ ਉਡੀਕਣਾ, ਹੋਰ ਕਿੰਨੀ ਕੁ ਵੇਟ ਕਰਾਉਣੀ ਹੈ, ਹੋਰ ਕਿੰਨਾ ਕੁ ਧਰਮ ਕਰਮ ਕਰਾਉਣੇ ਨੇ, ਕਿੰਨਾ ਸਮਾਂ ਹੋ ਗਿਆ। 20 ਸਾਲ ਹੋ ਗਏ ਸੀ ਮਹਾਰਾਜ ਨੂੰ ਕੁਝ ਕਰਦਿਆਂ, 21ਵੀਂ ਵਾਰ ਇਹ ਸਾਰਾ ਕੁਝ ਹੋਇਆ ਸੀਗਾ। ਦੇਖ ਲਓ, ਸ਼ਰਧਾ ਵੀ ਸੀ, ਭਾਵਨਾ ਵੀ ਸੀ, ਹੈ ਨਾ, ਸਾਰਾ ਕੁਝ ਸੀ। ਫਿਰ ਉਦਣੇ ਹੀ ਉਹ ਰਾਤ ਨੂੰ ਕਲਾ ਵਾਪਰੀ, ਫਿਰ ਮਹਾਰਾਜ ਦੀ ਜਿਹੜੀ ਭਤੀਜ ਨੂੰਹ ਸੀਗੀ ਬੀਬੀ ਅਮਰੋ, ਗੁਰੂ ਅੰਗਦ ਦੇਵ ਜੀ ਦੀ ਬੱਚੀ, ਉਹਦੇ ਕੋਲੋਂ ਫਿਰ ਬਾਣੀ ਸੁਣੀ ਉਹਨਾਂ ਨੇ, ਪੰਨਾਂ ਦੇ ਵਿੱਚ ਬਾਣੀ ਪਈ, ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਤੁਸੀਂ ਜਾਓ, ਉੱਥੇ ਸਥਾਨ ਬਣਿਆ ਹੋਇਆ, ਹੁਣ ਉਹ ਨਵਾਂ ਸਥਾਨ ਬਣ ਰਿਹਾ, ਬੀਬੀ ਬੀਰੋ ਜੀ ਦਾ ਵੀ ਸਥਾਨ ਹੈ, ਤੇ ਜਿੱਥੇ ਗੁਰੂ ਅਮਰਦਾਸ ਜੀ ਦੀ ਇਹ ਸਾਰਾ ਜੀਵਨ ਬਦਲਿਆ, ਉੱਥੇ ਵੱਡਾ ਆਲੀਸ਼ਾਨ ਸਥਾਨ ਬਣ ਰਿਹਾ ਹੈਗਾ। ਸੋ ਫਿਰ ਪੁੱਛਿਆ ਵੀ ਇਹ ਬਾਣੀ ਕਿਹਦੀ ਹੈ, ਕੌਣ ਇਸ ਬਾਣੀ ਦੇ ਉਚਾਰਨ ਕਰਤਾ ਨੇ। ਬੀਬੀ ਨੇ ਸਾਰਾ ਕੁਝ ਦੱਸਿਆ, ਫਿਰ ਗੁਰੂ ਅੰਗਦ ਦੇਵ ਦੇ ਸੰਪਰਕ ਵਿੱਚ ਆਏ, ਫਿਰ ਆਪਣਾ ਆਪਾਂ ਸਮਰਪਿਤ ਕੀਤਾ, ਔਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਰਪਿਤ ਹੋਏ, ਪ੍ਰੀਖਿਆਵਾਂ ਚੋਂ ਪਾਸ ਹੋਏ, ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਆਪਣੇ ਸਥਾਨ ਤੇ ਸ਼ੁਭਤ ਕਰਤਾ। 1552 ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਗੁਰਤਾ ਗੱਦੀ ਤੇ ਸੁਸ਼ੋਭਿਤ ਹੋ ਗਏ, ਗੁਰੂ ਬਣ ਗਏ। ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਵੀ ਪਹਿਲਾਂ ਤੇ ਚਲੋ ਗੁਰੂ ਵਾਲੇ ਨਹੀਂ ਸੀ, ਜਾਂਦੇ ਰਹਿ, ਪਰ ਉਸ ਤੋਂ ਬਾਅਦ ਵੀ ਗਏ ਨੇ ਤੀਰਥਾਂ ਤੇ, ਗੁਰਬਾਣੀ ਚੋਂ ਦਾ ਜ਼ਿਕਰ ਆਉਂਦਾ, ਬਚਨ ਆਉਂਦੇ ਨੇ। ਪਰ ਕੁਝ ਕੁ ਸ਼ੰਕਾਵਾਦੀਆਂ ਦੇ ਮਨਾਂ 'ਚ ਸ਼ੰਕੇ ਸੀ ਵੀ ਪਤਾ ਨਹੀਂ ਗੁਰੂ ਸਾਹਿਬ ਤੀਰਥਾਂ ਤੇ ਆਮ ਲੋਕਾਂ ਵਾਂਗ ਆਉਂਦੇ ਨੇ, ਫਿਰ ਜਾਣ ਦੇ ਵਿੱਚ ਫਰਕ ਸੀਗਾ। ਫਿਰ ਗੁਰੂ ਸਾਹਿਬ ਦੇ ਬਾਰੇ ਆਪਾਂ ਪੜ੍ਹਦੇ ਹਾਂ, ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋਚਾ ਹੈ ਧੂਰ ਸਾਧੂ ਕੀ ਤਾਈ। ਗੁਰੂ ਗ੍ਰੰਥ ਸਾਹਿਬ ਜੀ ਦਾ ਵਚਨ ਹੈ ਵੀ ਜਿੰਨੇ ਵੀ ਤੀਰਥ ਬਣੇ ਨੇ, ਥਾਪੇ ਗਏ ਨੇ, ਜਿੰਨੇ ਵੀ ਦੇਵੀ ਦੇਵਤੇ ਨੇ, ਇਹ ਸਾਰੇ ਗੁਰੂ ਰੂਪੀ ਸਾਧੂ ਦੀ ਧੂਰੀ ਲੋਚਦੇ ਨੇ। ਇਹ ਤੀਰਥਾਂ ਨੂੰ ਪਵਿੱਤਰ ਕੌਣ ਕਰ, ਤੀਰਥਾਂ ਤੇ ਜਾ ਕੇ ਲੋਕ ਪਾਵਨ ਹੋ ਗਏ, ਪਵਿੱਤਰ ਹੋ ਗਏ, ਤੀਰਥਾਂ ਤੇ ਮੈਲ ਛੱਡਿਆ ਹੈ, ਹੁਣ ਤੀਰਥ ਤਾਂ ਮੈਲ ਨਾਲ ਭਰ ਗਏ। ਸਵਾਲ ਇਹ ਹੈ ਨਾ ਵੀ ਜਿੱਥੇ ਕਰੋੜਾਂ ਲੋਕਾਂ ਨੇ ਜਾ ਕੇ ਨਹਾਉਣਾ, ਕੁਦਰਤੀ ਤੌਰ ਤੇ ਮੈਲ ਤੇ ਲੱਥੇਗੀ, ਤੇ ਫਿਰ ਉਹ ਮੈਲ ਨੂੰ ਸਾਫ਼ ਕੌਣ ਕਰੇਗਾ? ਫਿਰ ਉਹ ਤੀਰਥ ਮੈਲੇ ਕਚੈਲੇ ਹੋ ਗਏ, ਗੰਦੇ ਹੋ ਗਏ, ਫਿਰ ਉਹ ਤੀਰਥ ਪਵਿੱਤਰ ਕਿਵੇਂ ਹੋਏ? ਤੇ ਜ਼ਿਕਰ ਆਉਂਦਾ, ਕਹਿੰਦੇ ਜਦੋਂ ਉੱਥੇ ਸਾਧੂ ਪੁਰਸ਼ ਜਾ ਕੇ ਇਸ਼ਨਾਨ ਕਰਦੇ ਨੇ, ਉਸ ਤਰ੍ਹਾਂ ਦੇ ਸੰਤ ਪੁਰਸ਼ ਜਾ ਕੇ ਇਸ਼ਨਾਨ ਕਰਦੇ ਨੇ, ਉਹ ਤੀਰਥਾਂ ਦੀ ਮੈਲ ਵੀ ਤਾਰ ਦਿੰਦੇ ਨੇ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਗਏ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਜਾ ਕੇ ਪੁੱਲੇ ਪਟਕੇ ਹੋਏ ਲੋਕਾਂ ਨੂੰ ਸਹੀ ਰਾਹ ਦਰਸਾਇਆ, ਅਸਲੀ ਜਿਹੜਾ ਸੀ ਇਸ਼ਨਾਨ ਦਾ ਇੱਕ ਤਰੀਕਾ ਦੱਸਿਆ। ਇਸ ਕਰਕੇ ਮੁਕਤ ਬੈਕੁੰਠ ਜੋਗ ਜੁਗਤ ਬੇਬੱਧ ਫਲ, ਭਾਵੇਂ ਕਿ ਲੋਕ ਕਹਿੰਦੇ ਨੇ ਵੀ ਇੱਥੇ ਆ ਮੁਕਤੀ ਮਿਲਦੀ ਹੈ, ਇੱਥੇ ਆ, ਜਿਵੇਂ ਹਿੰਦੂ ਧਰਮ ਦੇ ਵਿੱਚ ਇੱਕ ਹੋਰ ਜ਼ਿਕਰ ਆਉਂਦਾ, ਬਾਬਾ ਜੀ ਨੇ ਬਾਣੀ 'ਚ ਉਹਦਾ ਜ਼ਿਕਰ ਕੀਤਾ, ਜੋ ਵੀ ਵਿਚਾਰਾਂ ਨੇ ਆਪਾਂ ਬਾਣੀ ਦੇ ਮੁਤਾਬਕ ਹੀ ਕਰ ਰਹੇ ਹਾਂ। ਕਬੀਰ ਸਾਹਿਬ ਨੂੰ ਪੜ੍ਹਿਓ, ਉਸ ਵੇਲੇ ਇੱਕ ਭਰਮ ਸੀ ਬਹੁਤ ਵੱਡਾ ਵੀ ਜਿਹੜਾ ਕਾਸ਼ੀ ਦੇ ਵਿੱਚ ਮਰਦਾ ਉਹ ਮੁਕਤ ਹੁੰਦਾ, ਜਿਹੜਾ ਮਗਹਰ ਵਿੱਚ ਮਰਦਾ, ਮਗਹਰ ਜਿਹਨੂੰ ਹੜੰਬਾ ਵੀ ਕਿਹਾ, ਮਗਹਰ ਦੀ ਧਰਤੀ,
ਉੱਥੇ ਜਿਹੜਾ ਬੰਦਾ ਪ੍ਰਾਣ ਤਿਆਗਦਾ, ਜਿਹੜੇ ਬੰਦੇ ਦੀ ਉੱਥੇ ਮ੍ਰਿਤਯੂ ਹੁੰਦੀ ਹੈ, ਜਿਹੜਾ ਬੰਦਾ ਉੱਥੇ ਸਰੀਰ ਛੱਡਦਾ, ਜਿਹਦੀ ਉੱਥੇ ਮੌਤ ਹੁੰਦੀ, ਉਹ ਗਧਾ ਬਣਦਾ। ਐਸਾ ਵਿਸ਼ਵਾਸ ਹੈ ਹਿੰਦੂ ਧਰਮ ਦੇ ਵਿੱਚ ਅੱਜ ਵੀ ਹੈ। ਪੰਡਿਤ ਬ੍ਰਾਹਮਣ ਲੋਕ ਇਸ ਗੱਲ ਦੇ ਭਰਪੂਰ ਜਿਹੜਾ ਸੀ ਉਹ ਮਤਲਬ ਭਰੋਸਾ ਕਰਦੇ ਨੇ, ਜਾਂ ਉਹਨਾਂ ਦਾ ਆਪਣਾ ਵਿਸ਼ਵਾਸ ਹੈ ਵੀ ਕਾਂਸ਼ੀ ਨੂੰ ਉਹ ਪਵਿੱਤਰ ਮੰਨਦੇ ਨੇ, ਕਾਂਸ਼ੀ ਨੂੰ ਬਹੁਤ ਪਾਵਨ ਮੰਨਦੇ ਨੇ ਕਾਂਸ਼ੀ ਨੂੰ। ਤੇ ਜਿਹੜਾ ਉੱਥੇ ਪੜ੍ਹਦਾ ਵਿਦਵਾਨ ਬਣਦਾ, ਜਿਹੜਾ ਉੱਥੇ ਮਰਦਾ ਉਹ ਸਵਰਗ 'ਚ ਜਾਂਦਾ, ਕਹਿੰਦੇ ਉਹਦੀ ਮੁਕਤੀ ਹੁੰਦੀ ਹੈ। ਪਰ ਜਿਹੜਾ ਹੜੰਬਾ, ਜਿਹੜਾ ਮਗਹਰ ਹੈ, ਉੱਥੇ ਜਿਹੜਾ ਮਰਦਾ ਉਹ ਗਧਾ ਬਣਦਾ, ਖੋਤਾ ਬਣਦਾ। ਪੈਰਾਮੀਟਰ ਕੀ ਹੈ ਤੁਸੀਂ ਦੇਖੋ। ਕਬੀਰ ਸਾਹਿਬ ਜੀ ਦਾ ਬਚਪਨ ਕਾਂਸ਼ੀ 'ਚ ਬਤੀਤ ਹੋਇਆ, ਰਵਿਦਾਸ ਸਾਹਿਬ ਅਤੇ ਕਬੀਰ ਸਾਹਿਬ ਕਾਂਸ਼ੀ ਦੇ ਆਲੇ ਦੁਆਲੇ, ਕਾਂਸ਼ੀ 'ਚ ਰਹੇ, ਕਾਂਸ਼ੀ 'ਚ ਪਲੇ, ਕਾਂਸ਼ੀ 'ਚ ਵੱਡੇ ਹੋਏ, ਸਾਰਾ ਜਨਮ ਕਾਂਸ਼ੀ ਦੇ ਵਿੱਚ। ਪਰ ਜਦੋਂ ਬ੍ਰਾਹਮਣ ਨੇ ਇਹ ਪ੍ਰਚਾਰ ਕੀਤਾ, ਬ੍ਰਾਹਮਣ ਇਹ ਕਹਿ ਰਿਹਾ ਸੀ ਵੀ ਮਗਹਰ ਵਿੱਚ ਮਰਨ ਵਾਲਾ ਗਧਾ ਖੋਤਾ ਬਣਦਾ, ਕਬੀਰ ਸਾਹਿਬ ਬ੍ਰਾਹਮਣ ਦੇ ਉਲਟ ਨੇ, ਬ੍ਰਾਹਮਣ ਦੀਆਂ ਗੱਲਾਂ ਦੇ ਉਲਟ ਨੇ। ਕਿਉਂਕਿ ਕਬੀਰ ਸਾਹਿਬ ਤਾਂ ਕਹਿੰਦੇ ਸੀ ਨਾ ਵੀ ਬ੍ਰਾਹਮਣ ਗੁਰੂ ਹੈ ਜਗਤ ਕਾ, ਬ੍ਰਾਹਮਣ ਜਗਤ ਦਾ ਗੁਰੂ ਹੈ, ਭਗਤਨ ਕਾ ਗੁਰਨਾ ਹੈ, ਭਗਤਾਂ ਦਾ ਨਹੀਂ ਹੈ। ਭਗਤ ਬ੍ਰਾਹਮਣ ਦੇ ਮੁਤਾਬਕ ਨਹੀਂ ਚੱਲਦੇ, ਬਾਕੀ ਦਾ ਸਾਰਾ ਸਮਾਜ ਬ੍ਰਾਹਮਣ ਦੇ ਮੁਤਾਬਕ ਚੱਲਦਾ ਸੀ, ਜਿਵੇਂ ਬ੍ਰਾਹਮਣ ਕਹਿੰਦਾ ਸੀ, ਸਰਕਾਰਾਂ ਵੀ ਬ੍ਰਾਹਮਣ ਦੇ ਹਿਸਾਬ ਨਾਲ ਚੱਲਦੀਆਂ ਸੀ, ਪਰ ਭਗਤ ਆਪਣੀ ਮਰਜ਼ੀ ਦੇ ਨਾਲ, ਉਹਨਾਂ ਦਾ ਤਰੀਕਾ ਵੱਖਰਾ। ਤੇ ਭਗਤ ਕਬੀਰ ਸਾਹਿਬ ਨੇ ਕੀ ਕਰਿਆ, ਇਸ ਚੀਜ਼ ਨੂੰ ਤੋੜਨ ਲਈ, ਇਸ ਅੰਧ ਵਿਸ਼ਵਾਸ ਜਿਹੜਾ ਬਣਿਆ ਸੀ ਇਹਨੂੰ ਤੋੜਨ ਲਈ ਕਬੀਰ ਸਾਹਿਬ ਜੀ ਨੇ ਮਰਨ ਵੇਲੇ ਕੀ ਕਰਿਆ, ਕਾਂਸ਼ੀ ਨੂੰ ਛੱਡਤਾ, ਮਗਹਰ ਚਲੇ ਗਏ। ਜਦੋਂ ਪਤਾ ਲੱਗਿਆ, ਲੋਕ ਕਹਿਣ ਲੱਗੇ ਕਬੀਰ ਬੌਰਾ ਹੀ ਹੈ, ਕਬੀਰ ਕਮਲਾ ਹੀ ਹੈ, ਕਬੀਰ ਸਾਹਿਬ ਨੂੰ ਪਤਾ ਹੀ ਨਹੀਂ, ਲੋਕ ਸਾਰਾ ਜੀਵਨ ਗੁਜ਼ਾਰ ਕੇ ਮਰਨ ਵੇਲੇ ਕਾਂਸ਼ੀ ਆ ਜਾਂਦੇ ਨੇ ਵੀ ਇੱਥੇ ਮੁਕਤ ਹੋਵਾਂਗੇ, ਤੇ ਇਹਨੇ ਸਾਰਾ ਜਨਮ ਕਾਂਸ਼ੀ 'ਚ ਲੰਘਾਤਾ, ਮਰਨ ਵੇਲੇ ਮਗਹਰ ਚਲਾ ਗਿਆ। ਤੇ ਕਬੀਰ ਸਾਹਿਬ ਕਹਿੰਦੇ ਕੋਈ ਪਰਵਾਹ ਹੀ ਨਹੀਂ ਹੈ, ਕਿਆ ਕਾਂਸ਼ੀ ਕਿਆ ਊਖਰ ਮਗਹਰ, ਉਹ ਕਹਿੰਦੇ ਸਾਡੇ ਲਈ ਤਾਂ ਸਾਰਾ ਕੁਝ ਬਰਾਬਰ ਹੈ। ਔਰ ਉਹਨਾਂ ਨੇ ਪਰਵਾਹ ਨਹੀਂ ਕੀਤੀ, ਉਹਨਾਂ ਨੇ ਡਰ ਨਹੀਂ, ਉਹ ਕਹਿੰਦੇ ਵੀ ਏਦਾਂ ਨਹੀਂ, ਮੁਕਤੀ ਤਾਂ ਕਰਮਾਂ ਦੇ ਨਾਮ ਨਾਲ ਮਿਲਣੀ ਹੈ, ਨਾਮ ਦੇ ਨਾਲ ਮਿਲਣੀ ਹੈ। ਕਬੀਰ ਸਾਹਿਬ ਨੇ ਇਸ ਚੀਜ਼ ਨੂੰ ਤੋੜਿਆ ਸੀ। ਮੈਂ ਤਾਂ ਬੇਨਤੀ ਕਰ ਰਿਹਾ ਵੀ ਇੱਥੇ ਜਿਹੜਾ ਮਹਾਰਾਜ ਨੇ ਬਚਨ ਕੀਤਾ ਵੀ ਕਿੰਨੇ ਹੀ ਐਸੇ ਅਸਥਾਨ ਨੇ ਮੁਕਤੀ ਪ੍ਰਾਪਤ ਕਰਨ ਵਾਸਤੇ, ਤੇ ਕੋਈ ਆਰੇ ਦੇ ਨਾਲ ਆਪਣੇ ਆਪ ਨੂੰ ਚਰਵਾਉਂਦਾ, ਇੱਕ ਖਾਸ ਤਰ੍ਹਾਂ ਦਾ ਆਰਾ ਹੈ ਔਰ ਉਹਦੇ ਨਾਲ ਚਰਵਾ ਕੇ ਕਹਿੰਦੇ ਮੁਕਤੀ ਹੋਵੇਗੀ। ਭਾਈ ਸਾਹਿਬ ਕਹਿੰਦੇ ਮੁਕਤੀ ਤੇ ਬੈਕੁੰਠ ਤੇ ਯੋਗ ਦੀਆਂ ਯੁਗਤੀਆਂ ਦੇ ਕਈ ਤਰ੍ਹਾਂ ਦੇ ਫਲ ਤੇ ਦੁਨਿਆਵੀ ਗਿਆਨ ਧਿਆਨ ਜਿਹੜਾ ਸੀ ਕੀਤਾ ਜਾ ਰਿਹਾ, ਕਰੋੜਾਂ ਦੀ ਗਿਣਤੀ ਦੇ ਵਿੱਚ ਜਿਹੜਾ ਸੀ ਇਹ ਸਾਰਾ ਕੁਝ ਹੋ ਰਿਹਾ, ਸਾਧੂ ਦੀ ਧੂੜੀ ਨੂੰ ਲੋਚਦੇ ਨੇ। ਪਰ ਅੱਗੇ ਭਾਈ ਸਾਹਿਬ ਜੀ ਨੇ ਤੀਸਰੀ ਪੰਕਤੀ ਦੇ ਵਿੱਚ ਜ਼ਿਕਰ ਕੀਤਾ, ਕਹਿਣ ਲੱਗੇ ਆਗਮ ਆਗਾਧ ਸਾਧ ਸੰਗਤ ਅਸੰਖ ਸਿੱਖ, ਸ੍ਰੀ ਗੁਰੂ ਬਚਨ ਮਿਲੈ ਰਾਮ ਰਸਿਆਨ ਕੈ। ਕਹਿੰਦੇ ਅਪਹੁੰਚ ਤੇ ਗਹਿਰ ਗੰਭੀਰ ਸਾਧੂ ਸਤਿਗੁਰੂ ਦੀ ਸੰਗਤ ਵਿੱਚ, ਸਤਿਗੁਰੂ ਦੇ ਅਨੇਕਾਂ ਅਜਿਹੇ ਅਨੰਨ ਸਿੱਖ ਸੇਵਕ ਜਿਹੜੇ ਨੇ, ਪਰਮ ਸੇਵਕ ਨੇ, ਤੇ ਜਿਨ੍ਹਾਂ ਨੂੰ ਰਾਮ ਨਾਮ ਦਾ ਰਸ ਲਿਆਉਣ ਪ੍ਰਦਾਨ ਕਰਨ ਵਾਲਾ ਸਤਿਗੁਰੂ ਦਾ ਉਪਦੇਸ਼ ਮਿਲਦਾ। ਇੱਕ ਥੋੜੋ ਹੈ, ਕਿੰਨੇ ਹੀ ਸਿੱਖ ਨੇ ਐਸੇ, ਕਿੰਨੀ ਗਿਣਤੀ ਹੈ। ਆਗਮ ਆਗਾਧ ਸਾਧ ਸੰਗਤ ਅਸੰਖ ਸਿੱਖ, ਅਸੰਖ ਉਦੋਂ ਵਰਤਿਆ ਜਾਂਦਾ ਜਿੱਥੇ ਗਿਣਤੀ ਸਮਾਪਤ ਹੋ ਜਾਏ, ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਆਪਾਂ ਪੜ੍ਹਦੇ ਹਾਂ ਨਾ, ਅਸੰਖ ਇਹੀ ਸ਼ਬਦ ਮਹਾਰਾਜ ਨੇ ਬਾਣੀ 'ਚ ਵਰਤਿਆ ਸੀ, ਅਸੰਖ ਚੋਰ ਹਰਾਮ ਖੋਰ ਜਿਹੜੇ ਆਪਾਂ ਬਚਨ ਪੜ੍ਹਦੇ ਹਾਂ। ਇੱਥੇ ਕਹਿਣ ਲੱਗੇ ਨੇ ਅਸੰਖਾਂ ਦੀ ਗਿਣਤੀ ਦੇ ਵਿੱਚ, ਵੱਡੀ ਗਿਣਤੀ ਦੇ ਵਿੱਚ ਸਤਿਗੁਰੂ ਦੇ ਅਨੇਕਾਂ ਅਨੰਨ ਸਿੱਖ ਸੰਗਤ ਹੈਗੀ ਹੈ ਜਿਨ੍ਹਾਂ ਨੂੰ ਰਾਮ ਨਾਮ ਦਾ ਰਸ ਲਿਆਉਣ ਪ੍ਰਦਾਨ ਕਰਨ ਲਈ ਸਤਿਗੁਰੂ ਉਪਦੇਸ਼ ਦਿੰਦੇ ਨੇ। ਜਿਵੇਂ ਦਾ ਸਤਿਗੁਰੂ ਨੇ ਉਹਨਾਂ ਨੂੰ ਉਪਦੇਸ਼ ਬਖਸ਼ਿਆ, ਉਪਦੇਸ਼ ਦਿੱਤਾ ਔਰ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਗਿਆਨ ਪ੍ਰਾਪਤ ਹੋ ਗਿਆ, ਰਸ ਪ੍ਰਾਪਤ ਹੋ ਗਿਆ, ਸਮਝ ਪ੍ਰਾਪਤ ਹੋ ਗਈ। ਭਾਗਾਂ ਵਾਲਿਓ, ਹੁਣ ਅਖੀਰਲੀ ਪੰਕਤੀ ਦੇ ਵਿੱਚ ਆਪਾਂ ਰੋਜ਼ ਇਹੀ ਮੈਂ ਤੁਹਾਡੇ ਸਾਹਮਣੇ ਕਾਰਜ ਕਰਦਾ ਵੀ ਆਖਰੀ ਪੰਕਤੀ ਦੇ ਅੰਦਰ ਭਾਈ ਗੁਰਦਾਸ ਜੀ ਨਿਚੋੜ ਕੀ ਕੱਢਦੇ ਨੇ, ਤੱਤ ਕੀ ਕੱਢਦੇ ਨੇ,
ਸਾਰਾਂਸ਼ ਕੀ ਆ ਉਹਨਾਂ ਦੇ ਇਹਨਾਂ ਕਵਿਤਾਂ ਦਾ? ਆਪ ਅੱਗੇ ਪੜ੍ਹਦੇ ਹਾਂ ਆਪਾਂ ਸਮਾਪਤੀ ਦੀ ਪੰਕਤੀ ਜਾਂ ਚੌਥੀ ਪੰਕਤੀ ਦੇ ਅੰਦਰ। ਹੁਣ ਭਾਈ ਸਾਹਿਬ ਕਹਿੰਦੇ ਨੇ, ਸਹਿਜ ਸਮਾਦ ਅਪਰੰਪਰ ਪੁਰਖ ਲਿਵ, ਪੂਰਨ ਬ੍ਰਹਮ ਸਤ ਗੁਰ ਸਾਵਧਾਨ ਕੈ। ਸਹਿਜ ਸਮਾਦ ਭਾਈ ਸਾਹਿਬ ਜੀ ਕਹਿੰਦੇ ਨੇ, ਐਸੇ ਤਰ੍ਹਾਂ ਜਿਹੜੇ ਗੁਰਸਿੱਖ ਨੇ, ਗੁਰਮੁਖ ਨੇ, ਗੁਰਮੁਖ ਪਿਆਰੇ ਨੇ, ਉਹ ਬੇਅੰਤ ਅਪਾਰ ਅਕਾਲ ਪੁਰਖ ਜੋ ਹੈ, ਪੂਰਨ ਬ੍ਰਹਮ ਜੋ ਹੈ, ਪੂਰਨ ਬ੍ਰਹਮ ਸਤਿਗੁਰੂ ਦੀ ਬਖਸ਼ੀ ਗੁਰੂ ਦੀਖਿਆ ਦੇ ਦੁਆਰਾ, ਨਾਮ ਸਿਮਰਨ ਦੇ ਜਿਹੜਾ ਜਾਪ ਦੇ ਦੁਆਰਾ, ਨਾਮ ਸਿਮਰਨ ਦੇ ਅਜਪਾ ਜਾਪ ਦੇ ਰਾਹੀਂ, ਕਿਉਂਕਿ ਗੁਰੂ ਸਾਨੂੰ ਨਾਮ ਦਿੰਦਾ, ਉਹਦੀ ਸਾਧਨਾ ਅਸੀਂ ਕਰਨੀ ਹੈ, ਗੁਰੂ ਸਾਨੂੰ ਉਪਦੇਸ਼ ਦਿੰਦਾ, ਕਮਾਉਣਾ ਉਹਨੂੰ ਅਸੀਂ ਹੈ, ਨਾਮ ਸਿਮਰਨ ਦਿੰਦਾ, ਨਾਮ ਸਿਮਰਨ ਦਾ ਅਭਿਆਸ ਅਸੀਂ ਕਰਨਾ। ਹੁਣ ਤਾਂ ਕਈ ਵਾਰੀ ਦੇਹ ਧਾਰੀਆਂ ਦੇ ਵਿੱਚ ਤਾਂ ਇਹ ਹੁੰਦਾ ਵੀ ਇੱਕ ਵਾਰੀ ਨਾਮ ਲੈ ਲਓ ਬਸ, ਵੀ ਪਾਰੋ ਤਾਰਾ ਹੋ ਜਾਓ। ਥਾਂ ਥਾਂ ਤੇ ਅੱਡੇ ਖੁੱਲ੍ਹ ਗਏ, ਨਾਮ ਦਿੱਤੇ ਜਾ ਰਹੇ ਨੇ, ਕੰਨਾਂ 'ਚ ਫੂਕਾਂ ਮਾਰੀਆਂ ਜਾ ਰਹੀਆਂ ਨੇ, ਨਾਮ ਦੀ ਕਮਾਈ ਕੋਈ ਨਹੀਂ, ਨਾਮ ਦੀ ਸਾਧਨਾ ਕੋਈ ਨਹੀਂ, ਨਾਮ ਦਾ ਅਭਿਆਸ ਕੋਈ ਨਹੀਂ। ਕਿੰਨੇ ਹੀ ਨੇ ਪੰਜਾਬ ਦੇ ਵਿੱਚ, ਕੋਈ ਉੱਧਰ ਮਾਲਵੇ 'ਚ ਬੈਠਾ, ਕੋਈ ਇੱਧਰ ਮਾਝੇ 'ਚ ਬੈਠਾ, ਕੋਈ ਕਿਤੇ ਬੈਠਾ, ਥਾਂ ਥਾਂ ਥਾਂ ਇਹਨਾਂ ਨੇ ਆਪਣੀਆਂ ਬ੍ਰਾਂਚਾਂ ਬਣਾਤੀਆਂ, ਥਾਂ ਥਾਂ 'ਤੇ ਇਹਨਾਂ ਨੇ ਆਪਣੇ ਆਸ਼ਰਮ ਬਣਾਏ ਨੇ, ਔਰ ਉਹਨਾਂ ਦੇ ਵਿੱਚ ਨਾਮ ਦਿੱਤੇ ਲਏ ਜਾਂਦੇ ਨੇ। ਉਹ ਜਿਹੜੇ ਨਾਮ ਦਿੱਤੇ ਲਏ ਜਾਂਦੇ ਨੇ, ਨਾਲ ਇਹ ਕਹਿ ਦਿੱਤਾ ਜਾਂਦਾ ਵੀ ਕਿਸੇ ਨੂੰ ਦੱਸਣਾ ਨਹੀਂ ਗਾ। ਜੇ ਤੁਸੀਂ ਇਹ ਨਾਮ ਕਿਸੇ ਨੂੰ ਦੱਸਤਾ ਵੀ ਨਾਮ ਦਿੱਤਾ ਕੀ ਹੈ, ਫਿਰ ਇਹਦਾ ਅਸਰ ਖਤਮ ਹੋ ਜਾਊਗਾ, ਕਮਾਲ ਹੋ ਗਈ, ਨਾਮ ਦਾ ਅਸਰ ਵੀ ਖਤਮ ਹੋ ਜਾਊਗਾ, ਕਿਉਂਕਿ ਸਾਰਾ ਕੁਝ ਬਨਾਉਟੀ ਹੈ ਨਾ, ਸਾਰਾ ਕੁਝ ਚੋਰੀ ਦਾ ਮਾਲ ਹੈ। ਤਾਂ ਕਰਕੇ ਇਹ ਹੈ, ਜਿਹੜਾ ਸੱਚਾ ਸਤਿਗੁਰੂ ਹੈ ਉਹ ਤਾਂ ਕਹਿੰਦਾ ਭਾਈ ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਤੁਸੀਂ ਪੜ੍ਹਦੇ ਹੋ ਨਾ ਮਹਾਰਾਜ ਦੀ ਬਾਣੀ ਦਾ ਬਚਨ, ਮਾਘ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਉੱਥੇ ਪੰਚਮ ਪਾਤਸ਼ਾਹ ਕਹਿੰਦੇ ਹਰ ਕਾ ਨਾਮ ਧਿਆਏ ਸੁਣ, ਹਰੀ ਦਾ ਨਾਮ ਧਿਆਇਆ ਕਰ, ਸੁਣਿਆ ਕਰ, ਤੇ ਧਿਆ ਕੇ ਸੁਣ ਕੇ। ਧਿਆਉਣਾ ਲੁਕ ਕੇ ਵੀ ਨਹੀਂ ਹੈ, ਸੁਣਨਾ ਡਰ ਕੇ ਵੀ ਨਹੀਂ ਹੈ, ਸੁਣ ਕੇ ਇਹ ਨਹੀਂ ਵੀ ਮੈਂ ਕਿਸੇ ਨੂੰ ਗਾਹਾਂ ਸੁਣਾਉਣਾ ਨਹੀਂ, ਸੁਣਾਉਣ ਨਾਲ ਪਤਾ ਨਹੀਂ ਇਹਦਾ ਅਸਰ ਖਤਮ ਹੋ ਜਾਊਗਾ, ਇਹਦਾ ਅਸਰ ਨਹੀਂ ਖਤਮ ਹੁੰਦਾ। ਤੇ ਮਹਾਰਾਜ ਤੇ ਕਹਿੰਦੇ ਸਭਨਾਂ ਨੂੰ ਦਾਨ ਕਰਿਆ ਕਰ, ਇਹ ਸਾਰਿਆਂ ਨੂੰ ਜੇ ਤੂੰ ਨਾਮ ਸੁਣ ਕੇ ਸੁਣਾ ਦੇਗਾ, ਕੀਰਤਨ ਸੁਣ ਕੇ ਸੁਣਾ ਦੇਗਾ, ਧਿਆਇਆ ਹੋਇਆ ਜਾਂ ਇਹ ਵਿਧੀ ਦੱਸ ਦੇਗਾ, ਤੇ ਇਹਦੇ ਨਾਲ ਤੇ ਬਹੁਤ ਵੱਡਾ ਲੋਕਾਂ ਦਾ ਭਲਾ ਹੋਵੇਗਾ। ਇਹ ਦਾਨ ਕਰਨ ਵਾਲੀ ਚੀਜ਼ ਹੈ। ਤੇ ਜਿਵੇਂ ਭਾਈ ਗੁਰਦਾਸ ਨਹੀਂ ਕਹਿੰਦੇ, ਉਹਨਾਂ ਦਾ ਜ਼ਿਕਰ ਕੀਤਾ, ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਏਕ ਗੁਰ ਤੈਸਾ ਪੁੰਨ ਸਿੱਖ ਕੋ ਗੁਰ ਸ਼ਬਦ ਸਿਖਾਏ ਕਾ। ਕਿੱਡਾ ਵੱਡਾ ਪੁੰਨ ਹੈ ਇਹ। ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ ਪੰਜ ਵਾਰ ਗੰਗ ਜਾਏ, ਪੰਜ ਵਾਰ ਪ੍ਰਾਗ ਨਾਏ, ਤੈਸਾ ਪੁੰਨ ਏਕ ਗੁਰ ਸਿੱਖ ਕੋ ਨਿਭਾਏ ਕਾ। ਪੰਜ ਵਾਰੀ ਕੋਈ ਗੰਗਾ ਤੇ ਇਸ਼ਨਾਨ ਕਰਿਆ, ਪੰਜ ਵਾਰੀ ਕੋਈ ਪ੍ਰਯਾਗ ਤੀਰਥ ਤੇ ਇਸ਼ਨਾਨ ਕਰਿਆ ਵੇ, ਪੰਜ ਵਾਰ ਗੰਗ ਜਾਏ, ਪੰਜ ਵਾਰ ਪ੍ਰਯਾਗ ਨਹਾਏ, ਪ੍ਰਯਾਗ ਨਹਾਇਆ ਵੇ ਤੀਰਥ ਸਥਾਨ ਉਹਨਾਂ ਦੇ, ਤੈਸਾ ਪੁੰਨ ਉਹਦੇ ਬਰਾਬਰ ਦਾ ਪੁੰਨ ਇਹ ਗੁਰਸਿੱਖ ਕੋ ਨਿਭਾਏ ਕਾ। ਸਿੱਖ ਕੋ ਪਿਲਾਏ ਪਾਣੀ ਭਾਉ ਕਰ ਕੁੱਲ ਖੇਤ, ਔਰ ਉਹਨਾਂ ਨੇ ਤਾਂ ਕਿਹਾ ਵੀ ਸਿੱਖ ਨੂੰ ਪਾਣੀ ਪਿਲਾਉਣਾ ਭਾਉ ਦੇ ਨਾਲ, ਕੁਰੂਖੇਤਰ ਦਾ ਪੁੰਨ ਹੋ ਗਿਆ ਇਹ। ਤੇ ਉਹਨਾਂ ਨੇ ਸਾਰਾ ਜ਼ਿਕਰ ਕੀਤਾ। ਉਸੇ ਕਵਿਤਾ ਦੇ ਵਿੱਚ ਕਹਿੰਦੇ ਨੇ ਵੀ ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦਿੰਦੇ, ਜਿਹੋ ਜਿਹੇ ਸੋਨੇ ਦੇ ਸੱਤ ਮੰਦਰ ਉਸਾਰ ਕੇ ਤੁਸੀਂ ਦਾਨ ਕਰਦੇ ਹੋ, ਤੈਸਾ ਪੁੰਨ ਓਡਾ ਮਹਾਤਮ ਹੈ, ਉਨੀ ਪੋਟੈਸ ਹੈ, ਸਿੱਖ ਕੋ ਗੁਰ ਸ਼ਬਦ ਸਿਖਾਏ ਕਾ। ਇੱਥੇ ਤੇ ਇਹ ਹੈ ਵੀ ਭਾਈ ਦਾਨ ਦਿਓ, ਸਿੱਖਿਆ ਦਿਓ, ਗਿਆਨ ਵੰਡੋ, ਗੁਰੂ ਦੀ ਬਾਣੀ ਵੰਡੋ। ਅਸੀਂ ਤੇ ਕਹਿ ਰਹੇ ਹਾਂ ਵੀ ਇੱਥੇ ਤੇ ਆਵਾਜ਼ ਮਾਰ ਕੇ ਕਹਿ ਰਹੇ ਨੇ ਵੀ ਆਓ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਇੱਥੇ ਕੋਈ ਰੋਕਿਆ ਹੋਇਆ? ਇੱਥੇ ਤੇ ਸਪੀਕਰ ਲਾਲ, ਇਹ ਤਾਂ ਵਿਧਾਨ ਹੈ, ਇੱਥੇ ਕਾਨੂੰਨ ਹੈ, ਥੋੜਾ ਜਿਹਾ ਤਾਂ ਨਹੀਂ ਸਪੀਕਰ ਨਹੀਂ ਆਪਣੇ ਤਾਂ ਉੱਥੇ ਦੇਖੋ ਕਿਵੇਂ ਸਪੀਕਰ ਗੂੰਜਦੇ ਨੇ, ਕਿਵੇਂ ਲਾਊਡ ਸਪੀਕਰ ਲੱਗੇ ਨੇ, ਕਿਵੇਂ ਗੁਰਦੁਆਰਿਆਂ ਦੇ ਵਿੱਚੋਂ ਬਾਣੀ ਦੀਆਂ ਗੂੰਜਾਂ ਸੁਣਾਈ ਦਿੰਦੀਆਂ ਨੇ। ਤੇ ਲੁਕੋ ਕੇ ਥੋੜੋ ਹੈ, ਕੁਛ ਛਿਪ ਕੇ ਥੋੜੋ ਹੈ। ਇਸ ਕਰਕੇ ਇਹ ਤਾਂ ਜਿਹੜਾ ਸੀ ਸਭਨਾਂ ਨੂੰ ਕਰਦਾਨ ਹੈ, ਕਿਸੇ ਦੇ ਕੰਨਾਂ 'ਚ ਬਾਣੀ ਪੈ ਜੂਗੀ, ਕਿਸੇ ਦੇ ਕੰਨਾਂ 'ਚ ਕੋਈ ਗੁਰੂ ਦਾ ਸ਼ਬਦ ਪੈ ਗਿਆ, ਕੋਈ ਕਥਾ ਵਿਚਾਰ ਦਾ ਸ਼ਬਦ ਪੈ ਗਿਆ, ਕੋਈ ਨੁਕਸਾਨ ਹੋਜੂ ਉਹਦਾ ਭਲਾ ਹੀ ਹੋਊਗਾ, ਉਹਦਾ ਕੋਈ ਸਾਈਡ ਇਫੈਕਟ ਹੈ?
जे किसी ने घरे बैठे भी सुन लिया कोई वचन, कोई किसी के खाने च पै गई गल, कोई चंगी गल किसी ने जांदियां जांदियां सुन ली, तो किसी अखी एक अखर ने किसी का मन बदलता, किड्डी वड्डी गल है। पर यह कहिंदे ना जी तुहाडा असर खत्म हो जाऊगा जे तुसीं इह नाम दसता किसी नूं। मैं तां बेनती कर रहा भी चोरी का माल छुपाया जांदा है। ये चोरी का पता क्यों कह रहे हैं? तुसीं हैरान होवो कि जिन्हें भी ये देहधारी नाम देंदे ने सारे शब्द गुरु ग्रंथ साहिब च ने। जे आखो तो मैं दस सकदा भी सत शब्द किहड़े ने, पंज शब्द किहड़े देंदे ने, और वह देंदे कोई कितों है कोई कितों है कोई कितों है, इकट्ठा करके तो अपने ढंग दे नाल देंदे ने, और तुसीं इहनूं जी बस इदा करना ते महाराज कृपा करन रहमत करन। सानू हुक्म है भी सारी बाणी पढ़नी है, सारी बाणी पढ़नी है, उन्हूं समझना, उन्हूं समझ के विचारना, उन्हूं अपने हिरदे च बसाउणा, फिर गल बननी है। मैं जिहड़ी बेनती कर रहा सी कहिंदे ऐसे तरह जिहड़े गुरसिख ने वह बेअंत अपरंपार पुरख जिहड़ा परमात्मा है सतगुरु सच्चे पातशाह जी की बख्शी हुई गुरु दिखिया का सदका, नाम सिमरन दे अजपा जाप का सदका, नाम सिमरन दे अभ्यास का सदका, सहज समाधि अंदर टिक जाता गुरमुख, सहज समाधि विच टिकदा है। वह अभ्यास नाले होवेगा, इको दिन नहीं हुंदा सारा कुछ भई अज ही आपां समाधि लग गई, वह तो कोई पूर्वले भा के जाग गया हुण गल वक्री है, नहीं तो ये थोड़ा अभ्यास करना पैंदा, रोज रोज जोर लाउणा पैंदा, रोज रोज अपने मन नूं समझाउणा पैंदा, हौली हौली हौली हौली ये मन टिकन लग जांदा है, समाधि विच जुड़न लग जांदा है, सहज अवस्था विच आ जांदा है। कहिंदे ने फिर पूरन सावधानता नाल, पूरन तौर ते सावधानता वरत के लिव लाई जांदी है उस परमात्मा दे विच। और अगे कहिंदे ने अजिहे साधु जन्नां दी धूड़ी नूं सारे देवी देवते दे अस्थान ते तीर्थ भी लोचदे ने। गुरबाणी का वचन सीगा ना भी जितने तीर्थ देवी थापे सब तितने लोचे है धूर साधु की ताई। ये वचन आउंदे ने भी जिन्ने भी ये तीर्थ ने सारे साधु की धूड़ी नूं लोचदे ने। इत्थे भाई साहब जी ऐसा कहिंदे ने, कहिंदे अजिहे साधु जनां दी धूड़ी नूं सारे देवी देवते दे अस्थान ते तीर्थां दे पुरब स्थान जिहड़े ने ओह भी लोड़दे ने। सहज समाध अपरंपर पुरख लिव पूरन ब्रह्म सतगुर साव दान कै। जिहड़े पूरे सावधान ने, अलर्ट ने, जिन्हां दी समाधि लगी है, जिहड़े अकाल पुरख विच अभेद ने, और उन्हां दा जिक्र है जदों ओह इशनान करदे ने, उन्हां दी उन्हां तां मैल लगी ओ नहीं कोई, उन्हां नूं तां कोई मैल लगी नहीं, ओह तां निर्मल ने, उन्हां दी कादी मैल लथनी है। सगों जिहड़ी लोकां दी मैल सरोवरां दे विच छड्डी हुंदी है, जिहड़ी मैल लोग अपने सरोवरां च ला के जांदे ने इशनान करके, सगों उन्हां दे इशनान करन दे नाल ओह मैल तीर्थां दी भी कट्टी जांदी है। कैसा कमाल दा सिद्धांत है, कैसी कमाल दी गल भाई गुरदास जी ने साडे सामने रखी है। इस करके साढ़े बहुत सारे जिहड़े हिस्टोरीयन ने जिन्होंने जिन्होंने गुरमत दे एंगल तो जिन्होंने नहीं लिया, जिवें मैकालफ है, अंग्रेज है, मैकालफ ने सिख हिस्टरी लिखी है, बहुत अंग्रेज है, लतीफ है, ये अंग्रेजा ने काफ़ी कुछ सिखा दे। मैकालफ ने तो गुरु ग्रंथ साहब की स्टडी भी की है, उन्हें तो अर्थ भी लिखने चाहे सी, चलो उन्होंने गुरमत सिद्धांत की उन्नी नहीं सी समझ, तो थोड़ा जा गुरमत सिद्धांत दे विच किते ना किते टपला खा खा गए, पर उन्होंने लिखिया बहुत कुछ है। जो उन्होंने लिखिया शायद इसे करके उन्होंने भगत रविदास नूं भी राम दे पुजारी बनाया, अवतार दे पुजारी बनाया, कृष्ण नूं भी, क्योंकि उदां दीआं फोटोआं भी देखियां। वह अंग्रेज ने उन्होंने पता नहीं सी, पर उन्होंने स्टडी की, उन्होंने इस विषय ते लिखिया। मैं जिहड़ी बेनती कर रहा सी भी इसे करके किते किते सानू हिस्टरी दे विच इतिहास विच ये लिखिया मिलता है भी गुरु जिहड़े सीगे वह भी तीर्थ हिंदू तीर्थां ते इशनान करन गए। कई बार ऐसा तुसीं देखोगे, पर उत्थे जिहड़ा तां आम बंदा है वह तां कई बार उन्हां गल्लां नूं मन समझदा भी पता नहीं गुरु साहब सच्ची ओह तीर्थां ते गए, जे हरिद्वार गए गुरु साहब, जे गंगा गए गुरु साहब, पता नहीं। पर जदों असीं फिर भाई गुरदास नूं पुछांगे, वह गुरमत दे महान व्याख्याकार फिलासफर ने, फिर वह सानूं दसणगे नहीं गुरु साहब तीर्थ ते इदां नहीं गए जिवें बाकी दा संसार जांदा है, गुरु साहब ते तीर्थां तक दी भी मैल कट्टण गए सी,
ਉੱਥੇ ਜਿਹੜੇ ਲੋਕ ਬੈਠੇ ਸੀ ਉਹਨਾਂ ਨੂੰ ਸਿੱਧੇ ਰਸਤੇ ਪਾਉਣ ਗਏ ਸੀ। ਸੋ ਅੱਜ ਦੇ ਇਸ ਕਵਿਤ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ ਨੇ ਬਹੁਤ ਵੱਡੀ ਇੱਕ ਸੇਧ ਦਿੱਤੀ ਹੈ। ਕਹਿੰਦੇ ਕਰੋੜਾਂ ਤੀਰਥ ਨੇ ਇੱਥੇ, ਕਰੋੜਾਂ ਤਰ੍ਹਾਂ ਦੇ ਦੇਵੀ ਦੇਵਤੇ ਨੇ, ਕਰੋੜਾਂ ਤਰ੍ਹਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੂੰ ਲੋਕ ਪੂਜਦੇ ਸਿਮਰਦੇ ਨੇ। ਇੱਥੇ ਮੁਕਤੀ ਬੈਕੁੰਠ ਦੇ ਵਾਸਤੇ ਕਈ ਤਰ੍ਹਾਂ ਦੇ ਯੋਗ ਦੀਆਂ ਯੁਗਤੀਆਂ ਗਿਆਨ ਧਿਆਨ ਦੀਆਂ ਗੱਲਾਂ ਹੁੰਦੀਆਂ ਨੇ। ਔਰ ਨਾਲ ਦੀ ਨਾਲ ਕਹਿੰਦੇ ਨੇ ਇੱਥੇ ਗਹਿਰ ਗੰਭੀਰ ਸਾਧੂ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਇੱਕ ਗੁਰਸਿੱਖ ਜਿਹੜਾ ਹੈ ਉਹ ਗੁਰੂ ਦੀ ਕਿਰਪਾ ਦਾ ਪਾਤਰ ਬਣਦਾ, ਗੁਰੂ ਦੀ ਬਖਸ਼ੀ ਹੋਈ ਦਿੱਖਿਆ, ਗੁਰੂ ਦੇ ਬਖਸ਼ੇ ਹੋਏ ਨਾਮ ਸਿਮਰਨ ਦੇ ਅਜਾਪਾ ਜਾਪ ਦਾ ਸਦਕਾ, ਉਹਦੀ ਕਮਾਈ ਦਾ ਸਦਕਾ, ਪੂਰਨ ਸਾਵਧਾਨਤਾ ਦੇ ਨਾਲ ਉਹ ਪਰਮਾਤਮਾ ਵਿੱਚ ਆਪਣੀ ਲਿਵ ਲਾ ਲੈਂਦਾ। ਅਜਿਹੇ ਸਾਧੂ ਜਨਾਂ ਦੀ ਧੂੜੀ ਨੂੰ ਸਾਰੇ ਦੇਵੀ ਦੇਵਤੇ ਦੇ ਅਸਥਾਨ ਤੇ ਪੁਰਬ ਵੀ ਲੋਚਦੇ ਨੇ। ਇਸੇ ਕਰਕੇ ਗੁਰੂ ਸਾਹਿਬ ਗਏ ਸੀ, ਤੇ ਨਹੀਂ ਤਾਂ ਮੈਂ ਪਹਿਲੀ ਬੇਨਤੀ ਕੀਤੀ ਸੀ ਵੀ ਨਹਾਵਣ ਕਹੋ ਤੀਰਥ ਕਨੇ ਮਨ ਬੌਰਾ ਰੇ, ਪੂਜਨ ਕਹੋ ਬਹੁ ਦੇਵ, ਕਹੋ ਕਬੀਰ ਛੂਟਨ ਨਹੀਂ ਮਨ ਬੌਰਾ ਰੇ, ਛੂਟਨ ਹਰ ਕੀ ਸੇਵ। ਕਬੀਰ ਸਾਹਿਬ ਜੀ ਨੇ ਬਿਲਕੁਲ ਨਿਤਾਰਾ ਕਰ ਦਿੱਤਾ ਪੂਜਣ ਨੂੰ। ਇੱਥੇ ਬਹੁਤ ਦੇਵੀ ਦੇਵਤੇ ਕਰੋੜਾਂ ਦੀ ਗਿਣਤੀ ਦੇ ਵਿੱਚ, ਮੈਂ ਪਹਿਲੇ ਹੀ ਬੇਨਤੀ ਕੀਤੀ ਹੈ ਵੀ ਇਹ ਬਸ ਬੰਦ ਨਹੀਂ ਹੋਇਆ, ਹਾਲੇ ਸਿਲਸਿਲਾ ਜਾਰੀ ਹੈ। ਪਤਾ ਨਹੀਂ ਕਿਹਨੂੰ ਕਿਹਨੂੰ ਭਗਵਾਨ ਬਣਾਈ ਜਾ ਰਹੇ ਨੇ, ਕਿਹਨੂੰ ਕਿਹਨੂੰ ਦੇਵਤਾ ਬਣਾਈ ਜਾ ਰਹੇ ਨੇ, ਕਿਹਦੇ ਕਿਹਦੇ ਮੰਦਰ ਬਣੀ ਜਾ ਰਹੇ ਨੇ, ਕਿਹਦੀਆਂ ਕਿਹਦੀਆਂ ਪੂਜਾਵਾਂ ਵਿਧੀਆਂ ਹੋ ਰਹੀਆਂ ਨੇ, ਕਿਹਦੀਆਂ ਕਿਹਦੀਆਂ ਆਰਤੀਆਂ ਹੋ ਰਹੀਆਂ ਨੇ, ਇਹ ਸਾਰਾ ਕੁਛ ਗੁਰੂ ਕਿਰਪਾ ਕਰਨ ਰਹਿਮਤ ਕਰਨ। ਅਸੀਂ ਸਮਰੱਥ ਸਤਿਗੁਰੂ ਸੱਚੇ ਸਤਿਗੁਰੂ ਦੇ ਉਪਦੇਸ਼ ਨੂੰ ਸਰਵਣ ਕਰੀਏ, ਹਿਰਦੇ 'ਚ ਵਸਾਈਏ, ਉਹਦੀ ਕਮਾਈ ਕਰੀਏ, ਉਹਦਾ ਜਪਾ ਜਾਪ ਕਰੀਏ, ਫਿਰ ਸਾਨੂੰ ਇਹ ਸਮਝ ਆਵੇਗੀ, ਫਿਰ ਅਸੀਂ ਗੁਰੂ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਕਮਾ ਕੇ ਆਪਣੇ ਜੀਵਨ ਨੂੰ ਸਫਲ ਕਰ ਸਕਾਂਗੇ। ਸਾਡੇ ਲੋਕ ਸੁਖੀਏ ਅਤੇ ਸਾਡੇ ਪਰਲੋਕ ਸੁਹੇਲੇ ਹੋਵਣਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ। ਧੰਨਵਾਦ ਆਪ ਸਾਰੀ ਸੰਗਤ ਦਾ। ਸਤਿਗੁਰੂ ਤੁਹਾਡੀਆਂ ਹਾਜ਼ਰੀਆਂ ਪਿਟਾਵਾਂ ਚੱਲਿਆ ਚੱਲਿਆ ਕਦਮ ਲੇਖੇ ਵਿੱਚ ਲਾਉਣ। ਆਓ ਅਖੀਰਲੀਆਂ ਪੰਕਤੀਆਂ ਦੇ ਪਾਠ ਕਰਕੇ ਫਤਿਹ ਦੀ ਸਾਂਝ, ਅਗਲਾ ਪ੍ਰੋਗਰਾਮ ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕਰਿਓ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਕੀਰਤਪੁਰੀ, ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ। ਤਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਕੀਰਤਨ ਦਾ ਹੈ। ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਜ ਆਰੰਭ ਹੋਣ ਲੱਗੇ ਹਨ, ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਨੇ ਭਾਈ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਜਾਮਣੀ ਸਾਹਿਬ ਵਾਲਿਆਂ ਦਾ ਜੱਥਾ, ਆਪ ਉਹ ਸੱਜਣਾ ਹਉਂ ਦੇਖਾਂ ਦਰਸ਼ਨ ਤੇਰਾ ਰਾਮ, ਇਹ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਇਹ ਸ਼ਬਦ ਸਰਵਣ ਕਰੀਏ, ਉਸ ਤੋਂ ਬਾਅਦ ਅਰਦਾਸ ਹੋਵੇਗੀ ਆਨੰਦ ਕਾਜ ਦੀ ਆਰੰਭਤਾ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਹੁਣ ਬੇਨਤੀ ਹੈ ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ, ਆਨੰਦ ਕਾਰਜ ਦੀ ਅਨੰਦਤਾ ਦੀ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਨਸਾ ਸਗਲ ਤਿਆਗਾ ਜਗ ਤੇ ਰਹਿ ਨਿਰਾਸਾ। ਕਾਮ ਕ੍ਰੋਧ ਜਿਹੇ ਪਰਸੈ ਨਾਹਿਨ ਤੇਹ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜਿਹੇ ਨਰ ਕਹੋ ਕੀਨੀ ਤੇਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉਂ ਜਿਉਂ ਪਾਨੀ ਸੰਗ ਪਾਨੀ।

ਬਿੰਦ ਸਿਉਂ ਜਿਉਂ ਪਾਨੀ ਸੰਗ ਪਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੇ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ ਹੈ। ਗੁਰੂ ਸਾਹਿਬ ਨੇ ਹੁਕਮਨਾਮਾ ਬਖਸ਼ਿਆ ਹੈ। ਹੁਣ ਰਾਗੀ ਸਿੰਘ ਪੱਲੇ ਦਾ ਸ਼ਬਦ ਪੜਨਗੇ। ਬੇਨਤੀ ਹੈ ਬੇਟੀ ਦੇ ਪਰਿਵਾਰ ਨੂੰ, ਉਹ ਬੇਟੇ ਦਾ ਪੱਲਾ ਬੇਟੀ ਨੂੰ ਫੜਾਉਣ, ਉਸ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ।

ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਏ। ਬੇਨਤੀ ਹੈ ਲੜਕੇ ਲੜਕੀ ਨੂੰ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਏ, ਜਦੋਂ ਪਰਿਕਰਮਾ ਪੂਰੀਆਂ ਕਰਕੇ ਬੈਠਣਾ ਉਦੋਂ ਵੀ ਮੱਥਾ ਟੇਕ ਕੇ ਬੈਠਣਾ ਹੈ। ਬੜੀ ਸ਼ਰਧਾ ਨਾਲ ਗੁਰੂ ਸਾਹਿਬ ਨੂੰ ਤੁਸੀਂ ਪਰਿਕਰਮਾ ਕਰਨੀਆਂ ਨੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸੇ ਹੀ ਲਾਮ ਦਾ ਰਾਗੀ ਸਿੰਘ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਆਓ ਹੁਣ ਬੜੇ ਪਿਆਰ ਨਾਲ ਲਾਵਾਂ ਦਾ ਪਾਠ ਸਰਵਣ ਕਰੀਏ।

ਸਭ ਮਨ ਚਉ ਭਇਆ ਬੈਰਾਗੀਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ ਹਿਰਦੈ ਹਰ ਹਰ ਹਰ ਧੁਨ ਉਪਜੇ

ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਈ।

ਪਾਇਆ ਅੰਨ ਦਿਨ ਹਾਰਲੇ ਬਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀ ਵਾਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੈ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਨਾਸੀ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ

ਸੋ ਦੋਨਾਂ ਹੀ ਪਰਿਵਾਰ ਨੂੰ ਲੱਖ ਲੱਖ ਵਧਾਈਆਂ, ਲੱਖ ਲੱਖ ਮੁਬਾਰਕਾਂ। ਮਹਾਰਾਜ ਰਹਿੰਦੇ ਕਾਰਜ ਆਪ ਰਾਸ ਕਰਨ ਆਓ। ਆਨੰਦ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਨਾਲ ਜੁੜਨਾ ਕਰੀਏ ਜੀ।

0: जी की फतेह। सतगुरु गुरु ग्रंथ साहिब सच्चे पातशाह जी जिन्हां दे पवित्र चरणा अंदर आनंद कारज गुरु साहिब की कृपा नाल संपूर्ण होए ने, सच्चे पातशाह दे चरणा विच अरदास होई है। सच्चे पातशाह ने हुक्मनामा बख्शिया है, सुरठ महला पंजवां, अबनासी जीअन को दाता सिमरत सब मल खोई, गुण निधान भगतन कौ बरतन बिरला पावै कोई। सतगुरु कृपा करन सुभाग परिजोड़ी दे सिर ते मेर भरिया हथ रखन, आउण वाला समां गुरु साहिब चढ़दियां कलां दा बख्शन, दोनों परिवारां नूं बहुत वधाइयां होण। हुण गुरु घर दा ढाडी जत्था ज्ञानी भाई जगदेव सिंह जी जाचक तिन्हां दे जत्थे पासों एक कविता ਵਿਆਹ ਦੇ ਸੰਬੰਧ ਵਿੱਚ ਸਰਵਣ ਕਰੀਏ, ਉਸ ਤੋਂ ਬਾਅਦ ਫਿਰ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜਾਗਤ ਜੋਤ, ਸਾਹਿਬ ਕਮਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਬੜੇ ਅਦਬ ਸਹਿਤ ਆਨੰਦ ਕਾਰਜ ਦੇ ਸੁਭਾਗੇ ਸਮੇਂ ਤੇ ਇਕੱਤਰ ਹੋਈ ਸਤ ਸੰਗਤ ਜੀ, ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ

ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਦੋ ਪਰਿਵਾਰ ਭਾਈ ਅਸ਼ੋਕ ਕੁਮਾਰ ਜੀ, ਬੀਬੀ ਰਣਜੀਤ ਕੌਰ ਜੀ ਦੇ ਸੁਪੁੱਤਰ ਕਰਨ ਕੁਮਾਰ ਦਾ ਆਨੰਦ ਕਾਰਜ, ਭਾਈ ਅਰਵਿੰਦਰ ਸਿੰਘ ਅਤੇ ਬੀਬੀ ਮਨਜੀਤ ਰਾਣੀ ਦੀ ਬੇਟੀ ਬੀਬੀ ਅਮਰਜੀਤ ਕੌਰ ਨਾਲ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਗੁਰਮਰਿਆਦਾ ਮੁਤਾਬਕ ਸੰਪੂਰਨ ਹੋਇਆ। ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਦੋਨੋਂ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ, ਬਹੁਤ ਬਹੁਤ ਵਧਾਈਆਂ। ਮਨੁੱਖ ਦੇ ਜੀਵਨ ਵਿੱਚ ਦੋ ਵੱਡੀਆਂ ਖੁਸ਼ੀਆਂ ਨੇ, ਜਿਨ੍ਹਾਂ ਵਿੱਚੋਂ ਪਹਿਲੀ ਹੈ ਬੱਚੇ ਦਾ ਘਰ ਵਿੱਚ ਜਨਮ ਹੋਣਾ ਅਤੇ ਦੂਜੀ ਖੁਸ਼ੀ ਹੈ ਬੱਚੇ ਦੇ ਵਿਆਹ ਦਾ ਸਮਾਂ। ਸਤਿਗੁਰੂ ਪਾਤਸ਼ਾਹ ਜੀ ਨੇ ਪਰਿਵਾਰ ਨੂੰ ਦੂਜੀ ਵੱਡੀ ਖੁਸ਼ੀ ਦੀ ਦਾਤ ਦਿੱਤੀ ਹੈ ਅਤੇ ਇਹ ਦਾਤ, ਇਹ ਖੁਸ਼ੀਆਂ ਭਰੇ ਸੁਭਾਗੇ ਸਮੇਂ ਗੁਰੂ ਦੀ ਬਖਸ਼ਿਸ਼ ਦੁਆਰਾ, ਰੱਬ ਦੀ ਰਹਿਮਤ ਦੁਆਰਾ ਪ੍ਰਾਪਤ ਹੁੰਦੇ ਨੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਇੱਕ ਨਹੀਂ ਲੱਖਾਂ ਖੁਸ਼ੀਆਂ ਆ ਜਾਂਦੀਆਂ ਨੇ ਜੇ ਗੁਰੂ ਦੀ ਸਵੱਲੀ ਰਹਿਮਤ ਭਰੀ ਨਜ਼ਰ ਹੋ ਜਾਏ। ਪਰਿਵਾਰਾਂ ਨੂੰ ਵਧਾਈਆਂ। ਇਸ ਨਵੀਂ ਵਿਆਹੀ ਜੋੜੀ ਕਰਨ ਕੁਮਾਰ ਅਤੇ ਬੀਬੀ ਅਮਰਜੀਤ ਕੌਰ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਢਾਡੀ ਜਥਾ ਇੱਕ ਅਰਦਾਸ ਇਉਂ ਕਰੇ।

0: ਦੋਵਾਂ ਪਰਿਵਾਰਾਂ ਨੂੰ ਔਰ ਖਾਸ ਤੌਰ ਤੇ ਨਵਵਿਆਹੀ ਜੋੜੀ ਕਰਨ ਕੁਮਾਰ ਤੇ ਅਮਰਜੀਤ ਕੌਰ ਨੂੰ ਬਹੁਤ ਬਹੁਤ ਮੁਬਾਰਕਬਾਦ। ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਢਾਡੀ ਜੱਥਾ ਇਹਨਾਂ ਕੁਝ ਬੋਲਦਾ ਖਿਮਾ ਦਾ ਜਾ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਗੁਰੂ ਘਰ ਦਾ ਢਾਡੀ ਜੱਥਾ, ਗਿਆਨੀ ਭਾਈ ਜਗਦੇਵ ਸਿੰਘ ਜੀ ਜਾ ਚੁੱਕਾ, ਜਿਨ੍ਹਾਂ ਦੇ ਜੱਥੇ ਨੇ ਆਪ ਜੀ ਨੂੰ ਵਿਆਹ ਦੇ ਸੰਬੰਧ ਵਿੱਚ ਕਵਿਤਾ ਸਰਵਣ ਕਰਾਈ ਹੈ। ਤਿੰਨਾਂ ਦਾ ਸੰਗਤਾਂ ਵੱਲੋਂ ਧੰਨਵਾਦ। ਹੁਣ ਇੱਥੇ ਹੀ ਵਿਆਹ ਦੇ ਸਮਾਗਮਾਂ ਦੀ ਸਮਾਪਤੀ ਹੈ। ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ ਹੈ। ਜੋ ਸ਼ਗਨ ਹੈ ਮੇਨ ਹਾਲ ਦੇ ਵਿੱਚ, ਲੜਕੀ ਲੜਕੇ ਦੇ ਮਾਤਾ ਪਿਤਾ ਨਹੀਂ ਪਾਉਣਾ ਹੈ, ਬਾਕੀ ਸੰਗਤ ਨੇ ਇੱਥੇ ਸ਼ਗਨ ਨਹੀਂ ਪਾਉਣਾ, ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ। ਦੂਸਰੀ ਬੇਨਤੀ ਹੈ, ਸਾਰਿਆਂ ਨੇ ਗੁਰੂ ਸਾਹਿਬ ਦਾ ਸਤਿਕਾਰ ਕਰਨਾ। ਆਪਾਂ ਗੱਲਾਂ ਨਹੀਂ ਕਰਨੀਆਂ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ, ਨਾ ਆਪਾਂ ਜੇਬਾਂ ਵਿੱਚ ਹੱਥ ਪਾ ਕੇ ਖੜ੍ਹੇ ਹੋਣਾ ਹੈ, ਇਹ ਬੇਨਤੀ ਪ੍ਰਵਾਨ ਕਰਨੀ। ਆਓ ਹੁਣ ਬੜਾ ਪਿਆਰ ਨਾਲ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ।

ਜੁਗੋ ਜੁਗਾ ਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜਾਗਤ ਜੋਤ ਸਾਹਿਬ ਕਮਾਲ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਹਰ ਰੋਜ਼ ਦੀ ਤਰ੍ਹਾਂ ਸਤਸੰਗਤ ਦੀਆਂ ਸੁਭਾਗੀਆਂ ਘੜੀਆਂ ਦਾ ਆਨੰਦ ਮਾਣ ਰਹੀ ਗੁਰੂ ਸਵਾਰੀ ਸਾਹਿਬ ਸੰਗਤ ਜੀ, ਅਸੀਂ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਪਾਠ ਕਰਦੇ ਹਾਂ। ਸਤਿਗੁਰੂ ਬਾਣੀ ਵਿੱਚ ਮਨੁੱਖ ਨੂੰ ਇਹ ਦ੍ਰਿੜ ਕਰਵਾਉਂਦੇ ਨੇ ਕਿ ਇਸ ਸੰਸਾਰ ਵਿੱਚੋਂ ਹੋਰ ਕੋਈ ਵੀ ਚੀਜ਼ ਮਨੁੱਖ ਦੇ ਨਾਲ ਜਾਣ ਵਾਲੀ ਨਹੀਂ, ਕੇਵਲ ਤੇ ਕੇਵਲ ਇੱਕ ਪਰਮਾਤਮਾ ਦਾ ਨਾਮ ਮਨੁੱਖ ਦੇ ਨਾਲ ਇਸ ਲੋਕ ਤੋਂ ਪ੍ਰਲੋਕ ਤੱਕ ਸਫ਼ਰ ਕਰਦਾ। ਜਿੱਥੇ ਕੋਈ ਮਾਂ ਬਾਪ ਭੈਣ ਭਰਾ ਰਿਸ਼ਤੇਦਾਰ ਦੋਸਤ ਮਿੱਤਰ ਨਹੀਂ ਜਾ ਸਕਦੇ, ਉੱਥੇ ਨਾਮ ਨਾਲ ਜਾ ਸਕਦਾ। ਅਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ। ਦੂਜੀ ਅਸ਼ਟਪਦੀ ਵਿੱਚ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਪ੍ਰਤੱਖ ਹਰੀ ਸਰੂਪ ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਨੇ, ਜਿਹੈ ਮਾਤ ਪਿਤਾ ਸੁਤ ਮੀਤ ਨਾ ਭਾਈ ਊਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ ਤੇ ਕੇਵਲ ਨਾਮ ਸੰਗ ਤੇਰਾ ਚੱਲੈ, ਜੈ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ। ਸਤਿਗੁਰੂ ਪਾਤਸ਼ਾਹ ਬਾਣੀ ਵਿੱਚ ਦ੍ਰਿੜ ਪੱਕਾ ਕਰਵਾਉਂਦੇ ਨੇ ਕਿ ਮਨੁੱਖ ਸੰਸਾਰ ਵਿੱਚੋਂ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਤੇਰੇ ਨਾਲ ਜਾ ਸਕਦਾ। ਕੋਈ ਸੰਸਾਰ ਸੰਬੰਧੀ ਕੋਈ ਰਿਸ਼ਤਾ ਨਾਤਾ ਤੋੜ ਨਹੀਂ ਨਿਭ ਸਕਦਾ। ਸਤਿਗੁਰੂ ਪਾਤਸ਼ਾਹ ਇਸੇ ਕਰਕੇ ਵਾਰ ਵਾਰ ਬਾਣੀ ਵਿੱਚ ਮਨੁੱਖ ਨੂੰ ਨਾਮ ਜਪਣ ਦਾ ਉਪਦੇਸ਼ ਦਿੰਦੇ ਨੇ। ਸਤਸੰਗਤ ਜੀ, ਆਓ ਫਿਰ ਪਰਸਪਰ ਫਤਿਹ ਦੀ ਸਾਂਝ ਪਾ ਕੇ ਆਪਣੀ ਰਸਨਾ ਤੇ ਵਾਹਿਗੁਰੂ ਸ਼ਬਦ ਲਿਆਈਏ। ਵਾਹਿਗੁਰੂ ਆਖਣ ਨਾਲ ਕੀ ਹੋਵੇਗਾ, ਕਈ ਵਾਰ ਕੋਈ ਸਵਾਲ ਕਰ ਸਕਦਾ ਹੈ। ਵਾਹਿਗੁਰੂ ਕਹਿਣ ਨਾਲ ਮਨੁੱਖ ਨੂੰ ਪ੍ਰਾਪਤ ਕੀ ਹੋਵੇਗਾ? ਭਾਈ ਗੁਰਦਾਸ ਜੀ ਕਹਿੰਦੇ ਨੇ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ। ਹੋਮੇ ਨੂੰ ਖਤਮ ਕਰ ਦਿੰਦਾ ਵਾਹਿਗੁਰੂ ਜਪਣਾ, ਤੇ ਜਦੋਂ ਹੋਮੇ ਖਤਮ ਹੋਈ ਅੰਦਰ ਬੈਠੇ ਪ੍ਰਭੂ ਦੇ ਦੀਦਾਰ ਹੋ ਜਾਂਦੇ ਨੇ, ਜਿਹਦੇ ਨਾਲ ਉਹ ਮੁੱਦਤਾਂ ਦੇ ਵਿਛੜੇ ਹੋਏ ਹਾਂ ਉਹਦੇ ਨਾਲ ਮਿਲਾਪ ਹੋ ਜਾਂਦਾ। ਆਓ ਫਿਰ ਸਰਬੱਤ ਸੰਗਤ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣੀਏ। ਫਤਿਹ ਬੁਲਾਓ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਿਨ ਦੇ ਦੀਵਾਨ ਵਿੱਚ ਹਰ ਰੋਜ਼ ਢਾਡੀ ਜਥੇ ਪਾਸੋਂ ਗੁਰਦੁਆਰਾ ਸੁਧਾਰ ਲਹਿਰ ਦੇ ਪ੍ਰਸੰਗ ਸਰਵਣ ਕਰ ਰਹੇ ਹੋ। ਕੱਲ ਆਪ ਜੀ ਨੇ ਸਰਵਣ ਕੀਤਾ ਕਿ ਤਰਨ ਤਾਰਨ ਸਾਹਿਬ ਦੀ ਪਾਵਨ ਧਰਤੀ ਤੇ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਅੰਦਰ ਇੱਕ ਖੂਨੀ ਕਾਂਡ ਵਾਪਰਿਆ। ਮਹੰਤਾਂ ਦੇ ਆਦਮੀਆਂ ਨੇ ਸਮਝੌਤੇ ਦੇ ਬਹਾਨੇ ਰਾਤ ਦੇ 8:30 ਵਜੇ 25 ਜਨਵਰੀ 1920 ਵਾਲੇ ਦਿਨ, 1921 ਵਾਲੇ ਦਿਨ ਸ਼ਾਂਤਮਈ ਸਿੰਘਾਂ ਉੱਪਰ ਹਮਲਾ ਕਰ ਦਿੱਤਾ। 17 ਸਿੰਘ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਅਗਲੇ ਦਿਨ ਭਾਈ ਹਜ਼ਾਰਾ ਸਿੰਘ ਅਲਾਦੀਨਪੁਰ ਚੜ੍ਹਾਈ ਕਰ ਗਏ, 5ਵੇਂ ਦਿਨ ਭਾਈ ਹੁਕਮ ਸਿੰਘ ਕੋਟ ਵਸਾਊ ਉਹ ਵੀ ਅਕਾਲ ਚਲਾਣਾ ਕਰ ਗਏ। ਪਰ ਅਗਲੇ ਦਿਨ ਹੀ 26 ਜਨਵਰੀ ਵਾਲੇ ਦਿਨ ਇਸ ਗੁਰਦੁਆਰਾ ਦਰਬਾਰ ਸਾਹਿਬ ਤਰਨ ਤਾਰਨ ਦਾ ਪ੍ਰਬੰਧ ਪੰਥਕ ਹੱਥਾਂ ਵਿੱਚ ਆ ਗਿਆ। ਕੁਝ ਗ੍ਰਿਫਤਾਰੀਆਂ ਹੋਈਆਂ, ਸਿੰਘਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਮਹੰਤਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਜਿਹੜੇ ਮਹੰਤ ਗ੍ਰਿਫਤਾਰ ਕੀਤੇ ਗਏ ਸਨ ਉਹਨਾਂ 15 ਨੂੰ ਸਜ਼ਾ ਹੋਈ, 3-3 ਸਾਲ ਸਜ਼ਾ, ਜਿਹੜੀ ਬਾਅਦ ਵਿੱਚ ਘਟਾ ਕੇ 1-1 ਸਾਲ ਕਰ ਦਿੱਤੀ ਗਈ, 50-50 ਰੁਪਏ ਜੁਰਮਾਨਾ ਵੀ ਨਾਲ ਹੋਇਆ। ਔਰ ਜਿਹੜੀ ਸਿੰਘਾਂ ਨੂੰ ਸਜ਼ਾ ਹੋਈ ਸੀ ਉਹ 1-1 ਸਾਲ ਸਜ਼ਾ ਹੋਈ, ਬਾਅਦ ਵਿੱਚ ਘਟਾ ਕੇ 6-6 ਮਹੀਨੇ ਤੇ ਨਾਲ ਜੁਰਮਾਨਾ 50-50 ਰੁਪਏ। ਤਰਨ ਤਾਰਨ ਦਰਬਾਰ ਦਾ ਪ੍ਰਬੰਧ ਪੰਥਕ ਹੱਥਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਆ ਗਿਆ। ਹੁਣ ਇਸ ਤਰਨ ਤਾਰਨ ਦਾ ਜਦੋਂ ਸਾਕਾ ਵਾਪਰਦਾ ਤੇ ਇਹਦੇ ਨਾਲ ਇੱਕ ਢੁਕਵਾਂ ਹੋਰ ਸਾਡੀ ਕੌਮ ਦੇ ਅੰਦਰ ਉਸ ਵਕਤ ਗੁਰਦੁਆਰਾ ਸੁਧਾਰ ਲਹਿਰ ਦੇ ਅਧੀਨ ਲੱਗਾ ਹੋਇਆ ਮੋਰਚਾ ਆ ਜਾਂਦਾ, ਜਿਹਦਾ ਤਰਨ ਤਾਰਨ ਦੇ ਸਾਕੇ ਨਾਲ ਵੀ ਸੰਬੰਧ ਬਣਦਾ। ਬੇਸ਼ੱਕ ਜੇ ਅਸੀਂ ਲੜੀਵਾਰ ਘਟਨਾਵਾਂ ਦਾ ਜ਼ਿਕਰ ਕਰਨਾ ਹੋਵੇ
ਤੇ ਲੜੀਵਾਰ ਘਟਨਾਵਾਂ ਅੰਦਰ ਇਸ ਤੋਂ ਬਾਅਦ ਸਾਕਾ ਤਰਨ ਤਾਰਨ ਤੋਂ ਬਾਅਦ ਨਨਕਾਣਾ ਸਾਹਿਬ ਦਾ ਸਾਕਾ ਵਾਪਰਦਾ, ਕਿਉਂਕਿ ਆਪਣੇ ਕੋਲ ਸਮਾਂ ਵੀ ਬਹੁਤ ਥੋੜਾ ਹੈ। 31 ਤਰੀਕ ਤੱਕ ਤੁਹਾਡੇ ਦੀਦਾਰ ਕਰਨੇ ਨੇ, ਪ੍ਰਸੰਗ ਲੰਬੇਰੇ ਨੇ, ਜੈਤੋ ਦਾ ਮੋਰਚਾ ਤੇ ਗੁਰੂ ਕੇ ਬਾਗ ਦਾ ਮੋਰਚਾ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਨੇ ਨੇ। ਨਨਕਾਣਾ ਸਾਹਿਬ ਦਾ ਸਾਕਾ ਅਕਸਰ ਆਪ ਜੀ ਸਰਵਣ ਕਰਦੇ ਰਹਿੰਦੇ ਹੋ। ਲੜੀਵਾਰ ਜੇ ਘਟਨਾਵਾਂ ਦਾ ਜ਼ਿਕਰ ਕਰਨਾ ਹੋਵੇ ਤੇ ਤਰਨ ਤਾਰਨ ਦੇ ਸਾਕੇ ਤੋਂ ਬਾਅਦ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਤੇ ਨਾਲ ਹੀ ਇੱਕ ਚਾਬੀਆਂ ਦਾ ਮੋਰਚਾ ਲੱਗਾ, ਪਰ ਉਸ ਤੋਂ ਬਾਅਦ ਫਿਰ ਗੁਰੂ ਕੇ ਬਾਗ ਦਾ ਮੋਰਚਾ ਲੱਗਦਾ। ਪਰ ਤੱਕ ਸਾਕਾ ਤਰਨ ਤਾਰਨ ਦੇ ਨਾਲ ਦਾ ਸੰਬੰਧ ਕਿਸ ਤਰ੍ਹਾਂ ਹੈ? ਗੁਰੂ ਕੇ ਬਾਗ ਬਾਰੇ ਜੇ ਗੱਲ ਕਰੀਏ, ਗੁਰੂ ਕਾ ਬਾਗ ਕਿਹੜਾ ਸਥਾਨ ਹੈ, ਕਿੱਥੇ ਸਥਿਤ ਹੈ? ਜਦੋਂ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਜਨਾਲੇ ਵਾਲੇ ਪਾਸੇ ਨੂੰ ਜਾਂਦੇ ਹਾਂ ਤੇ ਅੰਮ੍ਰਿਤਸਰ ਸਾਹਿਬ ਤੋਂ 13-14 ਮੀਲ ਦੀ ਦੂਰੀ ਤੇ ਸੜਕ ਤੋਂ ਜ਼ਰਾ ਇੱਕ ਪਿੰਡ ਹਟਵਾਂ ਹੈ, ਘੁੱਕੇ ਵਾਲੀ ਉਸਦਾ ਨਾਂ ਹੈ। ਇਸ ਪਿੰਡ ਦੀ ਜੂਹ ਵਿੱਚ ਗੁਰਦੁਆਰਾ ਗੁਰੂ ਕਾ ਬਾਗ ਹੈ। ਇੱਥੇ ਪੰਚਮ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਆਪਣੇ ਮੁਬਾਰਕ ਚਰਨ ਪਾਏ ਅਤੇ 9ਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਵੀ ਇਸ ਨਗਰ ਵਿੱਚ ਆਏ। 5ਵੇਂ ਅਤੇ 9ਵੇਂ ਪਾਤਸ਼ਾਹ ਦੀ ਯਾਦ ਵਿੱਚ ਇੱਥੇ ਦੋ ਗੁਰਦੁਆਰਾ ਸਾਹਿਬ ਉਸਾਰੇ ਗਏ ਨੇ ਤੇ ਗੁਰਦੁਆਰਿਆਂ ਦੀ ਕੁਝ ਜ਼ਮੀਨ ਸੀ ਜਿੱਥੇ ਗੁਰੂ ਸਾਹਿਬਾਨ ਦੇ ਵੇਲੇ ਇੱਕ ਬਾਗ ਹੋਇਆ ਕਰਦਾ ਸੀ। ਪਰ ਜਦੋਂ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਉਸ ਵੇਲੇ ਤੱਕ ਇਸ ਬਾਗ ਦੀ ਹਾਲਤ ਬੜੀ ਤਰਸਯੋਗ ਸੀ। ਬਾਗ ਖਤਮ ਹੋ ਚੁੱਕਾ ਸੀ, ਜ਼ਮੀਨ ਬੰਜਰ ਹੋ ਚੁੱਕੀ ਸੀ। ਇਸ ਜ਼ਮੀਨ ਵਿੱਚ ਕੁਝ ਕੁ ਦਰਖਤ ਸੁੱਕੀਆਂ ਕਿੱਕਰਾਂ ਦੇ ਖਲੋਤੇ ਸਨ ਤੇ ਇੱਥੋਂ ਦਾ ਜਿਹੜਾ ਪ੍ਰਬੰਧ ਸੀ ਉਹ ਇੱਕ ਸੁੰਦਰਦਾਸ ਨਾਂ ਦੇ ਮਹੰਤ ਦੇ ਹੱਥਾਂ ਵਿੱਚ ਸੀ। ਸੁੰਦਰਦਾਸ ਸ਼ਰਾਬੀ ਕਬਾਬੀ ਆਯਾਸ਼ ਕਿਸਮ ਦਾ ਮਨੁੱਖ ਸੀ। ਉਹ ਗੁਰਦੁਆਰੇ ਦਾ ਮਹੰਤ ਸੀ ਪਰ ਉਹਦਾ ਕਿਰਦਾਰ ਇੰਨਾ ਨੀਵਾਂ ਸੀ। ਉਹਨੇ ਕਈ ਬਦ ਚਲਨ ਔਰਤਾਂ ਨਾਲ ਸੰਬੰਧ ਬਣਾਏ ਹੋਏ ਸਨ, ਕਈ ਬਦ ਚਲਨ ਔਰਤਾਂ ਆਪਣੇ ਘਰ ਰੱਖੀਆਂ ਸਨ। ਸਿੱਖ ਸੰਗਤਾਂ ਨੂੰ ਸੁੰਦਰਦਾਸ ਪ੍ਰਤੀ ਗਿਲੇ ਸਨ। ਹੁਣ ਸਮਾਂ ਬਣਿਆ ਜਦੋਂ ਤਰਨ ਤਾਰਨ ਦਾ ਸਾਕਾ ਵਾਪਰਿਆ ਤੇ ਘੁੱਕੇ ਵਾਲੀ ਪਿੰਡ ਤੇ ਆਲੇ ਦੁਆਲੇ ਦੇ ਹੋਰ ਪਿੰਡਾਂ ਵਿੱਚ ਉਸ ਇਲਾਕੇ ਦੀ ਸੰਗਤ ਤਰਨ ਤਾਰਨ ਸਾਹਿਬ ਗਈ। ਜਦੋਂ ਤਰਨ ਤਾਰਨ ਦੀ ਧਰਤੀ ਤੇ ਇਹਨਾਂ ਵੇਖਿਆ ਸੁਧਾਰਕ ਸਿੰਘਾਂ ਨੇ ਗੁਰਦੁਆਰੇ ਦਾ ਕਬਜ਼ਾ ਖੂਨ ਡੋਲ ਕੇ ਲੈ ਲਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਇਸ ਦਰਬਾਰ ਨੂੰ ਮਹੰਤਾਂ ਦੇ ਪਾਪਾਂ ਤੋਂ ਖੂਨ ਡੋਲ ਕੇ ਆਜ਼ਾਦ ਕਰਵਾ ਦਿੱਤਾ। ਮਾਨੋ ਸਿੰਘਾਂ ਨੇ ਖੂਨ ਡੋਲ ਕੇ ਇਹ ਪਾਪ ਧੋ ਦਿੱਤੇ ਨੇ, ਕਿਉਂਕਿ ਤਰਨ ਤਾਰਨ ਸਾਹਿਬ ਜਿਹੜਾ ਸਾਕਾ ਵਾਪਰਿਆ, ਸਿੰਘਾਂ ਉੱਪਰ ਹਮਲਾ ਹੋਇਆ, ਉਹ ਦਰਬਾਰ ਸਾਹਿਬ ਦੇ ਅੰਦਰ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ। ਉਹ ਪਾਵਨ ਦਰਬਾਰ ਜਿੱਥੇ ਮਹੰਤ ਸ਼ਰਾਬ ਪੀ ਕੇ ਪੁਜਾਰੀ ਸ਼ਰਾਬ ਪੀ ਕੇ ਚਲੇ ਜਾਂਦੇ ਸਨ, ਉੱਥੇ ਸਿੰਘਾਂ ਨੇ ਆਪਣਾ ਖੂਨ ਡੋਲਿਆ। ਮਾਨੋ ਸਿੰਘ ਕਹਿ ਰਹੇ ਹੁਣ, ਅਰਦਾਸ ਕਰ ਰਹੇ ਹੁਣ, ਸੱਚੇ ਪਾਤਸ਼ਾਹ ਤੇਰਾ ਪਾਵਨ ਦਰਬਾਰ ਜਿੱਥੇ ਮੱਥਾ ਟੇਕਣ ਨਾਲ, ਜਿੱਥੇ ਬੈਠ ਕੇ ਤੇਰੀ ਬਾਣੀ ਦਾ ਕੀਰਤਨ ਪਾਠ ਸਰਵਣ ਕਰਨ ਨਾਲ ਇੱਕ ਆਤਮਕ ਆਨੰਦ ਤੇ ਆਤਮਕ ਹੁਲਾਰੇ ਮਿਲਦੇ ਨੇ, ਸੱਚੇ ਪਾਤਸ਼ਾਹ ਇਸ ਪਾਵਨ ਦਰਬਾਰ ਅੰਦਰ ਇਹਨਾਂ ਪਾਪੀਆਂ ਨੇ ਮਨਮਾਨੀਆਂ ਕਰਕੇ ਮਹਾਰਾਜ ਇਸ ਪਾਵਨ ਦਰਬਾਰ ਨੂੰ ਪਲੀਤ ਕਰ ਦਿੱਤਾ ਆਪਣੀਆਂ ਹਰਕਤਾਂ ਦੇ ਨਾਲ। ਸੱਚੇ ਪਾਤਸ਼ਾਹ ਇਹ ਹੁਣ ਪਾਣੀ ਦੇ ਨਾਲ ਦਰਬਾਰ ਨਹੀਂ ਧੋਤਾ ਜਾ ਸਕਦਾ, ਧੋ ਕੇ ਪਵਿੱਤਰ ਨਹੀਂ ਹੋ ਸਕਦਾ। ਸੱਚੇ ਪਾਤਸ਼ਾਹ ਅਸੀਂ ਆਪਣਾ ਖੂਨ ਹਾਜ਼ਰ ਕਰਦੇ ਹਾਂ, ਆਪਣੇ ਇਸ ਖੂਨ ਦੇ ਨਾਲ ਅਸੀਂ ਤੇਰੇ ਦਰਬਾਰ ਦੀ ਪਵਿੱਤਰਤਾ ਨੂੰ ਬਹਾਲ ਕਰਨਾ ਚਾਹੁੰਦੇ ਹਾਂ। ਹੁਣ ਇਹ ਪਾਵਨ ਦਰਬਾਰ ਇੱਥੇ ਸਾਕਾ ਤਰਨ ਤਾਰਨ ਦੇ ਵੇਲੇ ਘੁੱਕੇ ਵਾਲੀ ਦੇ ਪਿੰਡ ਅਤੇ ਇਲਾਕੇ ਤੋਂ ਆਈ ਸੰਗਤ ਨੇ ਵੇਖਿਆ, ਕਰਤਾਰ ਸਿੰਘ ਝੱਬਰ ਹੋਰੀ ਔਰ ਬਾਕੀ ਜਿਹੜੇ ਮੁਖੀ ਸਿੱਖ ਸਨ ਇਹ ਇਸ ਗੁਰਦੁਆਰਾ ਸੁਧਾਰ ਲਹਿਰ ਦੇ ਮੋਹਰੀ ਨੇ, ਆਗੂ ਨੇ, ਇਹਨਾਂ ਨੂੰ ਦੱਸਣਾ ਚਾਹੀਦਾ ਕਿ ਸਾਡੇ ਇਲਾਕੇ ਵਿੱਚ ਕੀ ਹੋ ਰਿਹਾ। ਇਹਨਾਂ ਨੇ ਭਾਈ ਕਰਤਾਰ ਸਿੰਘ ਝੱਬਰ ਹੋਰਾਂ ਨੂੰ ਫਤਿਹ ਬੁਲਾਈ, ਆਖਿਆ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਝੱਬਰ ਸਾਹਿਬ ਨੇ ਜਵਾਬ ਦਿੱਤਾ, ਫਤਿਹ ਦਾ ਜਵਾਬ ਫਤਿਹ ਵਿੱਚ ਦਿੱਤਾ, ਆਖਿਆ ਖਾਲਸਾ ਜੀ ਦੱਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ। ਆਏ ਹੋਏ ਸਿੰਘ ਕਹਿਣ ਲੱਗੇ, ਖਾਲਸਾ ਜੀ ਤੁਹਾਡੀ ਸੇਵਾ ਬਹੁਤ ਵੱਡੀ ਹੈ, ਸਾਨੂੰ ਕਿਸੇ ਸੇਵਾ ਦੀ ਜ਼ਰੂਰਤ ਨਹੀਂ, ਬਸ ਇੱਕ ਬੇਨਤੀ ਹੈ ਤੁਹਾਡੇ ਅੱਗੇ। ਝੱਬਰ ਸਾਹਿਬ ਕਹਿਣ ਲੱਗੇ, ਸੰਗਤ ਬੇਨਤੀ ਨਹੀਂ ਹੁਕਮ ਕਰਦੀ ਹੈ, ਮੈਂ ਸੰਗਤ ਦਾ ਜੋੜਾ ਬਰਦਾਰ ਹਾਂ, ਜੋੜੇ ਝਾੜਨ ਵਾਲਾ ਹਾਂ, ਹੁਕਮ ਕਰੋ। ਹੁਕਮ ਕੀ ਹੈ? ਇਹਨਾਂ ਆਖਿਆ
ਜਿੱਥੇ ਤੁਸੀਂ ਇਸ ਪਾਵਨ ਦਰਬਾਰ ਨੂੰ ਪੁਜਾਰੀਆਂ ਅਤੇ ਮਹੰਤਾਂ ਤੋਂ ਆਜ਼ਾਦ ਕਰਵਾ ਲਿਆ, ਉੱਥੇ ਸਾਡੇ ਇਲਾਕੇ ਵਿੱਚ ਪਿੰਡ ਘੁੱਕੇਵਾਲੀ ਦੀ ਜੂਹ ਵਿੱਚ ਗੁਰਦੁਆਰਾ ਗੁਰੂ ਕਾ ਬਾਗ, ਉੱਥੋਂ ਦਾ ਮਹੰਤ ਵੀ ਕੋਈ ਭਲਾ ਪੁਰਸ਼ ਨਹੀਂ, ਉਹਦੀਆਂ ਕਰਤੂਤਾਂ ਜ਼ੁਬਾਨ ਨਾਲ ਬਿਆਨੀਆਂ ਨਹੀਂ ਜਾ ਸਕਦੀਆਂ। ਚੱਬਰ ਸਾਹਿਬ ਕਹਿਣ ਲੱਗੇ, ਮੈਨੂੰ ਖੋਲ੍ਹ ਕੇ ਗੱਲ ਦੱਸੋ, ਤੱਕੋ ਤਰਨ ਤਾਰਨ ਦੀ ਧਰਤੀ 'ਤੇ ਹੁਣ ਕਰਤਾਰ ਸਿੰਘ ਝੱਬਰ ਨੂੰ ਜਿਵੇਂ ਘੁੱਕੇਵਾਲੀ ਪਿੰਡ ਅਤੇ ਇਲਾਕੇ ਦੀ ਸੰਗਤ ਮਹੰਤ ਸੁੰਦਰ ਦਾਸ ਦੀਆਂ ਕਾਲੀਆਂ ਕਰਤੂਤਾਂ ਦਾ ਖੁਲਾਸਾ ਕਰਨ ਲੱਗੀ ਹੈ, ਉਹ ਵਾਰਤਾ ਢਾਡੀ ਜੱਥੇ ਤੋਂ ਕਿਉਂ ਸੁਣੋ।

ਘੁੱਕੇ ਵਾਲੀ ਪਿੰਡ ਅਤੇ ਇਲਾਕੇ ਦੀ ਸੰਗਤ ਨੇ ਕਰਤਾਰ ਸਿੰਘ ਝੱਬਰ ਹੋਰਾਂ ਨੂੰ ਆਖਿਆ, ਖਾਲਸਾ ਜੀ, ਗੁਰੂ ਕੇ ਬਾਗ ਦਾ ਪ੍ਰਬੰਧ ਵੀ ਕੋਈ ਬਹੁਤਾ ਚੰਗਾ ਨਹੀਂ। ਮਹੰਤ ਸੁੰਦਰਦਾਸ ਉਸ ਗੁਰਦੁਆਰੇ ਦਾ ਮਹੰਤ ਹੈ, ਪਰ ਸਿਰੇ ਦਾ ਸ਼ਰਾਬੀ, ਵੈਲੀ, ਆਯਾਸ਼, ਮਰਿਆਦਾ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਜਦੋਂ ਸਾਰੀ ਕਹਾਣੀ ਕਰਤਾਰ ਸਿੰਘ ਝੱਬਰ ਹੋਰਾਂ ਨੇ ਸੁਣੀ, ਉਹਨਾਂ ਭਰੋਸਾ ਦਵਾਇਆ ਕਿ ਬੜੀ ਜਲਦੀ ਗੁਰੂ ਕੇ ਬਾਗ ਦੇ ਪ੍ਰਬੰਧ ਵੱਲ ਵੀ ਧਿਆਨ ਦਿੱਤਾ ਜਾਏਗਾ। ਸੰਗਤ ਵਾਪਸ ਆ ਗਈ। ਇੱਧਰ ਕਰਤਾਰ ਸਿੰਘ ਝੱਬਰ ਹੋਰਾਂ ਨੇ ਮੁਖੀ ਸਿੰਘਾਂ ਦੇ ਨਾਲ ਮਸ਼ਵਰਾ ਕੀਤਾ ਤੇ ਫੈਸਲਾ ਹੋਇਆ ਕਿ ਕਰਤਾਰ ਸਿੰਘ ਝੱਬਰ ਹੋਰੀ ਇੱਕ 40 ਕੁ ਸਿੰਘਾਂ ਦਾ ਜਥਾ ਲੈ ਕੇ ਗੁਰੂ ਕੇ ਬਾਗ ਵਾਲੀ ਥਾਂ ਤੇ ਪਹੁੰਚਣਗੇ। ਪ੍ਰਬੰਧ ਦਾ ਜਾਇਜ਼ਾ ਲਿਆ ਜਾਏਗਾ, ਜੋ ਕੁਝ ਕੰਨਾਂ ਨਾਲ ਸੁਣਿਆ ਅੱਖਾਂ ਨਾਲ ਵੇਖਿਆ ਜਾਏ ਕਿ ਸੱਚਮੁੱਚ ਜੋ ਕੁਝ ਸੰਗਤ ਕਹਿ ਰਹੀ ਹੈ ਠੀਕ ਹੈ। ਬੜਾ ਜ਼ਰੂਰੀ ਹੈ ਕਿ ਜੋ ਕੁਝ ਕੰਨਾਂ ਨਾਲ ਸੁਣਿਆ ਜਾਏ ਉਹਨੂੰ ਮੰਨਣ ਤੋਂ ਪਹਿਲਾਂ ਉਹਦੀ ਪੜਤਾਲ ਕਰ ਲੈਣੀ ਬੜੀ ਜ਼ਰੂਰੀ ਹੈ। ਸਾਡੇ ਸਮਾਜ ਵਿੱਚ ਜੇ ਅਸੀਂ ਆਮ ਜ਼ਿੰਦਗੀ ਦੀ ਗੱਲ ਕਰੀਏ ਤੇ ਬਹੁਤ ਵਾਰ ਐਸੀਆਂ ਘਟਨਾਵਾਂ ਵਾਪਰਦੀਆਂ ਨੇ, ਦੋ ਮਨੁੱਖ ਜਿਨ੍ਹਾਂ ਦੀ ਆਪਸ ਵਿੱਚ ਦੋਸਤੀ ਹੈ, ਦੋ ਪਰਿਵਾਰ ਜਿਨ੍ਹਾਂ ਦਾ ਆਪਸ ਵਿੱਚ ਬੜਾ ਮਿਲਵਰਤਨ ਹੈ, ਕਿਸੇ ਤੀਜੇ ਬੰਦੇ ਦੇ ਕਹਿਣ ਤੇ ਉਹ ਪਰਿਵਾਰ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਨੇ। ਪਰ ਕਈ ਵਾਰ ਬੜੀ ਦੇਰ ਬਾਅਦ ਪਤਾ ਲੱਗਦਾ ਕਿ ਗੱਲ ਕੁਝ ਵੀ ਨਹੀਂ ਸੀ, ਤੀਜੇ ਬੰਦੇ ਨੇ ਜਾਣ ਬੁੱਝ ਕੇ ਚੁਗਲੀ ਕੀਤੀ ਤੇ ਗੱਲ ਵਿਗੜ ਗਈ, ਦੋਨਾਂ ਪਰਿਵਾਰਾਂ ਵਿੱਚ ਦੂਰੀਆਂ ਬਣ ਗਈਆਂ। ਸਮਾਜ ਵਿੱਚ ਐਸਾ ਕੁਝ ਵਾਪਰਦਾ ਹੈ। ਜਦੋਂ ਵੀ ਕੋਈ ਮਨੁੱਖ ਸਾਨੂੰ ਕਿਸੇ ਤੀਜੇ ਬਾਰੇ ਕੁਝ ਆਖੇ ਤੇ ਸਾਡਾ ਫਰਜ਼ ਹੈ ਉਸ ਗੱਲ ਦੀ ਪੜਤਾਲ ਕਰਨਾ ਕਿ ਇਹ ਗੱਲ ਬਿਲਕੁਲ ਦਰੁਸਤ ਹੈ, ਜੋ ਕੁਝ ਕੋਈ ਸਾਨੂੰ ਕਹਿਣ ਵਾਲਾ ਕਹਿ ਰਿਹਾ ਇਹ ਗੱਲ ਠੀਕ ਹੈ। ਕਈ ਵਾਰ ਬੰਦਾ ਜੇ ਬਿਨਾਂ ਪੜਤਾਲ ਕੀਤਿਆਂ ਕਿਸੇ ਦੂਜੇ ਦੇ ਪਿੱਛੇ ਲੱਗ ਜਾਏ ਤੇ ਬਹੁਤ ਵੱਡੇ ਘਾਟੇ ਵੀ ਪੈ ਜਾਂਦੇ ਨੇ। ਗੁਰੂ ਰਹਿਮਤ ਕਰੇ, ਸਾਨੂੰ ਆਮ ਜੀਵਨ ਵਿੱਚ ਇਸ ਗੱਲ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈ। ਕਰਤਾਰ ਸਿੰਘ ਝੱਬਰ ਹੋਰਾਂ ਨੇ ਜੱਥਾ ਲਿਜਾਣ ਦਾ ਫੈਸਲਾ ਕਰ ਲਿਆ। 31 ਜਨਵਰੀ 1921 ਦਾ ਦਿਨ ਸੀ ਜਿਸ ਦਿਨ ਕਰਤਾਰ ਸਿੰਘ ਝੱਬਰ ਹੋਰੀ ਜੱਥਾ ਲੈ ਕੇ ਰਾਜਾ ਸੰਸੀ ਪਹੁੰਚ ਗਏ ਤੇ ਰਾਜਾ ਸੰਸੀ ਤੋਂ ਪੈਦਲ ਚੱਲ ਕੇ ਗੁਰੂ ਕੇ ਬਾਗ ਵੱਲ ਨੂੰ ਤੁਰ ਪਏ। ਆਲੇ ਦੁਆਲੇ ਜਿਸ ਪਿੰਡ ਵਿੱਚੋਂ ਲੰਘਦੇ ਨੇ ਪਤਾ ਲੱਗਦਾ ਹੈ ਸਿੰਘਾਂ ਦਾ ਜਥਾ ਗੁਰੂ ਕੇ ਬਾਗ ਵੱਲ ਜਾ ਰਿਹਾ। ਪਿੰਡਾਂ ਦੇ ਲੋਕ, ਨੌਜਵਾਨ, ਕੁਝ ਵੱਡੀ ਉਮਰ ਦੇ ਸਿਆਣੇ ਬਜ਼ੁਰਗ ਇਸ ਜਥੇ ਦੇ ਨਾਲ ਹੋ ਤੁਰਦੇ ਨੇ, ਜਿਨ੍ਹਾਂ ਦੇ ਮਨਾਂ ਵਿੱਚ ਗੁਰਦੁਆਰੇ ਦਾ ਪ੍ਰਬੰਧ ਸੁਧਾਰਨ ਦਾ ਇੱਕ ਖਿਆਲ ਹੈ, ਜਿਹੜੇ ਚਾਹੁੰਦੇ ਨੇ ਕਿ ਗੁਰਦੁਆਰਿਆਂ ਦਾ ਪ੍ਰਬੰਧ ਗੁਰਮਤ ਅਨੁਸਾਰ ਹੋਣਾ ਚਾਹੀਦਾ। ਇਹ ਜਥਾ ਚੱਲਦਾ ਚੱਲਦਾ 400-500 ਦੀ ਗਿਣਤੀ ਤੱਕ ਪਹੁੰਚ ਗਿਆ। ਸ਼ਾਮ ਦੇ ਵਕਤ ਕਰਤਾਰ ਸਿੰਘ ਝੱਬਰ ਹੋਰੀ ਇਸ ਸਮੁੱਚੇ ਜਥੇ ਦੇ ਨਾਲ ਗੁਰਦੁਆਰਾ ਗੁਰੂ ਕੇ ਬਾਗ ਵਿੱਚ ਆ ਕੇ ਦਾਖਲ ਹੁੰਦੇ ਨੇ। ਸਭ ਤੋਂ ਪਹਿਲਾਂ ਜਿਹੜੇ ਮਹੰਤ ਦੇ ਆਦਮੀ ਨੇ, ਜਿਹੜੇ ਉਹਦੇ ਆਪਣੇ ਬੰਦੇ ਨੇ ਗੁਰਦੁਆਰੇ ਵਿੱਚ ਵੱਖ ਵੱਖ ਥਾਵਾਂ ਤੇ ਡਿਊਟੀਆਂ ਤੇ ਤਾਇਨਾਤ ਨੇ, ਉਹਨਾਂ ਨੂੰ ਗੁਰਦੁਆਰੇ ਦੀ ਹਦੂਦ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ। ਕੋਈ ਖੂਨ ਖਰਾਬਾ ਨਹੀਂ ਹੁੰਦਾ, ਕੋਈ ਲੜਾਈ ਨਹੀਂ ਹੁੰਦੀ। ਮਹੰਤ ਦੇ ਆਦਮੀ ਇੰਨੇ ਬੰਦਿਆਂ ਨੂੰ ਵੇਖ ਕੇ ਘਬਰਾ ਜਾਂਦੇ ਨੇ ਔਰ ਆਪਣੇ ਆਪ ਸਿੰਘਾਂ ਦੇ ਇੱਕੋ ਵਾਰ ਕਹਿਣ ਤੇ ਗੁਰਦੁਆਰਾ ਸਾਹਿਬ ਵਿੱਚੋਂ ਬਾਹਰ ਨਿਕਲ ਜਾਂਦੇ ਨੇ, ਮਹੰਤ ਕੋਲ ਚਲੇ ਜਾਂਦੇ ਨੇ, ਜਾ ਕੇ ਮਹੰਤ ਸੁੰਦਰਦਾਸ ਨੂੰ ਇਤਲਾਹ ਦਿੰਦੇ ਨੇ ਕਿ ਗੁਰਦੁਆਰੇ ਵਿੱਚ ਅਕਾਲੀ ਸਿੰਘ ਆ ਗਏ ਨੇ। ਮਹੰਤ ਨੂੰ ਵੀ ਕੱਚੀਆਂ ਤਰੇਲੀਆਂ ਆਉਂਦੀਆਂ ਨੇ, ਹੁਣ ਕੀ ਬਣੇਗਾ। ਇੱਧਰ ਸਰੋਵਰ ਦੇ ਕੰਢੇ ਗੁਰਦੁਆਰਾ ਸਾਹਿਬ ਵਿੱਚ ਇੱਕ ਸਰੋਵਰ ਸੀ, ਦੀਵਾਨ ਸੱਜ ਜਾਂਦਾ। ਇਸ ਦੀਵਾਨ ਵਿੱਚ ਤਕਰੀਰਾਂ ਹੁੰਦੀਆਂ ਨੇ ਤੇ ਨਾਲ ਹੀ ਦੂਜੇ ਪਾਸੇ ਇਸ ਇਲਾਕੇ ਦਾ ਇੱਕ ਪੰਥ ਦਰਦੀ ਸੱਜਣ ਹੈ ਜਿਸਦਾ ਨਾਂ ਹੈ ਭਾਈ ਦਾਨ ਸਿੰਘ ਵਿਛੋਆ। ਭਾਈ ਦਾਨ ਸਿੰਘ ਵਿਛੋਏ ਨੂੰ ਪਤਾ ਲੱਗਦਾ, ਉਹ ਵੀ ਕੁਝ ਆਦਮੀ ਨਾਲ ਲੈ ਕੇ ਗੁਰਦੁਆਰਾ ਸਾਹਿਬ ਪਹੁੰਚ ਜਾਂਦਾ। ਹੁਣ ਦਾਨ ਸਿੰਘ ਵਿਛੋਏ ਦਾ ਮਹੰਤ ਉੱਪਰ ਬੜਾ ਪ੍ਰਭਾਵ ਸੀ। ਭਾਈ ਦਾਨ ਸਿੰਘ ਨੇ ਮਹੰਤ ਨੂੰ ਆਖਿਆ, ਮਹੰਤ ਜੀ, ਹਾਲੇ ਵੀ ਵੇਲਾ ਹੈ ਸੁਧਾਰ ਦਾ, ਤੁਹਾਨੂੰ ਇੱਕ ਮੌਕਾ ਦਿੱਤਾ ਜਾਏਗਾ। ਜੇ ਤੁਸੀਂ ਆਪਣੇ ਆਪ ਨੂੰ ਸੁਧਾਰ ਲਓ, ਗੁਰਦੁਆਰੇ ਦਾ ਪ੍ਰਬੰਧ ਸੁਧਾਰ ਲਿਆ ਜਾਏ ਤੇ ਤੁਸੀਂ ਇਸ ਗੁਰਦੁਆਰੇ ਵਿੱਚ ਸੇਵਾ ਕਰਦੇ ਰਹਿ ਜਾਓਗੇ।
ਨਹੀਂ ਤੇ ਫਿਰ ਤੁਹਾਨੂੰ ਸੇਵਾ ਮੁਕਤ ਕਰ ਦਿੱਤਾ ਜਾਏਗਾ। ਮਹੰਤ ਨੇ ਦਾਨ ਸਿੰਘ ਵਿਸ਼ੋਏ ਦੀ ਗੱਲ ਮੰਨ ਲਈ। ਹੁਣ ਮਹੰਤ ਵੀ ਸਿੰਘਾਂ ਦੇ ਅੱਗੇ ਪੇਸ਼ ਹੋਇਆ, ਬੜੇ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਹੋਈ। ਮਹੰਤ ਅੱਗੇ ਇਹ ਸ਼ਰਤਾਂ ਰੱਖੀਆਂ ਗਈਆਂ ਕਿ ਮਹੰਤ ਜੀ ਸਾਨੂੰ ਤੁਹਾਡੇ ਪ੍ਰਬੰਧ ਉੱਪਰ ਇਤਰਾਜ਼ ਹੈ, ਤੁਹਾਡੇ 'ਤੇ ਕੋਈ ਇਤਰਾਜ਼ ਨਹੀਂ। ਤੁਸੀਂ ਜਿਹੜੇ ਕਰਮ ਕਰ ਰਹੇ ਹੋ ਇਹ ਕਰਮ ਗੁਰਮਤਿ ਦੇ ਅਨੁਸਾਰ ਨਹੀਂ। ਤੁਸੀਂ ਜੇ ਚਾਹੁੰਦੇ ਹੋ ਕਿ ਮੈਂ ਇਸ ਗੁਰਦੁਆਰੇ ਦੀ ਸੇਵਾ ਕਰਾਂ, ਕੁਰੇਤਾਂ ਛੱਡ ਦਿਓ, ਰਹਿਤਵਾਨ ਹੋ ਜਾਓ, ਅੰਮ੍ਰਿਤ ਛਕ ਲਓ। ਅੰਮ੍ਰਿਤਧਾਰੀ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਸੇਵਾ ਕਰਨੀ ਪ੍ਰਵਾਨ ਕਰ ਲਓ। ਜੇ ਗੱਲਾਂ ਤੁਹਾਨੂੰ ਮਨਜ਼ੂਰ ਨੇ ਤੇ ਸੇਵਾ ਤੁਹਾਨੂੰ ਇਸੇ ਤਰ੍ਹਾਂ ਮਿਲੀ ਰਹੇਗੀ। ਮਹੰਤ ਨੇ ਆਖਿਆ ਮੈਨੂੰ ਸਾਰੀਆਂ ਗੱਲਾਂ ਮਨਜ਼ੂਰ ਨੇ। ਸਿੰਘਾਂ ਨੇ ਆਖਿਆ ਠੀਕ ਹੈ, ਗੁਰਦੁਆਰੇ ਦਾ ਪ੍ਰਬੰਧ ਤੁਸੀਂ ਕਰੋਗੇ। ਹੁਣ ਮਹੰਤ ਨੇ ਸਾਰੀਆਂ ਸ਼ਰਤਾਂ ਮੰਨ ਲਈਆਂ। ਇਹਨੇ ਅੰਮ੍ਰਿਤ ਛਕਿਆ ਔਰ ਨਾਲ ਇੱਕ ਔਰਤ ਜਿਸਦਾ ਨਾਂ ਈਸ਼ਰੀ ਸੀ ਉਹਨੂੰ ਵੀ ਅੰਮ੍ਰਿਤ ਛਕਾਇਆ, ਉਹਦਾ ਨਾਂ ਗਿਆਨ ਕੌਰ ਰੱਖਿਆ, ਮਹੰਤ ਦਾ ਨਾਂ ਜੋਗਿੰਦਰ ਸਿੰਘ ਰੱਖਿਆ ਗਿਆ। ਹੁਣ ਇਹਨੇ ਆਨੰਦ ਕਾਰਜ ਕਰਵਾ ਲਿਆ, ਇਹ ਪੰਥ ਦੇ ਕਹੇ ਮੁਤਾਬਕ ਰਹਿਤਵਾਨ ਹੋ ਗਿਆ, ਇਹਨੇ ਕੁਰੇਤਾਂ ਛੱਡ ਦਿੱਤੀਆਂ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਫਰਵਰੀ ਦਾ ਮਹੀਨਾ ਸੀ, 1921 ਦਾ ਸਾਲ ਸੀ, ਪਰ ਹੁਣ ਕੁਝ ਘਟਨਾਵਾਂ ਐਸੀਆਂ ਵਾਪਰੀਆਂ ਜਿਨ੍ਹਾਂ ਘਟਨਾਵਾਂ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਇਹ ਘਟਨਾਵਾਂ ਕਿਹੜੀਆਂ ਸਨ? ਨਨਕਾਣਾ ਸਾਹਿਬ ਦਾ ਸਾਕਾ। 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਵਿੱਚ ਇੱਥੋਂ ਦੇ ਮਹੰਤ ਨਰਾਇਣ ਦਾਸ ਨੇ ਬਹੁਤ ਵੱਡਾ ਮੌਤ ਦਾ ਤਾਂਡਵ ਨਾਚ ਨੱਚਿਆ। ਸੈਂਕੜੇ ਸਿੰਘ, ਲਗਭਗ 200 ਸਿੰਘ, ਇਤਿਹਾਸ ਉਹਨਾਂ ਦੀ ਪ੍ਰੋਪਰ ਗਿਣਤੀ ਨਹੀਂ ਰੱਖ ਸਕਿਆ, ਲਗਭਗ 200 ਦੀ ਗਿਣਤੀ ਸੀ ਜਿਹੜੇ ਸਿੰਘ ਸ਼ਾਂਤਮਈ ਨਨਕਾਣਾ ਸਾਹਿਬ ਵਿੱਚ ਮੱਥਾ ਟੇਕਣ ਲਈ ਗਏ ਸਨ। ਹਾਲੇ ਉਹਨਾਂ ਨੇ ਕੋਈ ਕਬਜ਼ੇ ਦੀ ਗੱਲ ਵੀ ਨਹੀਂ ਸੀ ਕੀਤੀ। ਮਹੰਤ ਨੂੰ ਸੂਹ ਮਿਲ ਗਈ, ਉਹਨੇ ਇਹ ਸ਼ਾਂਤਮਈ ਸਿੰਘਾਂ ਉੱਪਰ ਹਮਲਾ ਕੀਤਾ ਤੇ ਸਿੰਘ ਸ਼ਹੀਦ ਕਰ ਦਿੱਤੇ। ਪੂਰੇ ਪੰਥ ਵਿੱਚ ਹਾਹਾਕਾਰ ਮੱਚ ਗਈ। ਕੇਵਲ 2 ਸਿੰਘ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਸ਼ਹੀਦ ਹੋਏ ਸਨ, ਪਰ ਹੁਣ ਇੱਥੇ 100 ਗੁਣਾ ਵੱਧ 200 ਸਿੰਘ ਸ਼ਹੀਦ ਹੋਇਆ। ਸਮੁੱਚਾ ਪੰਥ ਨਨਕਾਣਾ ਸਾਹਿਬ ਪਹੁੰਚ ਗਿਆ ਤੇ ਨਨਕਾਣਾ ਸਾਹਿਬ ਦਾ ਪ੍ਰਬੰਧ ਕਰਤਾਰ ਸਿੰਘ ਝੱਬਰ ਹੋਰਾਂ ਨੇ ਫਿਰ ਡਾਂਗ ਦੇ ਜ਼ੋਰ ਨਾਲ ਅੰਗਰੇਜ਼ ਹਕੂਮਤ ਤੋਂ ਲਿਆ। ਅੰਗਰੇਜ਼ ਹਕੂਮਤ ਨੇ ਮਹੰਤ ਨੂੰ ਵੀ ਗ੍ਰਿਫਤਾਰ ਕੀਤਾ। ਨਰਾਇਣ ਦਾਸ ਦੇ ਨਾਲ ਉਹਦੇ ਚੇਲੇ, ਉਹਦੇ ਨਾਲ ਜਿਹੜੇ ਆਦਮੀ ਸਨ ਗੁੰਡੇ ਬਦਮਾਸ਼, ਉਹ ਵੀ ਕੁਝ ਗ੍ਰਿਫਤਾਰ ਕੀਤੇ ਗਏ, ਪਰ ਸਰਕਾਰ ਦਾ ਸਾਰਾ ਜ਼ੋਰ ਮਹੰਤ ਨੂੰ ਬਚਾਉਣ ਤੇ ਲੱਗਾ ਹੋਇਆ ਸੀ ਕਿਉਂਕਿ ਮਹੰਤ ਨੂੰ ਸ਼ਹਿ ਸੀ, ਮਹੰਤ ਨੂੰ ਅੰਗਰੇਜ਼ ਅਫਸਰਾਂ ਦੀ ਸਹਿ ਸੀ। ਇੱਥੋਂ ਤੱਕ ਕਿ ਮਹੰਤ ਨੇ ਜਿਹੜੇ ਹਥਿਆਰ ਖਰੀਦੇ ਸਨ ਉਹ ਵੀ ਅੰਗਰੇਜ਼ ਅਫਸਰਾਂ ਦੀ ਪ੍ਰਵਾਨਗੀ ਨਾਲ ਉਹਨੂੰ ਮਿਲੇ ਸਨ। ਹੁਣ ਇੱਕ ਪਾਸੇ ਮਹੰਤ ਨੂੰ ਗ੍ਰਿਫਤਾਰ ਕੀਤਾ ਗਿਆ, ਦੂਜੇ ਪਾਸੇ ਸਰਕਾਰ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇੱਧਰ ਕਾਂਗਰਸ ਦੀ ਨਾਮ ਮਿਲਵਰਤਨ ਦੀ ਲਹਿਰ ਚੱਲ ਰਹੀ ਸੀ ਮਹਾਤਮਾ ਗਾਂਧੀ ਦੀ ਅਗਵਾਈ ਹੇਠ, ਤੇ ਇੱਧਰ ਅਕਾਲੀ ਸਿੰਘਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਨੇ ਵੀ ਮਹੰਤ ਨਰਾਇਣ ਦਾਸ ਦੇ ਮਾਮਲੇ ਵਿੱਚ, ਕਿਉਂਕਿ ਸਿੱਧਮ ਸਿੱਧਾ ਸਰਕਾਰ ਉਹਨੂੰ ਬਚਾਉਣਾ ਚਾਹੁੰਦੀ ਸੀ ਤੇ ਪੰਥ ਨੇ ਨਾਮ ਮਿਲਵਰਤਨ ਦਾ ਫੈਸਲਾ ਕਰ ਲਿਆ। ਹੁਣ ਜਦੋਂ ਨਾਮ ਮਿਲਵਰਤਨ ਦਾ ਫੈਸਲਾ ਕੀਤਾ, ਅੰਗਰੇਜ਼ ਸਰਕਾਰ ਪਹਿਲਾਂ ਹੀ ਅਕਾਲੀ ਲਹਿਰ ਨੂੰ, ਗੁਰਦੁਆਰਾ ਸੁਧਾਰ ਲਹਿਰ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਦੀ ਸੀ, ਹੁਣ ਇਹਨਾਂ ਦਾ ਸ਼ੱਕ ਹੋਰ ਵੀ ਪੱਕਾ ਹੋ ਗਿਆ। ਅੰਗਰੇਜ਼ ਸੋਚਣ ਲੱਗ ਪਏ ਕਿ ਇਹ ਸਭ ਕੁਝ ਕਾਂਗਰਸ ਦੀ ਸ਼ਹਿ ਤੇ ਹੋ ਰਿਹਾ ਹੈ। ਜੇ ਨਾਮ ਮਿਲਵਰਤਨ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀਆਂ ਨੇ, ਇਹ ਸਭ ਕੁਝ ਕਾਂਗਰਸੀ ਆਗੂਆਂ ਦੀ ਪ੍ਰੇਰਣਾ ਹੈ। ਤੇ ਯਾਦ ਰਹੇ, ਸ਼ਾਇਦ ਤੁਹਾਨੂੰ ਸੁਣਨ ਵਿੱਚ ਓਪਰਾ ਲੱਗੇਗਾ, ਅੰਗਰੇਜ਼ਾਂ ਦਾ ਗੁਲਾਮ ਸੀ ਹਿੰਦੁਸਤਾਨ ਪੰਜਾਬ, ਇੱਥੇ ਕਾਂਗਰਸ ਪਾਰਟੀ ਤੇ ਦੂਜਾ ਪੰਥਕ ਅਕਾਲੀ ਦਲ ਸੀ। ਅੱਜ ਜੇ ਪੰਜਾਬ ਦੀ ਰਾਜਨੀਤੀ ਵੱਲ ਨਜ਼ਰ ਮਾਰੀ ਜਾਏ ਤੇ ਇਹ ਦੋਨੋਂ ਧਿਰਾਂ ਇੱਕ ਦੂਜੇ ਦੇ ਆਹਮੋ ਸਾਹਮਣੇ ਵਿਰੋਧ ਵਿੱਚ ਖਲੋਤੀਆਂ ਨਜ਼ਰ ਆਉਂਦੀਆਂ ਨੇ। ਅਕਾਲੀ ਕਾਂਗਰਸ ਦੇ ਵਿਰੋਧੀ ਨੇ, ਕਾਂਗਰਸ ਅਕਾਲੀਆਂ ਦੀ ਵਿਰੋਧੀ ਹੈ, ਪਰ ਉਸ ਵਕਤ ਇਹ ਦੋਨੋਂ ਧਿਰਾਂ ਮਿਲ ਕੇ ਚੱਲਦੀਆਂ ਸਨ ਤੇ ਬਹੁਤ ਸਾਰੇ ਸਿੱਖ ਅਕਾਲੀ ਦਲ ਦੇ ਵੀ ਮੈਂਬਰ ਹੁੰਦੇ ਸਨ ਤੇ ਕਾਂਗਰਸ ਪਾਰਟੀ ਦੇ ਨਾਲ ਵੀ ਉਹਨਾਂ ਦਾ ਸੰਬੰਧ ਹੁੰਦਾ ਸੀ। ਕਹਿਣ ਤੋਂ ਭਾਵ ਅੰਗਰੇਜ਼ ਸਰਕਾਰ, ਕਿਉਂਕਿ ਇਹਨਾਂ ਦੀ ਸਾਂਝੀ ਦੁਸ਼ਮਣ ਸੀ, ਇਹ ਅੰਗਰੇਜ਼ਾਂ ਦੇ ਵਿਰੁੱਧ ਵੀ ਸੰਘਰਸ਼ ਕਰ ਰਹੇ ਸਨ।
ਅੰਗਰੇਜ਼ਾਂ ਨੂੰ ਇਸ ਗੱਲ ਦਾ ਸ਼ੱਕ ਪੱਕਾ ਹੋ ਗਿਆ ਕਿ ਅਕਾਲੀਆਂ ਨੂੰ ਸ਼੍ਰੋਮਣੀ ਕਮੇਟੀ ਨੂੰ ਕਾਂਗਰਸ ਨੇ ਨਾਮ ਮਿਲਵਰਤਨ ਕਰਨ ਲਈ ਕਿਹਾ। ਬਸ ਫਿਰ ਕੀ ਸੀ, ਉਹਨਾਂ ਨੇ ਸਖਤੀ ਹੋਰ ਵਧਾ ਦਿੱਤੀ, ਬਹੁਤ ਸਾਰੇ ਅਕਾਲੀ ਆਗੂ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿੱਚ ਡੱਕ ਦਿੱਤੇ। ਚਾਬੀਆਂ ਦਾ ਮੋਰਚਾ ਲੱਗਾ ਕਿਉਂਕਿ ਚਾਬੀਆਂ ਤੋਸ਼ੇਖਾਨੇ ਦੀਆਂ ਚਾਬੀਆਂ, ਦਰਬਾਰ ਸਾਹਿਬ ਇੱਕ ਤੋਸ਼ਾਖਾਨਾ ਹੈ, ਤੁਸੀਂ ਜਾਣਦੇ ਹੋਵੋਗੇ, ਜਿੱਥੇ ਬੜੀਆਂ ਸਾਡੀਆਂ ਵਿਰਾਸਤੀ ਚੀਜ਼ਾਂ, ਬਹੁਤ ਸਾਰੀਆਂ ਵਸਤੂਆਂ ਸਾਂਭ ਕੇ ਰੱਖੀਆਂ ਹੋਈਆਂ ਨੇ। ਬੇਸ਼ੱਕ 1984 ਵਿੱਚ ਦਰਬਾਰ ਸਾਹਿਬ ਦੇ ਹਮਲੇ ਦੌਰਾਨ ਤੋਸ਼ੇਖਾਨੇ ਦਾ ਵੀ ਬਹੁਤ ਭਾਰੀ ਨੁਕਸਾਨ ਹੋਇਆ। ਤੋਸ਼ੇਖਾਨੇ ਦੀਆਂ ਚਾਬੀਆਂ ਅੰਗਰੇਜ਼ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਖੋਹ ਲਈਆਂ ਤੇ ਉਸ ਉਹਨਾਂ ਚਾਬੀਆਂ ਨੂੰ ਹਾਸਲ ਕਰਨ ਲਈ ਫਿਰ ਮੋਰਚਾ ਲੱਗਾ, ਚਾਬੀਆਂ ਦਾ ਮੋਰਚਾ ਜਿਹਨੂੰ ਆਖਿਆ ਜਾਂਦਾ। ਬੇਸ਼ੱਕ ਚਾਬੀਆਂ ਵਾਪਸ ਗੌਰਮੈਂਟ ਨੇ ਦੇ ਦਿੱਤੀਆਂ, ਪਰ ਇੱਕ ਫੈਸਲਾ ਉਹਨਾਂ ਪੱਕਾ ਕਰ ਲਿਆ ਕਿ ਹੁਣ ਅਕਾਲੀ ਲਹਿਰ ਕਿਸੇ ਵੀ ਤਰੀਕੇ ਕੁਚਲਣੀ ਹੈ। ਗੁਰਦੁਆਰਾ ਸੁਧਾਰ ਲਹਿਰ ਧਾਰਮਿਕ ਲਹਿਰ ਨਹੀਂ, ਇਹ ਇੱਕ ਰਾਜਨੀਤਿਕ ਲਹਿਰ ਬਣ ਗਈ ਹੈ, ਸਾਡੇ ਰਾਜ ਭਾਗ ਲਈ ਖਤਰਾ ਹੈ। ਤੇ ਇਹ ਗੱਲ ਹੋਰ, ਉਹਨਾਂ ਦਿਨਾਂ ਵਿੱਚ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ, ਨਨਕਾਣਾ ਸਾਹਿਬ ਦੇ ਸਾਕੇ ਦੇ ਰੋਸ ਵਜੋਂ ਸਮੁੱਚੇ ਪੰਥ ਨੇ ਕਾਲੀਆਂ ਪੱਗਾਂ ਬੰਨਣ ਦਾ ਫੈਸਲਾ ਕੀਤਾ ਸੀ ਤੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਚਾਰੇ ਪਾਸੇ ਕਾਲੀਆਂ ਪੱਗਾਂ ਵਾਲੇ ਸਿੰਘ ਸਿੰਘਣੀਆਂ, ਕਾਲੀਆਂ ਚੁੰਨੀਆਂ ਵਾਲੀਆਂ ਬੀਬੀਆਂ ਨਜ਼ਰ ਆਉਂਦੀਆਂ ਸਨ। ਤੇ ਜਿਹੜਾ ਕਾਲੀ ਪੱਗ ਵਾਲਾ ਨਜ਼ਰ ਆਉਂਦਾ ਸੀ ਉਹ ਭਾਵੇਂ ਕੋਈ ਵੀ ਹੋਵੇ, ਭਾਵੇਂ ਸਾਬਕਾ ਫੌਜੀ ਹੁੰਦੇ ਸਨ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਵਿਸ਼ਵ ਯੁੱਧ ਵਿੱਚ ਸੇਵਾ ਕੀਤੀ, ਅੱਗੇ ਹੋ ਕੇ ਲੜੇ, ਉਹਨਾਂ ਨੂੰ ਵੀ ਨਹੀਂ ਸੀ ਬਖਸ਼ਿਆ ਜਾਂਦਾ। ਜੇ ਕੋਈ ਜੈਲਦਾਰ ਜਾਂ ਕੋਈ ਨੰਬਰਦਾਰ ਕਾਲੀ ਪੱਗ ਬੰਨ ਲੈਂਦਾ ਸੀ ਉਹਦੇ ਉੱਪਰ ਵੀ ਸਖਤੀ ਢਾਈ ਜਾਂਦੀ ਸੀ। ਬਸ ਫਿਰ ਕੀ ਸੀ, ਇੱਥੋਂ ਤੱਕ ਕਿ ਤੁਸੀਂ ਅੱਗੇ ਜੈਤੋ ਦੇ ਮੋਰਚੇ ਦਾ ਇਤਿਹਾਸ ਸੁਣੋਗੇ। ਮਹਾਰਾਜਾ ਰਿਪੂ ਦਮਨ ਸਿੰਘ ਨਾਭਾ, ਜਿੱਥੇ ਉਹਨੂੰ ਗੱਦੀਆਂ ਲਾਉਣ ਦੇ ਕੁਝ ਹੋਰ ਕਾਰਨ ਸਨ, ਵੱਡਾ ਕਾਰਨ ਸੀ ਕਿ ਉਹਨੇ ਗੁਰਦੁਆਰਾ ਸੁਧਾਰ ਲਹਿਰ ਦੀ ਹਮਾਇਤ ਕੀਤੀ ਸੀ। ਤੇ ਜਦੋਂ ਕਾਲੀਆਂ ਪੱਗਾਂ ਬੰਨ ਕੇ ਰੋਸ ਕਰਨ ਦਾ ਐਲਾਨ ਹੋਇਆ ਤੇ ਮਹਾਰਾਜਾ ਰਿਪੂ ਦਮਨ ਸਿੰਘ ਨਾਭਾ ਨੇ ਆਪ ਵੀ ਕਾਲੀ ਪੱਗ ਬੰਨੀ ਤੇ ਆਪਣੀ ਰਿਆਸਤ ਵਿੱਚ ਛੁੱਟੀ ਦਾ ਐਲਾਨ ਵੀ ਕੀਤਾ। ਹੋਰ ਸਾਰੀਆਂ ਥਾਵਾਂ ਤੇ ਬਾਕੀ ਰਿਆਸਤਾਂ ਵਿੱਚ, ਪਟਿਆਲਾ ਰਿਆਸਤ ਜਾਂ ਬਾਕੀ ਜਿਹੜੀਆਂ ਰਿਆਸਤਾਂ ਸਨ ਉੱਥੇ ਅਕਾਲੀ ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਸੀ, ਪਰ ਨਾਭਾ ਰਿਆਸਤ ਵਿੱਚ ਅਕਾਲੀ ਸਿੰਘ ਆਪਣੀ ਮਰਜ਼ੀ ਨਾਲ ਜਲਸੇ ਕਰ ਸਕਦੇ ਸਨ ਅੰਗਰੇਜ਼ਾਂ ਦੇ ਵਿਰੁੱਧ। ਮੈਂ ਜ਼ਿਕਰ ਕਰ ਰਿਹਾ ਹਾਂ ਕਿ ਅੰਗਰੇਜ਼ ਸਰਕਾਰ ਨੇ ਸਖਤੀ ਵਧਾ ਦਿੱਤੀ, ਇਸੇ ਕਰਕੇ ਮਹਾਰਾਜਾ ਨਾਭਾ ਨੂੰ ਗੱਦੀਓਂ ਲਾਇਆ। ਇਹ ਵੀ ਇੱਕ ਕਾਰਨ ਸੀ ਕਿਉਂਕਿ ਉਹ ਅਕਾਲੀ ਦਲ ਦਾ, ਉਹ ਪੰਥ ਦਾ ਹਮਾਇਤੀ ਸੀ, ਅੰਗਰੇਜ਼ਾਂ ਦਾ ਝੋਲੀ ਚੁੱਕ ਨਹੀਂ ਸੀ, ਨਹੀਂ ਤੇ ਰਾਜੇ ਪਟਿਆਲੇ ਵਰਗੇ ਝੋਲੀ ਚੁੱਕਾਂ ਦੀ ਵੀ ਕੋਈ ਕਮੀ ਨਹੀਂ ਸੀ। ਮੈਂ ਗੱਲ ਕਰ ਰਿਹਾ ਹਾਂ ਗੁਰੂ ਕੇ ਬਾਗ ਦੇ ਮੋਰਚੇ ਦੀ, ਗੁਰੂ ਕੇ ਬਾਗ ਦਾ ਮੋਰਚਾ ਲੱਗਦਾ ਕਿਵੇਂ ਹੈ ਤੇ ਅੰਗਰੇਜ਼ ਸਰਕਾਰ ਕਿੰਨੀ ਕਿਵੇਂ ਸਖਤੀ ਕਰਦੀ ਹੈ। ਹੁਣ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਵਾਪਰ ਜਾਂਦਾ ਹੈ, ਚਾਬੀਆਂ ਦਾ ਮੋਰਚਾ ਫਤਿਹ ਹੋ ਜਾਂਦਾ ਹੈ, ਅੰਗਰੇਜ਼ ਸਰਕਾਰ ਅਕਾਲੀਆਂ ਦੇ ਹੋਰ ਵੀ ਵਿਰੁੱਧ ਹੋ ਜਾਂਦੀ ਹੈ ਤੇ ਮਹੰਤ ਜਿਹੜਾ ਸੁੰਦਰਦਾਸ ਤੋਂ ਅੰਮ੍ਰਿਤ ਛਕ ਕੇ ਜੋਗਿੰਦਰ ਸਿੰਘ ਬਣਿਆ ਸੀ, ਇਹਨੇ ਪਹਿਲਾਂ ਵਾਲੇ ਲੱਛਣ ਕਰਨੇ ਫਿਰ ਸ਼ੁਰੂ ਕਰ ਦਿੱਤੇ। ਇਹਨੂੰ ਅੰਗਰੇਜ਼ਾਂ ਦੀ ਸ਼ਹਿ ਮਿਲ ਗਈ, ਇਹਨੇ ਫਿਰ ਪਹਿਲਾਂ ਵਾਲੇ ਕੰਮ ਕਰਨੇ ਸ਼ੁਰੂ ਕਰ ਦਿੱਤੇ। ਪੰਥ ਨੂੰ ਪਤਾ ਲੱਗਾ, ਫਿਰ ਪੰਥਕ ਇਕੱਤਰਤਾ ਹੋਈ। ਹੁਣ ਪੰਥਕ ਇਕੱਤਰਤਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਗੁਰੂ ਕੇ ਬਾਗ ਦੇ ਗੁਰਦੁਆਰੇ ਦੇ ਨਾਲ ਜਿਹੜੀ ਜ਼ਮੀਨ ਸੀ, ਉਸ ਜ਼ਮੀਨ ਵਿੱਚ ਉਸ ਵਕਤ ਬਾਗ ਨਹੀਂ ਸੀ, ਕੇਵਲ ਤੇ ਕੇਵਲ ਕਿੱਕਰਾਂ ਦੇ ਦਰਖਤ ਖੜੇ ਸਨ, ਜਿਨ੍ਹਾਂ ਵਿੱਚੋਂ ਬਹੁਤੇ ਸੁੱਕੇ ਹੋਏ ਸਨ। ਤੇ ਗੁਰੂ ਕੇ ਲੰਗਰ ਲਈ ਇਹਨਾਂ ਕਿੱਕਰਾਂ ਦਾ ਬਾਲਣ ਵੱਢ ਕੇ ਵਰਤਿਆ ਜਾਂਦਾ ਸੀ। ਤੇ ਹੁਣ ਕੀ ਹੋਇਆ, 8 ਅਗਸਤ 1922 ਦਾ ਦਿਨ ਹੈ, ਡੇਢ ਸਾਲ ਲੰਘ ਗਿਆ। ਤੁਸੀਂ ਜਾਣਦੇ ਹੋ ਨਾ, 31 ਜਨਵਰੀ ਨੂੰ ਕਰਤਾਰ ਸਿੰਘ ਝੱਬਰ ਹੋਰਾਂ ਨੇ ਪਹਿਲੀ ਮੀਟਿੰਗ ਮਹੰਤ ਨਾਲ ਕੀਤੀ ਸੀ, ਉਹ ਮੰਨ ਗਿਆ, ਉਹਨੇ ਅੰਮ੍ਰਿਤ ਛਕ ਲਿਆ, ਪਰ ਡੇਢ ਸਾਲ ਠੀਕ ਰਿਹਾ, ਉਸ ਤੋਂ ਬਾਅਦ ਇਹ ਫਿਰ ਵਿਗੜ ਗਿਆ। ਫਿਰ ਹੋਇਆ ਕਿ ਅੰਗਰੇਜ਼ ਸਰਕਾਰ ਹੁਣ ਕਿਸੇ ਨਾ ਕਿਸੇ ਬਹਾਨੇ ਸਿੱਖਾਂ ਨੂੰ ਦਬਾਉਣਾ ਚਾਹੁੰਦੀ ਹੈ, ਉਹ ਬਹਾਨਾ ਲੱਭ ਰਹੀ ਹੈ। ਤੇ ਇੱਧਰ ਬਹਾਨਾ ਕੀ ਮਿਲਿਆ, ਜਿਹੜੇ ਗੁਰੂ ਕੇ ਲੰਗਰ ਵਿੱਚ ਸੇਵਾ ਕਰਨ ਵਾਲੇ ਸੇਵਾਦਾਰ ਸਿੰਘ ਸਨ, ਉਹ ਇੱਕ ਦਿਨ ਬਾਗ ਵਾਲੀ ਜ਼ਮੀਨ ਦੇ ਵਿੱਚੋਂ ਲੱਕੜਾਂ ਕੱਟਣ ਲਈ, ਬਾਲਣ ਕੱਟਣ ਲਈ ਗਏ ਨੇ। ਇਹਨਾਂ ਨੇ ਬਾਲਣ ਕੱਟਿਆ, 5 ਸਿੰਘ ਸਨ, ਪਰ ਐਨ ਉਸੇ ਵਕਤ ਜਦੋਂ ਇਹ ਬਾਲਣ ਕੱਟ ਕੇ ਗੁਰਦੁਆਰਾ ਸਾਹਿਬ ਵੱਲ ਨੂੰ ਆ ਰਹੇ ਸਨ, ਅੰਗਰੇਜ਼ਾਂ ਦੇ ਸਿਪਾਹੀ ਆ ਗਏ। ਇਹਨਾਂ ਸਿਪਾਹੀਆਂ ਨੇ ਆ ਕੇ ਇਹਨਾਂ 5 ਸੇਵਾਦਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿੱਥੋਂ ਹੁਣ
ਗੁਰੂ ਕੇ ਬਾਗ ਦੇ ਮੋਰਚੇ ਦੀ ਸ਼ੁਰੂਆਤ ਹੋਣੀ ਹੈ। ਇਹ ਸਾਰੀ ਘਟਨਾ ਕੀ ਸੀ, ਇਹਨਾਂ ਸਿੰਘਾਂ ਨੂੰ ਕਿਵੇਂ ਗ੍ਰਿਫਤਾਰ ਕੀਤਾ ਗਿਆ? ਜਗਦੇਵ ਸਿੰਘ ਜਾਚਕ ਗਿੱਦੜਵਿੰਡੀ ਦੇ ਢਾਡੀ ਜਥੇ, ਹਰਦੀਪ ਸਿੰਘ ਗਿੱਦੜਵਿੰਡੀ ਅਤੇ ਸਤਨਾਮ ਸਿੰਘ ਲਾਲੀ ਬੀਲੇ ਵਾਲੇ ਤੋਂ

8 अगस्त 1922 वाले दिन गुरुद्वारा गुरु के बाग दी जमीन विच्चों लंगर लई बालन कटन लई गए पांच सिंघा नूं अचानक आई पुलिस दी धाड़ ने गोरे सिपाहियां ने गिरफ्तार कर लिया। हुण तक्को जरा इन्हां सिंघां दीआं गिरफ्तारियां होईआं, पांच सिंघां नूं गिरफ्तार करके पुलिस लै गई। हुण हर रोज कुछ सिंघ लकड़ां कटन लई जांदे ने, चारे पासे रौला पै गया कि गुरु के बाग विच्चों पांच सिंघां नूं बालन कटन गिआं नूं अंग्रेज गिरफ्तार करके लै गए ने। इस वेले तक खास तौर पर ननकाणा साहब का साका वापर जाण करके पूरे पंथ विच गुरुद्वारे का प्रबंध सुधारन लई एक किस्म का उत्साह सी। बच्चा बच्चा गुरुद्वारियां दे प्रबंध वल ध्यान दे रहा सी, किथे की हो रहा है, सरकार की कर रही है, महंत की कर रहे ने, पंथ दा इस पासे ध्यान सी। बेशक अज वर्गे साधन नहीं सन, कोई सोशल मीडिया, कोई टीवी चैनल नहीं सी, केवल ते केवल कुछ अखबार सन, पर अखबारां नूं पढ़न वाले पाठकां दी गिणती बड़ी सी। पढ़न वाले जे थोड़े सन, जिहड़े गुरमुखी जां उर्दू पढ़ सकदे सन, उहनां दी गिणती जे थोड़ी सी जिस इलाके विच, ਉਹ ਪੜ੍ਹ ਕੇ ਸੁਣਾਉਂਦੇ ਤੇ ਲੋਕ ਧਿਆਨ ਨਾਲ ਆਲੇ ਦੁਆਲੇ ਬਹਿ ਕੇ ਸੁਣਦੇ ਕਿ ਕਿੱਥੇ ਕੀ ਹੋ ਰਿਹਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਨੂੰ ਕੀ ਹੁਕਮ ਦੇ ਰਹੀ ਹੈ, ਅਸੀਂ ਕੀ ਕਰਨਾ ਗੁਰਦੁਆਰਿਆਂ ਦਾ ਪ੍ਰਬੰਧ ਸੁਧਾਰਨ ਲਈ। ਬੜਾ ਉਤਸ਼ਾਹ ਸੀ ਚਾਰੇ ਪਾਸੇ। ਨੇੜੇ ਦੇ ਇਲਾਕੇ ਵਿੱਚ ਬੜੀ ਜਲਦੀ ਪਤਾ ਲੱਗ ਗਿਆ ਕਿ ਸਿੰਘਾਂ ਦੀਆਂ ਗ੍ਰਿਫਤਾਰੀਆਂ ਹੋ ਗਈਆਂ ਨੇ। ਬਸ ਹਰ ਰੋਜ਼ ਪੰਜ ਸਿੰਘ ਆਪਣੇ ਆਪ ਨੂੰ ਗ੍ਰਿਫਤਾਰੀ ਦੇਣ ਲਈ ਪੇਸ਼ ਕਰਦੇ, ਪਹਿਲਾਂ ਲੱਕੜਾਂ ਵੱਢਣ ਲਈ ਜਾਂਦੇ, ਫਿਰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਹੈਰਾਨੀ ਦੀ ਬਾਤ, ਅੰਗਰੇਜ਼ ਕਹਿ ਰਹੇ ਸਨ ਕਿ ਇਹਨਾਂ ਸਿੰਘਾਂ ਨੂੰ ਗ੍ਰਿਫਤਾਰ ਇਸ ਲਈ ਕੀਤਾ ਗਿਆ ਕਿਉਂਕਿ ਪੰਥਕ ਆਗੂਆਂ ਦਾ ਸਵਾਲ ਸੀ ਕਿ ਗੁਰਦੁਆਰਾ ਸਾਹਿਬ ਦੀ ਜ਼ਮੀਨ ਵਿੱਚੋਂ ਲੰਗਰ ਲਈ ਲੱਕੜਾਂ ਕੱਟਣ ਗਏ ਹੋਏ ਸਿੱਖਾਂ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ। ਜ਼ਮੀਨ ਵੀ ਗੁਰਦੁਆਰੇ ਦੀ ਅਤੇ ਉਹ ਲੱਕੜਾਂ ਵੀ ਕੱਟ ਕੇ ਗੁਰੂ ਕੇ ਲੰਗਰਾਂ ਵਿੱਚ ਬਾਲਣੀਆਂ ਨੇ, ਅਤੇ ਸਿੱਖਾਂ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ, ਇਹਦੇ ਵਿੱਚ ਸਰਕਾਰ ਦਾ ਕੀ ਨੁਕਸਾਨ ਹੈ। ਅਤੇ ਸਰਕਾਰ ਨੇ ਬਹਾਨਾ ਬਣਾਇਆ ਕਿ ਸਾਨੂੰ ਮਹੰਤ ਜੋਗਿੰਦਰ ਸਿੰਘ, ਜਿਹੜਾ ਸੁੰਦਰਦਾਸ ਸੀ ਪਹਿਲਾਂ, ਉਹ ਸੁੰਦਰਦਾਸ ਉਰਫ ਜੋਗਿੰਦਰ ਸਿੰਘ ਨੇ ਇੱਕ ਸ਼ਿਕਾਇਤ ਕੀਤੀ ਹੈ ਕਿ ਮੇਰੀ ਜ਼ਮੀਨ ਵਿੱਚੋਂ, ਮੇਰੀ ਮਲਕੀਅਤ ਵਿੱਚੋਂ ਅਕਾਲੀਆਂ ਨੇ ਜ਼ਬਰਦਸਤੀ ਲੱਕੜਾਂ ਵੱਢਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਸਰਕਾਰ ਬੜੀ ਚਲਾਕ ਹੈ, ਅੱਜ ਵੀ ਕਾਨੂੰਨ ਬਣਨਾ ਇਹ ਵੱਖਰੀ ਬਾਤ ਹੈ, ਕਾਨੂੰਨ ਦਾ ਲਾਗੂ ਹੋਣਾ ਇਹ ਇੱਕ ਹੋਰ ਗੱਲ ਹੈ, ਅਤੇ ਕਾਨੂੰਨ ਦੀ ਦੁਰਵਰਤੋਂ ਹੋਣੀ ਇਹ ਤੀਜੀ ਗੱਲ ਹੈ। ਤੁਸੀਂ ਜਾਣਦੇ ਹੋ ਖਾਸ ਤੌਰ 'ਤੇ ਜਿਸ ਥਾਂ ਦਾ ਅਸੀਂ ਇਤਿਹਾਸ ਸਾਂਝਾ ਕਰ ਰਹੇ ਹਾਂ, ਹਿੰਦੁਸਤਾਨ ਦੀ ਧਰਤੀ, ਉੱਥੇ ਕਾਨੂੰਨ ਨੂੰ ਕਿੰਨੀ ਕੁ ਅਹਿਮੀਅਤ ਮਿਲਦੀ ਹੈ ਤੁਸੀਂ ਸਾਰੇ ਜਾਣਦੇ ਹੋ। ਕਾਨੂੰਨ ਦੀ ਦੁਰਵਰਤੋਂ ਕਿਵੇਂ ਹੁੰਦੀ ਹੈ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਆਮ ਤੌਰ 'ਤੇ ਸਾਡੇ ਪਿੰਡਾਂ ਵਿੱਚ ਲੜਾਈ ਹੋ ਜਾਏ, ਪਰਚੇ ਕਰਵਾਏ ਜਾਂਦੇ ਨੇ ਇੱਕ ਦੂਜੇ 'ਤੇ, ਅਤੇ ਬਹੁਤ ਵਾਰ ਟੇਢੇ ਢੰਗ ਨਾਲ ਪਰਚੇ ਕੀਤੇ ਜਾਂਦੇ ਨੇ। ਲੜਾਈ ਕਿਤੇ ਹੁੰਦੀ ਹੈ, ਲੜਾਈ ਵਿੱਚ ਕਈ ਬੰਦੇ ਸ਼ਾਮਿਲ ਵੀ ਨਹੀਂ ਹੁੰਦੇ, ਉਹਨਾਂ ਦਾ ਪਰਚੇ ਵਿੱਚ ਨਾ ਆ ਜਾਂਦਾ। ਹੁਣ ਇਸ ਅੰਗਰੇਜ਼ ਹਕੂਮਤ ਦੀ ਦਾ ਜਵਾਬ ਸੀ ਕਿ ਮਹੰਤ ਨੇ ਦਰਖਾਸਤ ਦਿੱਤੀ ਹੈ, ਪਰ ਅਸਲ ਵਿੱਚ ਪਹਿਲੀ ਗ੍ਰਿਫਤਾਰੀ 8 ਅਗਸਤ ਨੂੰ ਹੋਈ, ਅਤੇ ਮਹੰਤ ਵੱਲੋਂ ਜਿਹੜੀ ਲਿਖਤੀ ਸ਼ਿਕਾਇਤ ਅੰਗਰੇਜ਼ਾਂ ਨੇ ਕਹਿ ਕੇ ਲਈ ਉਹ 10 ਅਗਸਤ ਨੂੰ ਮਹੰਤ ਨੇ ਦਿੱਤੀ। ਅਸਲ ਵਿੱਚ ਇਹਦੇ ਤੋਂ ਸਿੱਧ ਹੁੰਦਾ ਸੀ ਕਿ ਅੰਗਰੇਜ਼ ਇਸ ਲਹਿਰ ਨੂੰ ਦਬਾਉਣਾ ਚਾਹੁੰਦੇ ਨੇ, ਸਿੱਖਾਂ ਨੂੰ ਧਮਕਾਉਣਾ ਅਤੇ ਡਰਾਉਣਾ ਚਾਹੁੰਦੇ ਨੇ ਕਿ ਕੋਈ ਸਿੱਖ ਗੁਰਦੁਆਰਿਆਂ ਦੇ ਸੁਧਾਰ ਵੱਲ ਧਿਆਨ ਨਾ ਦੇਵੇ, ਇਹ ਲਹਿਰ ਖਤਮ ਹੋ ਜਾਏ, ਸਾਡੇ ਰਾਜ ਭਾਗ ਲਈ ਇਹ ਖਤਰਾ ਨਾ ਬਣ ਜਾਏ, ਸਾਡੇ ਲਈ ਸਿਰਦਰਦੀ ਨਾ ਬਣ ਜਾਏ। ਹੁਣ ਇੱਥੇ 10 ਅਗਸਤ ਤੋਂ ਬਾਅਦ ਵੀ ਗ੍ਰਿਫਤਾਰੀਆਂ ਕੁਝ ਦਿਨ ਹੋਈਆਂ, ਕੁਝ ਦਿਨ ਫਿਰ ਸਿੰਘਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਹੁਣ 23 ਅਗਸਤ ਦਾ ਦਿਨ ਆ ਗਿਆ, 23 ਅਗਸਤ ਨੂੰ ਫਿਰ ਭਾਰੀ ਫੋਰਸ ਗੁਰੂ ਕੇ ਬਾਗ ਪਹੁੰਚ ਗਈ। ਹੁਣ ਲੱਕੜਾਂ ਕੱਟਣ ਵਾਲਿਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਗੁਰਦੁਆਰੇ ਵਿੱਚ ਜਿਹੜਾ ਵੀ ਕੋਈ ਸੇਵਾਦਾਰ ਸਿੰਘ ਸੀ, ਉਹ ਭਾਵੇਂ ਕੋਈ ਸੇਵਾ ਕਰ ਰਿਹਾ ਸੀ, ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਤੇ ਇਹ 23 ਅਗਸਤ ਨੂੰ ਜਿਹੜੇ ਗ੍ਰਿਫਤਾਰ ਕੀਤੇ ਗਏ ਇਹਨਾਂ ਦੀ ਗਿਣਤੀ ਸੀ 66। ਅਗਲੇ ਦਿਨ 24 ਅਗਸਤ ਨੂੰ ਫਿਰ ਗ੍ਰਿਫਤਾਰੀਆਂ ਹੋਈਆਂ, 2 ਦਿਨਾਂ ਵਿੱਚ 187 ਸਿੰਘ ਗ੍ਰਿਫਤਾਰ ਕਰ ਲਏ ਗਏ। 25 ਅਗਸਤ ਨੂੰ ਮੱਸਿਆ ਦਾ ਦਿਨ ਸੀ, ਤੁਸੀਂ ਜਾਣਦੇ ਹੋ ਸਾਡੇ ਇਤਿਹਾਸਕ ਗੁਰਧਾਮਾਂ ਵਿੱਚ ਹਿੰਦੁਸਤਾਨ ਦੀ ਧਰਤੀ 'ਤੇ ਪੂਰਨਮਾਸ਼ੀ
ਮੱਸਿਆ ਸੰਗਰਾਂਦ ਦੇ ਦਿਹਾੜੇ ਇਕੱਠ ਕਰਨ ਲਈ ਵਰਤੇ ਜਾਂਦੇ ਨੇ। ਬੇਸ਼ੱਕ ਅੱਜ ਸਾਡੇ ਬਹੁਤ ਸਾਰੇ ਸਿੱਖਾਂ ਨੂੰ ਇਤਰਾਜ਼ ਹੈ ਇਸ ਗੱਲ ਦਾ ਕਿ ਸਿੱਖ ਸੰਗਰਾਂਦ ਪੂਰਨਮਾਸ਼ੀ ਜਾਂ ਮੱਸਿਆ ਕਿਉਂ ਮਨਾਉਂਦੇ ਨੇ। ਆਮ ਤੌਰ ਤੇ ਸ਼ਬਦ ਅਸੀਂ ਵਰਤਦੇ ਹਾਂ ਕਿ ਫਲਾਨੇ ਗੁਰਦੁਆਰੇ ਮੱਸਿਆ ਦਾ ਦਿਨ ਮਨਾਇਆ ਜਾਂਦਾ। ਮੱਸਿਆ ਦਾ ਦਿਨ ਮਨਾਉਣ ਦਾ ਮਤਲਬ ਇਹ ਨਹੀਂ ਕਿ ਮੱਸਿਆ ਦੇ ਦਿਨ ਚੰਦਰਮਾ ਦੀ ਪੂਜਾ ਕੀਤੀ ਜਾਂਦੀ ਹੈ, ਇਸ ਤਰ੍ਹਾਂ ਦੀ ਕੋਈ ਬਾਤ ਨਹੀਂ। ਪੁਰਾਣੇ ਸਮਿਆਂ ਵਿੱਚ ਹਿੰਦੂ ਤਿੱਥਾਂ ਮੁਤਾਬਕ ਹਿੰਦੂ ਲੋਕ ਸਨਾਤਨ ਮਤ ਵਿੱਚ ਇਹਨਾਂ ਦਿਨਾਂ ਨੂੰ ਆਪਣੇ ਤਰੀਕੇ ਦੇ ਨਾਲ ਮੰਨਦੇ ਸਨ, ਪੂਜਦੇ ਸਨ। ਉਹਨਾਂ ਦਾ ਵੱਖਰਾ ਇੱਕ ਸਿਧਾਂਤ ਹੈ, ਪਰ ਕਿਉਂਕਿ ਪ੍ਰਚਲਿਤ ਰੀਤ ਅਨੁਸਾਰ ਲੋਕ ਇਕੱਠੇ ਹੁੰਦੇ ਸਨ, ਆਮ ਲੋਕਾਂ ਨੂੰ ਤਰੀਕਾਂ ਦਾ ਵੀ ਬਹੁਤਾ ਨਹੀਂ ਸੀ ਪਤਾ ਹੁੰਦਾ। ਸੰਗਰਾਂਦ ਦਾ ਪਤਾ ਹੁੰਦਾ ਸੀ, ਪੁੰਨਿਆ ਮੱਸਿਆ ਦਾ ਪਤਾ ਹੁੰਦਾ ਸੀ। ਲੋਕ ਇਕੱਠੇ ਹੁੰਦੇ ਸਨ ਜਦੋਂ ਧਰਮਸ਼ਾਲਾ ਬਣੀ, ਗੁਰਦੁਆਰੇ ਬਣੇ। ਗੁਰਦੁਆਰਿਆਂ ਵਿੱਚ ਵੀ ਇਹਨਾਂ ਦਿਨਾਂ 'ਤੇ ਆਮ ਲੋਕ ਇਕੱਠੇ ਹੋਣ ਲੱਗ ਪਏ, ਅਤੇ ਇੱਕ ਚੰਗਾ ਵਸੀਲਾ ਸੀ ਕਿ ਇਹਨਾਂ ਦਿਨਾਂ 'ਤੇ ਲੋਕ ਇਕੱਠੇ ਤਾਂ ਹੁੰਦੇ ਨੇ ਨਾ। ਜਿਹੜਾ ਬੰਦਾ ਸਾਰਾ ਮਹੀਨਾ ਗੁਰਦੁਆਰਾ ਨਹੀਂ ਜਾਂਦਾ, ਕਈ ਵਾਰ ਉਹ ਸੰਗਰਾਂਦ ਵਾਲੇ ਦਿਨ ਜ਼ਰੂਰ ਮੱਥਾ ਟੇਕਣ ਲਈ ਆਉਂਦਾ। ਲੋਕ ਇਕੱਠੇ ਹੋਏ ਨੇ, ਇਹਨਾਂ ਨੂੰ ਗੁਰੂ ਦੀ ਗੱਲ ਸੁਣਾਈ ਜਾਏ, ਦੀਵਾਨ ਲਾ ਲਿਆ ਜਾਏ, ਇਹਦੇ ਵਿੱਚ ਨੁਕਸਾਨ ਕੋਈ ਨਹੀਂ। ਮੱਸਿਆ ਦਾ ਦੀਵਾਨ ਗੁਰੂ ਕੀ ਕੇ ਬਾਗ ਵਿੱਚ ਵੀ ਲੱਗਦਾ ਸੀ। 25 ਅਗਸਤ 1922 ਨੂੰ ਸਤਸੰਗ 'ਤੇ ਇਸੇ ਕਰਕੇ 25 ਅਗਸਤ ਦਾ ਦਿਨ ਕੱਲ੍ਹ ਨੂੰ ਆਉਣਾ, ਮੈਂ ਇਹ ਪ੍ਰਸੰਗ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ। 25 ਅਗਸਤ ਵਾਲੇ ਦਿਨ, ਜਿਹੜਾ ਦਿਨ ਕੱਲ੍ਹ ਨੂੰ ਆ ਰਿਹਾ, 1922 ਵਿੱਚ 104 ਸਾਲ ਪਹਿਲਾਂ ਗੁਰੂ ਕੇ ਬਾਗ ਵਿੱਚ ਮੱਸਿਆ ਦਾ ਦੀਵਾਨ ਸਜਿਆ। ਔਰ ਆਮ ਮੱਸਿਆ ਦੇ ਦਿਹਾੜੇ ਨਾਲੋਂ, ਪਹਿਲਾਂ ਨਾਲੋਂ, ਬਾਕੀ ਮਹੀਨਿਆਂ ਦੀ ਮੱਸਿਆ ਨਾਲੋਂ ਇਹ ਮੱਸਿਆ ਜ਼ਿਆਦਾ ਭਰੀ। ਇੱਥੇ ਦੀਵਾਨ ਵਿੱਚ ਇਕੱਠ ਬਹੁਤ ਜ਼ਿਆਦਾ ਹੋਇਆ। ਬਾਹਰ ਖੁੱਲ੍ਹੇ ਪੰਡਾਲ ਵਿੱਚ ਦੀਵਾਨ ਸਜਿਆ ਸੀ। ਸਜੇ ਹੋਏ ਦੀਵਾਨ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ, ਕੀਰਤਨ ਵੀ ਹੋਇਆ, ਗੁਰਬਾਣੀ ਦੀ ਕਥਾ ਵਿਚਾਰ ਵੀ ਹੋਈ, ਅਤੇ ਇਸ ਤੋਂ ਬਾਅਦ ਫਿਰ ਪੰਥਕ ਆਗੂਆਂ ਨੇ ਆਪਣੀਆਂ ਤਕਰੀਰਾਂ ਵੀ ਕੀਤੀਆਂ। ਤਕਰੀਰਾਂ ਦੌਰਾਨ ਗੁਰਦੁਆਰਿਆਂ ਦੇ ਪ੍ਰਬੰਧ ਦਾ ਮੁੱਦਾ ਸਭ ਤੋਂ ਗਰਮ ਰਿਹਾ। ਗੁਰਦੁਆਰਿਆਂ ਵਿੱਚ ਕੀ ਹੋ ਰਿਹਾ, ਸਾਨੂੰ ਕੀ ਕਰਨਾ ਚਾਹੀਦਾ। ਸਿੱਖਾਂ ਨੇ ਜਾਬਤੇ ਵਿੱਚ ਰਹਿ ਕੇ ਅੰਗਰੇਜ਼ ਸਰਕਾਰ ਦੀਆਂ ਸਾਰੀਆਂ ਚਾਲਾਂ ਨੂੰ ਨਾਕਾਮ ਕਰਕੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਕਰਨਾ। ਹੁਣ ਇਹ ਸਾਰੀਆਂ ਵਿਚਾਰਾਂ ਹੋ ਰਹੀਆਂ ਨੇ ਕਿ ਇੱਧਰ ਮਿਸਟਰ ਡੰਨਟ ਅੰਮ੍ਰਿਤਸਰ ਦਾ DC, ਉਹ ਪੁਲਿਸ ਲੈ ਕੇ ਇਸ ਗੁਰਦੁਆਰੇ ਵਿੱਚ ਆ ਧਮਕਦਾ। ਉਹਨੇ ਅੱਜ ਫੈਸਲਾ ਕੀਤਾ ਹੈ ਕਿ ਇਕੱਠੇ ਹੋਏ ਲੋਕਾਂ ਨੂੰ ਸਬਕ ਸਿਖਾਉਣਾ। ਬਸ ਫਿਰ ਕੀ ਸੀ, ਗੁਰੂ ਕੇ ਬਾਗ ਅੰਦਰ ਮੱਸਿਆ ਦੇ ਸਜੇ ਹੋਏ ਦੀਵਾਨ ਵਿੱਚ ਸਰਕਾਰ ਨੇ, ਪੁਲਿਸ ਨੇ DC ਦੇ ਹੁਕਮ ਨਾਲ ਖਲਲ ਪਾਉਣਾ ਸ਼ੁਰੂ ਕਰ ਦਿੱਤਾ। ਤੇ ਯਾਦ ਰਹੇ, ਇੱਥੇ ਉਸ ਵਕਤ ਜਿਹੜਾ ਅਫਸਰ ਸੀ, ਜਿਹੜਾ ਪੁਲਿਸ ਦੀ ਅਗਵਾਈ ਕਰ ਰਿਹਾ ਸੀ, ਉਹ ਸੀ BT। BT ਦੀ ਅਗਵਾਈ ਵਿੱਚ ਪੁਲਿਸ ਫੋਰਸ ਨੇ ਜਿਵੇਂ ਗੁਰਦੁਆਰਾ ਗੁਰੂ ਕੇ ਬਾਗ ਵਿੱਚ ਮੱਸਿਆ ਦੇ ਸਜੇ ਹੋਏ ਦੀਵਾਨ ਵਿੱਚ ਆ ਕੇ ਸੰਗਤ ਉੱਪਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹਮਲਾ ਕੀਤਾ, ਉਹ ਵਾਰਤਾ

25 अगस्त 1922 ਦੇ ਮੱਸਿਆ ਦੇ ਦੀਵਾਨ ਵਿੱਚ ਗੋਰਿਆਂ ਨੇ ਬੀਟੀ ਦੇ ਹੁਕਮ ਨਾਲ ਲਾਠੀਚਾਰਜ ਕੀਤਾ। ਇੱਥੋਂ ਤੱਕ ਆਮ ਸੰਗਤ ਦੀ ਗੱਲ ਛੱਡੋ, ਤਾਬਿਆ ਬੈਠੇ ਸਿੰਘ ਨੂੰ ਵੀ ਕੇਸਾਂ ਤੋਂ ਫੜ ਕੇ ਧੂ ਕੇ ਬਾਹਰ ਲਿਆਂਦਾ ਗਿਆ। ਬਸ ਫਿਰ ਕੀ ਸੀ, ਪੰਥ ਰੋਸ ਵਿੱਚ ਆ ਗਿਆ। ਕਿਵੇਂ ਗੁਰੂ ਕੇ ਬਾਗ ਦਾ ਮੋਰਚਾ ਲੱਗਦਾ, ਕਿਹੜੀਆਂ ਕਿਹੜੀਆਂ ਕੁਰਬਾਨੀਆਂ ਹੁੰਦੀਆਂ ਨੇ, ਗੁਰੂ ਰਹਿਮਤ ਕਰੇ, ਕੱਲ ਦੇ ਦੀਵਾਨ ਵਿੱਚ ਆਪ ਜੀ ਨਾਲ ਸਾਂਝ ਪਾਵਾਂਗੇ। ਨੀਅਤ ਕੀਤਾ ਸਮਾਂ ਸਮਾਪਤ ਹੈ। ਆਓ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲੇ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਜਥੇ ਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਉ ਆਇਆ ਦੂਰੋਂ ਚੱਲ ਕੈ ਮੈਂ ਤੱਕੀ ਤੋ ਸਰਨਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਤਰਲੋਕ ਸਿੰਘ ਜੀ, ਪਾਉਂਟਾ ਸਾਹਿਬ ਵਾਲਿਆਂ ਦਾ ਜੱਥਾ, ਤਿੰਨਾਂ ਦਾ ਸੰਗਤਾਂ ਵੱਲੋਂ ਧੰਨਵਾਦ। ਹੁਣ ਭਾਈ ਗੁਰਦੀਪ ਸਿੰਘ ਜੀ ਅਤੇ ਉਹਨਾਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੂੰ ਸਮਰੱਥ ਵੱਡਾ ਹਮ ਦੀਨ ਭਿਖਾਰੀ ਰਾਮ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਗੁਰਦੀਪ ਸਿੰਘ ਅਤੇ ਉਹਨਾਂ ਦਾ ਸਾਥੀ ਜੱਥਾ। ਹੁਣ ਭਾਈ ਗੁਰਜੀਤ ਸਿੰਘ ਜੀ ਦਰਬਾਰ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਬਹੁਤ ਹੀ ਸਤਿਕਾਰਯੋਗ ਮਾਤਾ ਰਣਜੀਤ ਕੌਰ ਜੀ ਮੱਲੀ, ਉਹਨਾਂ ਦੇ ਨਿਮਿੱਤ ਅਲਾਣੀਆਂ ਦਾ ਪਾਠ ਹੋਵੇਗਾ। ਉਪਰੰਤ ਗੁਰਬਾਣੀ ਕੀਰਤਨ ਦੀ ਹਾਜ਼ਰੀ ਜਥੇ ਵੱਲੋਂ ਇੱਕ ਸ਼ਬਦ ਦੀ ਭਰੀ ਜਾਏਗੀ। ਫਿਰ ਗੁਰੂ ਚਰਨਾਂ ਵਿੱਚ ਅਰਦਾਸ ਹੋਵੇਗੀ। ਸੋ ਸਾਰੀ ਸੰਗਤ ਨੇ ਇਸੇ ਤਰ੍ਹਾਂ ਪ੍ਰੇਮ ਸਹਿਤ ਸਜਣ ਦੀ ਕਿਰਪਾਲਤਾ ਕਰਨੀ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਪੁਰਬਕ ਮਾਇਆ ਧਨ ਸਿਰੰਦਾ ਸੱਚਾ ਪਾਤ ਸਾਹੋ ਜਿਨ ਜਗ ਧੰਦੈ ਲਾਇਆ ਸਾਹਿਬ ਸਿਮਰਹੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਇਥੈ ਧੰਦਾ ਕੂੜਾ ਚਾਰ ਦਿਹਾ ਆਗੈ ਸਰਪਰ ਜਾਣਾ ਆਗੈ ਸਰਪਰ ਜਾਣਾ।

ਚੱਲੇ ਮੂਲੇ ਸਿਰ ਸਿਰ ਕਿਆ ਵਿਹਾਣਾ, ਸਾਹਿਬ ਸਿਮਰੇ ਹੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ। ਜੋ ਤਿਸ ਭਾਵੈ ਸਮਰੱਥ ਸੋਥੀ ਹੈ, ਹੀਲੜਾ ਇਹੋ ਸੰਸਾਰੋ ਜਲ ਥਲ ਮਹੀ ਅਲ ਰਵ ਰਹਿਆ, ਸਾਚੜਾ ਸਿਰਜਣਹਾਰੋ ਸਾਚਾ ਸਿਰਜਣਹਾਰੋ।

ਨਾ ਹਵਾਲਿਆ ਕੱਪੜ ਭੱਟ ਅੰਬਾਰੇ ਵਾਜੇ ਵੱਜੇ ਸੱਚੀ ਬਾਣੀ ਆ ਪੰਚਮੂਏ ਮਨ ਮਾਰੇ ਜਾਨੀ ਵਿਛੁਨੜੇ ਮੇਰਾ ਮਰਨ ਭਇਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀ ਹੈ ਪਰ ਸੱਚੜੈ ਹੇ।

ਵਿਧਣਕਾਰੇ ਘਰ ਘਰ ਕੰਤ ਮਹੇਲੀਆ ਰੂੜੈ ਹੇਤ ਪਿਆਰੇ ਮੈਂ ਫਿਰ ਸੱਚ ਸਾ ਲਾਹਣਾ ਹਾਂ ਰਹਿਸੜੀ ਨਾਮ ਪਧਾਰੇ।

ਨਾਮ ਸੁਹਾਗਣੀ ਸੱਚ ਸਵਾਰਣ ਹਾਰੋ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵੜਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚੜਾ ਦੂਰ ਨਾ ਭਾਲੀਐ ਘਟ ਘਟ ਸ਼ਬਦ ਪਛਾਣੋ ਵਾ ਸੱਚ ਸ਼ਬਦ ਪਛਾਣੋ।

ਚੱਲਣਾ ਅੱਧ ਪੰਧਾ ਹੈ ਸੰਸਾਰੋ ਵਾ ਸਿਰ ਸਿਰ ਸਚੜੈ ਲਿਖਿਆ ਦੁੱਖ ਸੁੱਖ ਪੁਰਬ ਵਿਚਾਰੋ ਵਾ ਦੁੱਖ ਸੁੱਖ ਦੀ ਆ ਜਿਹਾ ਕੀ ਆ ਸੋ

ਅੱਜ ਕੱਲ ਕਰਦਿਆਂ ਕਾਲ ਵਿਆਪੈ ਦੂਜੇ ਭਾਏ ਵਿਕਾਰੋ ਜਮ ਮਾਰਗ ਪੰਥ ਨ ਸੁਝਈ ਉੱਜੜ ਅੰਧ ਗੁਬਾਰੋ ਵਾ ਨਾ ਜਲ ਲੇਫ ਤੁਲਾਈਆ ਨਾ ਭੋਜਨ ਪ੍ਰਕਾਰੋ ਵਾ ਭੋਜਨ ਭਾਓ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ ਗਲ ਸੰਗਲ ਸਿਰ ਮਾਰੇ ਉਭੋ ਨਾ ਦੀਸੈ ਘਰ ਬਾਰੋ ਇਬਕੇ ਰਾਹੇ ਜੰਮਨ ਮਾ ਨਾਹੀ ਪਛਤਾਣੇ ਸਿਰ ਭਾਰੋ ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਵਿਚਾਰੋ ਬਾਬਾ ਰੋਵਹਿ ਰਵਹਿ ਸੋ ਜਾਣੀਐ ਮਿਲ ਰੋਵੈ ਗੁਣ ਸਾਰੇਵਾ ਰੋਵੈ ਮਾਇਆ ਮੁਠੜੀ ਧੰਦੜਾ ਅਰੋਵਣ ਹਾਰੇਵਾ ਧੰਦਾ ਰੋਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ ਜਿਉ ਬਾਜੀ ਗਰ ਭਰਮੈ ਭੂਲੈ ਝੂਠ ਮੁੱਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਰਾਏ ਆਪੇ ਕਰਮ ਕਮਾਏ ਨਾਮ ਰਤੇ ਗੁਰਪੂਰੈ ਰਾਖੇ ਨਾਨਕ ਸਹਿਜ ਸੁਭਾਏ ਵਡਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹੋ ਜਗ ਝੂਠ ਪਸਾਰੋ ਵਾ ਸੱਚਾ ਘਰ ਸੱਚੜੈ ਸੇਵੀਐ ਸੱਚ ਖਰਾ ਸਚਿਆਰੋ ਵਾ ਕੂੜ ਲੱਭ ਜਾਂ ਥਾਏ ਨਾ ਪਾਸੀ ਅੱਗੇ ਲਹੈ ਨਾ ਠਾਓ ਅੰਤਰ ਆਓ ਨਾ ਬੈਸੋ ਕਹੀਐ ਜਿਉ ਸੁਣੀਐ ਘਰ ਕਾਓ ਜੰਮਣ ਮਰਨ ਵੱਡਾ ਵੇ ਛੋੜਾ ਬਿਨਸੈ ਜਗ ਸਵਾਏ ਲਭ ਧੰਦੈ ਮਾਇਆ ਜਗਤ ਭੁਲਾਇਆ ਕਾਲ ਖੜਾ ਰੂ ਆਏ ਬਾਬਾ ਆਵਹੋ ਭਾਈ ਹੋ ਗਲ ਮਿਲੈ ਮਿਲ ਮਿਲ ਦੇਹ ਆਸੀਸਾ ਹੈ ਬਾਬਾ ਸੱਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆ ਦੇਹ ਆਸੀ ਅਸੀਸਾ ਹੈ ਆਸੀਸਾ ਦੇਵ ਹੋ ਭਗਤ ਕਰੇ ਵਹੋ ਮਿਲਿਆ ਕਾ ਕਿਆ ਮੇਲੋ ਇੱਕ ਭੂਲੇ ਨਾ ਵਹੋ ਥੇ ਹੋ ਥਾ ਵਹੋ ਗੁਰਸਬਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸੱਚ ਐ ਵੇਸੇ ਸਾਜਨ ਸੈਣ ਮਿਲਹੋ ਸੰਜੋਗੀ ਗੁਰਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮਹਿ ਦੁੱਖ ਸੁਖ ਲੇਖ ਲਿਖਾਇਆ ਲਿਖਿਆੜਾ ਸਾਹਾ ਨਾ ਟਲੈ ਜਿਹੜਾ ਪੁਰਬ ਕਮਾਇਆ ਬੈ ਸੱਚੈ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਕਾਮਣ ਆਰੀ ਕਾਮਣ ਪਾਏ ਬਹੁ ਰੰਗੀ ਗਲ ਤਾਗਾ ਹੋਛੀ ਮਤ ਭਇਆ ਮਨ ਹੋਛਾ ਗੁੜਸਾ ਮੱਖੀ

ਬਣਾ ਜਾਨੀ ਅੜਾ ਬੰਧ ਪਠਾਇਆ ਹੈ ਲਿਖਿਆੜਾ ਲੇਖ ਨਾ ਮੇਟੀ ਹੈ ਦਰ ਹਾਕਾਰੜਾ ਆਇਆ ਹੈ ਹਾਕਾਰਾ ਆਇਆ ਜਾ ਤਿਸ ਭਾਇਆ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਤੁਧਿਆ ਗੈ ਅਰਦਾਸ ਹਮਾਰੀ ਜੀਓ ਪਿੰਡ ਸਭ

ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਆਰਾਮ ਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ।

ਕੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ

ਪਰ ਮੱਲੀ ਆਪ ਜੀ ਦੁਆਰਾ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਹੋਇਆਂ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ ਪਾਤਸ਼ਾਹ ਜੀ। ਉਹ ਪਿੱਛੇ ਪਰਿਵਾਰ ਸਾਕ ਸੰਬੰਧੀਆਂ ਵੱਲੋਂ ਉਹਨਾਂ ਦੇ ਪੰਜ ਭੂਤਕ ਸਰੀਰ ਦਾ ਕਿਰਿਆ ਅੰਤਮ ਕਿਰਿਆ ਕਰਮ ਕਰਨ ਉਪਰੰਤ ਆਪ ਜੀ ਕੀ ਹਜ਼ੂਰੀ ਵਿੱਚ ਦੀਵਾਨ ਸਜੇ ਹੋਏ ਦੀਵਾਨਾਂ ਅੰਦਰ ਅਲਾਹਣੀਆਂ ਦੀ ਬਾਣੀ ਦਾ ਜਾਪ ਹੋਇਆ। ਵੈਰਾਗਮਈ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਹਾਜ਼ਰੀ ਭਰੀ ਗਈ ਹੈ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਲਈ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ। ਪੜ੍ਹੀ ਬਾਣੀ ਕੀਰਤਨ ਦਾ ਫਲਾਦੇਸ਼, ਵਿਛੜੀ ਜੀਵਾਤਮਾ

ਇਸ ਸੰਸਾਰ ਵਿੱਚ ਵਿਚਰਦਿਆਂ ਜਾਣੇ ਅਣਜਾਣੇ ਵਿੱਚ ਹੋਈਆਂ ਭੁੱਲਾਂ ਲਈ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਦੀਵੀ ਤੌਰ 'ਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਸਮੂਹ ਪਰਿਵਾਰ ਨੂੰ ਆਪਸੀ ਪਿਆਰ, ਇਤਫਾਕ, ਸੁੱਖ ਸ਼ਾਂਤੀ, ਚੜ੍ਹਦੀ ਕਲਾ, ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ। ਗਰੀਬ ਨਿਵਾਜ ਮਾਤਾ ਜੀ ਲਈ, ਮਾਤਾ ਜੀ ਨਿਮਿੱਤ ਪਰਿਵਾਰ ਵੱਲੋਂ ਆਪ ਜੀ ਕੇ ਚਰਨਾਂ ਵਿੱਚ ਰਸਦਾਂ ਬਸਦਾਂ ਔਰ ਨਾਲ ਕੁਝ ਵਸਤਰ ਹਾਜ਼ਰ ਕੀਤੇ ਗਏ ਨੇ। ਗਰੀਬ ਨਿਵਾਜ ਜਿਹੜੇ ਭੰਡਾਰਿਆਂ ਵਿੱਚੋਂ ਰਸਦਾਂ ਵਸਦਾਂ, ਜਿਸ ਖਜ਼ਾਨੇ ਵਿੱਚੋਂ ਮਾਇਆ ਆਈ ਹੈ, ਸੋ ਖਜ਼ਾਨੇ ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ। ਗਰੀਬ ਨਿਵਾਜ ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਗਰੀਬ ਨਿਵਾਜ ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਜ਼ਰ ਨਿਹਾਲ ਕਰੋ, ਹੁਕਮਨਾਮੇ ਮੁਤਾਬਕ ਸੁਚੱਜੀ ਜੀਵਨ ਜਾਚ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿਤਾਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਭੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਜੋ ਸ਼ਰਧਾ ਕਰ ਸੇਵਦੇ, ਗੁਰਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ, ਕਲਗੀ ਸੋ ਹੈ ਸੋ ਹਮਰੀ ਰੱਛਿਆ ਕਰੇ, ਗੁਰੂ ਕਲਗੀ ਧਰ ਸੋ ਹਮਰੀ ਰੱਛਿਆ ਕਰੇ, ਗੁਰੂ ਕਲਗੀ ਧਰ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ।

ਅਰਸੋਂ ਕੁਰਸੋਂ ਝੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਵਿਣ ਨਾਵੈ ਸਭ ਭਰਮ ਦੇ ਨਿਤ ਜਗ ਤੋਟਾ ਸਹਿਸਾਰ ਮਨ ਮੁਖ ਕਰਮ ਕਮਾਵਣੇ ਹਉਮੈ ਅੰਧ ਗੁਬਾਰ ਵਿਣ ਨਾਵੈ ਸਭ ਭਰਮ ਦੇ ਨਿਤ ਜਗ ਤੋਟਾ ਸਹਿਸਾਰ ਮਨ ਮੁਖ ਕਰਮ ਕਮਾਵਣੇ

ਰਤਿਆ ਵਹਿ ਜੋ ਹਰ ਰਤਿਆ, ਹਰ ਇੱਕ ਧਿਆ ਵਹਿ ਇੱਕ, ਇੱਕੋ ਹਰ ਸਤਿਆ, ਹਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਸਮੂਹ ਮੱਲੀ ਪਰਿਵਾਰ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦਾ ਦੁੱਖ ਵੰਡਾਉਣ ਲਈ ਇਕੱਤਰ ਹੋਈ ਸਾਧ ਸੰਗਤ ਦਾ ਕੋਟਾਨ ਕੋਟ ਵਾਰ ਧੰਨਵਾਦ। ਪਰਿਵਾਰ ਵੱਲੋਂ ਬੇਨਤੀ ਹੈ ਕਿ ਕੜਾ ਪ੍ਰਸ਼ਾਦ ਲੈਣ ਤੋਂ ਬਾਅਦ ਸਾਰੀ ਸੰਗਤ ਨੇ ਲੋੜ ਅਨੁਸਾਰ ਗੁਰੂ ਕੇ ਲੰਗਰ ਜ਼ਰੂਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸੰਗਤ ਨੂੰ ਬੇਨਤੀ ਹੈ ਕਿ ਕੜਾ ਪ੍ਰਸ਼ਾਦ ਬਾਹਰ ਕਾਊਂਟਰ ਤੋਂ ਹੀ ਆਪ ਜੀ ਨੇ ਲੈਣਾ ਹੈ। ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸਮੂਹ ਸਟਾਫ ਵੱਲੋਂ ਮੱਲੀ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਹਮਦਰਦੀ ਜ਼ਾਹਰ ਕੀਤੀ ਜਾਂਦੀ ਹੈ। ਸਤਿਗੁਰੂ ਰਹਿਮਤ ਕਰਨ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ। ਦਸਰਿਆਂ ਪਾਸੋਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੀਆਂ ਭੁੱਲਾਂ ਲਈ ਖਿਮਾ ਬਖਸ਼ਿਸ਼ ਕਰਨੀ, ਅੱਗੇ ਤੋਂ ਸਮਤ ਬਖਸ਼ਣੀ, ਪੜ੍ਹੀ ਬਾਣੀ ਕਥਾ ਕੀਰਤਨ ਵਾਰਾਂ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ ਤੇ ਵਸਾਉਣਾ, ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪ

ਸ਼ੁਭ ਆਗਿਆ ਪਾਲਣ ਦੀ ਸੁਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈ ਵਿੱਚ ਬਰਕਤਾਂ ਪਾਉਣੀਆਂ। ਕਿਰਪਾ ਕਰੋ ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ, ਹੁਕਮਨਾਮੇ ਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।